ਨਿਓਟਿਆਂ ਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਬਦ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਰਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲ।

0: ਸੁਣਵਾਇਆ ਕਿਆ ਥੀ ਐ ਜਰਦੈ ਵਸੁਦੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦਨ ਸਿਲ ਪੁਸ਼ਪਗਲ ਸਮਾਦਨ ਮੁਖ ਝੂਠ ਬਭੁਕੰ ਸਾਰੰਗ ਤ੍ਰੈ ਪਾਲ ਤਿਹਾਰ ਵਿਚਾਰੰ ਜੇ ਜਾਣਸ ਬ੍ਰਹਮ ਕਰਮ ਸਾਫੋ ਕਰਨ ਚੋ ਕਰਮ ਕਹੋ ਨਾਨਕ ਨਿਹ ਚੋ ਤਿਹਾਵੇ ਬਿਨ ਸਤਿਗੁਰ ਵਾਟ ਨਾ ਪਾਵੇ ਪੌੜੀ ਕਪ ਰੂਪ ਸ।

ਦਇਤ ਪਾਤ ਸੰਤੋਖ ਸੂਤ ਜਤ ਗੰਦੀ ਸਤਵਟ ਏ ਜਨਉ ਜੀ ਕਾ ਹਈਤਾ ਭਾਂਡੇ ਕਤ ਨਾ ਟੁੱਟੇ ਨਾਮ ਲੱਗੇ ਨਾ।

ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲਟਕੀਆਂ ਪਹਿਨਾਮੀਆਂ ਰਾਤ ਦਿਨ ਸੀ ਨਾਲ ਪੱਗ ਕਪਾਹੋਂ ਕੱਤੀ ਆ ਬੰਮਣ ਵੱਟਿਆ ਹੈ ਕੋਈ ਵਕਾਰ ਕਾਇਆ ਸਭ ਤੋਂ ਆਖੇ ਪਾਏ ਕੋਈ ਪੁਰਾਣਾ ਸੁੱਟੀਏ ਪੀ ਫਿਰ ਪਾਈਆ ਹੋਰ ਨਾਨਕ ਤਗ ਨ ਤੁੱਟੇ ਜੇ ਤਗ ਹੋਵੇ।

ਸੰਤ ਪੂਜਾ ਪੜਕ ਤੇ ਬਾ ਸੰਜਮ ਤੁਰਕਾ ਭਾਈ ਛੋਡੀ ਲੇ ਪਖੰਡਾ ਛੋਡੀ ਲੇ ਪਖੰਡਾ ਨਾਮ ਲੈ ਜਾਏ ਧਰਮ ਦਾ ਮਹੱਲਾ ਪਹਿਲਾ ਮਾਣ ਸਖਾਣੇ ਕਰੈ ਨਿਵਾਜ ਸ਼੍ਰੀ ਵਗਾਏ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੇ ਆਵੇ ਓਏ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੈ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇਰ ਧੋਤੀ ਕਾ ਖਾਈ ਹਰ ਸ਼੍ਰੀ ਜਗਤ ਕਾ ਸਾਈ ਨੀਰ ਬਸਰ ਪੈਰ ਹੋਵੇ ਪ੍ਰਵਾਨ ਮਲੇ ਸਥਾਨ ਲਈ ਪੂਜਾ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਗੱਡੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੀ ਜੁਲੀ ਪ੍ਰੇਨ ਕਹੋ ਨਾਨਕ ਸੱਚ ਥਿਆਈ ਹੈ

0: ਜਾਣੀ ਚੋਰ ਕਰੇ ਵੱਡੀ ਹੱਦ ਲਾਲ ਕੈ ਮੁਸਬੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਤੇ ਕਾਲੇ ਦੇ ਮਹੱਲਾ ਪਹਿਲਾ
1: ਜੂ ਜੋ ਰੂਸ ਰਾਵਣੀ ਆਵੇ ਵਾਰ ਵਾਰ ਜੂਠੇ ਜੂਠਾ ਮੁਖ ਵਸੈ ਹੋਏ ਖੁਆਰ ਸੁੱਚੇ ਇਹ ਨਾ ਕੀ ਹੈ ਬਹਿਣ ਜੇ ਪਿੰਡਾ ਤੋਏ ਸੁੱਚੇ ਸੇ ਨਾਨਕਾ ਸੁੱਚੇ ਸੇ

0: ਸਭ ਕੋਏ ਸੁਤ ਕਿਉਂ ਕਰ ਕੇ ਸੁਤ ਪਵੇ ਰਸੋਏ ਨਾਨਕ ਸੂਤ ਕੇਵ ਨਾ ਉਤਰੈ ਗਿਆਨ ਉਤਾਰੇ ਤੋਏ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜਿਹ ਵਾ ਸੂਤਕ ਕੂੜ ਅੱਖੀ ਸੂਤਕ ਵੇ

0: और सतगुरु बिटवा
1: सतगुर वड्डा कर सलाही है
2: जात पड़ा मन वसाइया।

ਤੁਸੀਂ ਸੁਣ ਰਹੇ ਸੀ ਗਿਆਨ ਅੰਮ੍ਰਿਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਅਤੇ ਆਓ ਇਸ ਪਾਵਨ ਸਵੇਰ ਨੂੰ ਪ੍ਰਭੂ ਦੇ ਚਰਨਾਂ ਦੇ ਵਿੱਚ ਨਤਮਸਤਕ ਕਰਦਿਆਂ, ਸੁਣਦਿਆਂ, ਸਰਵਣ ਕਰਦਿਆਂ ਇਹ ਸੁਰੀਲਾ ਭਜਨ, ਸੁਰਾਂ ਵਿੱਚ ਭਗਤੀ, ਸ਼ਬਦਾਂ ਵਿੱਚ ਸ਼ਰਧਾ ਅਤੇ ਮਨ ਵਿੱਚ ਪਰਮਾਤਮਾ ਦਾ ਨਾਮ ਸਰਵਣ ਕਰਦੇ ਹਾਂ ਇਸ ਭਜਨ ਨੂੰ।

ਸੰਗੀਤ ਦੀ ਇਹ ਮਿੱਠੀ ਧੁਨ ਮਨ ਨੂੰ ਅੰਦਰ ਤੱਕ ਛੋਹ ਰਹੀ ਹੈ। ਕਹਿੰਦੇ ਨੇ ਭਗਤੀ ਲੋਕੀ ਅਜੇ ਨਾ ਸਮਝੇ, ਰੱਬ ਨੂੰ ਪਾਣਾ ਭਗਤੀ ਏ, ਛੱਡ ਕੇ ਸਾਰੇ ਵਹਿਮ ਭੁਲੇਖੇ, ਗੁਰੂ ਰੀ ਜਾਣਾ ਭਗਤੀ ਏ। ਭਗਤੀ ਸਿਰਫ ਕਿਸੇ ਧਾਰਮਿਕ ਅਸਥਾਨ 'ਤੇ ਜਾਣ ਤੱਕ ਸੀਮਤ ਨਹੀਂ ਹੁੰਦੀ। ਭਗਤੀ ਤਾਂ ਉਸ ਭਾਵਨਾ ਦਾ ਨਾਮ ਹੈ ਜਿੱਥੇ ਦਿਲ ਵਿੱਚ ਸ਼ੁਕਰਾਨਾ, ਬੋਲਾਂ ਵਿੱਚ ਮਿਠਾਸ ਅਤੇ ਕਰਮਾਂ ਦੇ ਵਿੱਚ ਨੇਕੀ ਹੋਵੇ। ਜ਼ਿੰਦਗੀ ਵਿੱਚ ਭਾਵੇਂ ਕਿੰਨੀਆਂ ਵੀ ਮੁਸ਼ਕਿਲਾਂ ਆਉਣ, ਜੇ ਮਨ ਵਿੱਚ ਪਰਮਾਤਮਾ 'ਤੇ

ਕਹਿੰਦੇ ਨੇ ਕਿ ਜਦੋਂ ਇਨਸਾਨ ਆਪਣੇ ਦਿਲ ਦੀ ਗੱਲ ਪਰਮਾਤਮਾ ਦੇ ਅੱਗੇ ਰੱਖ ਦਿੰਦਾ ਤੇ ਮਨ ਦਾ ਬੋਝ ਹਲਕਾ ਹੋ ਜਾਂਦਾ। ਦਾਨੀ ਦਾਨ ਭੰਡਾਰਾ ਤੂੰ ਏ, ਤੂੰ ਏ ਇੱਕ ਗਰੀਬ ਨਿਵਾਸ, ਘਰ ਬਖਸ਼ਿਸ਼ ਤੇ ਭਰਤੇ ਚੋਰੀ, ਖੋਲਦੇ ਆਪਣੇ ਸਾਰੇ ਰਾਸ। ਆਰਾਧਨਾ ਸਿਰਫ ਪ੍ਰਭੂ ਨੂੰ ਯਾਦ ਕਰਨ ਦਾ ਨਾਮ ਨਹੀਂ, ਸਗੋਂ ਹਰ ਹਾਲ ਦੇ ਵਿੱਚ ਉਸਦਾ ਸ਼ੁਕਰ ਕਰਨ ਦੀ ਭਾਵਨਾ ਵੀ ਹੈ। ਜੋ ਮਿਲਿਆ ਉਸ ਲਈ ਸ਼ੁਕਰਾਨਾ, ਜੋ ਨਹੀਂ ਮਿਲਿਆ ਉਸ ਲਈ ਸਬਰ, ਇਹੀ ਤਾਂ ਭਗਤੀ ਦਾ ਸੁੰਦਰ ਰਾਹ ਹੈ। ਸੋ ਆਓ ਕੁਝ ਪਲ ਫਿਰ ਉਸ ਪਰਮ ਸ਼ਕਤੀ ਨੂੰ ਯਾਦ ਕਰੀਏ, ਜਿਸ ਦੇ ਆਸਰੇ ਸਾਡੀ ਹਰ ਸਵੇਰ ਇੱਕ ਨਵੀਂ ਉਮੀਦ ਦੇ ਨਾਲ ਸ਼ੁਰੂ ਹੁੰਦੀ ਹੈ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਇਹ ਭਗਤੀ ਦੀਆਂ ਧੁਨਾਂ ਜਿਵੇਂ ਜਿਵੇਂ ਸਾਡੇ ਕੰਨਾਂ ਰਾਹੀਂ ਦਿਲ ਤੱਕ ਪਹੁੰਚਦੀਆਂ ਨੇ, ਮਨ ਹੋਰ ਵੀ ਸ਼ਾਂਤ ਹੋ ਜਾਂਦਾ ਹੈ। ਜ਼ਿੰਦਗੀ ਵਿੱਚ ਸੁੱਖ ਹੋਵੇ ਜਾਂ ਦੁੱਖ, ਖੁਸ਼ੀ ਹੋਵੇ ਜਾਂ ਪਰੇਸ਼ਾਨੀ, ਪਰਮਾਤਮਾ ਦਾ ਨਾਮ ਸਾਨੂੰ ਅੰਦਰੋਂ ਹੋਰ ਵੀ ਜ਼ਿਆਦਾ ਮਜ਼ਬੂਤ ਬਣਾਉਂਦਾ ਹੈ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ। ਅੱਜ ਦਾ ਵਿਸ਼ਾ ਹੈ ਅਗੇਤੇ ਹਰੇ ਚਾਰੇ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਗੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ। ਦੇਖੋ, ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਕਿ ਸਮੇਂ ਦੇ ਹਿਸਾਬ ਨਾਲ ਕੰਮ ਕਰਨੇ, ਕਈ ਵਾਰ ਸਮੇਂ ਤੋਂ ਪਹਿਲੇ ਵੀ ਕੰਮ ਕਰਨੇ ਪੈਂਦੇ ਹੈਗੇ ਆ।
0: ਕਰਨੇ ਪੈਂਦੇ ਆ ਜੀ। ਦੇਖੋ, ਉਹ ਜਿੱਦਾਂ ਕਹਿੰਦੇ ਵੀ ਜਿਹਦੇ ਘਰ ਦਾਣੇ ਉਹਦੇ ਕਾਮਲੇ ਵੀ ਸਿਆਣੇ, ਹੋ ਜਾਂਦਾ ਹੈ। ਹਰੇ ਚਾਰਾ ਇੱਕ, ਕਿਉਂਕਿ ਜ਼ਿੰਮੀਦਾਰੀ ਦੇ ਵਿੱਚ ਤੁਸੀਂ ਅਹਿਮ ਬੜੀ ਗੱਲ ਕੀਤੀ ਹੈ, ਹਰਾ ਚਾਰਾ ਇੱਕ ਐਸਾ ਹੈ ਜਿਹਦੀ ਅਸੀਂ ਵੇਲੇ ਸਿਰ ਵਿਉਂਤ ਬੰਦੀ ਨਹੀਂ, ਵੇਲੇ ਤੋਂ ਪਹਿਲਾਂ ਵਿਉਂਤ ਬੰਦੀ
1: ਕਰਨੀ ਜੁੜੀ ਹੈ, ਬਹੁਤ ਜ਼ਰੂਰੀ ਹੈ ਜੀ। ਕਈ ਵਾਰ ਦੇਖੋ, ਆਪਾਂ ਹੁਣ ਪਸ਼ੂ ਜ਼ਿਆਦਾ ਰੱਖ ਲੈਂਦੇ, ਰਕਬਾ ਥੋੜ੍ਹਾ,
0: ਬਿਲਕੁਲ,
1: ਅਤੇ ਫਿਰ ਸਮੱਸਿਆ ਆ ਗਈ। ਅਤੇ ਜੇ ਉਹਨੂੰ ਆਪਾਂ ਸਮੇਂ ਸਿਰ ਨਾ ਬੀਜਿਆ ਜਾਂ ਸਮੇਂ ਸਿਰ ਕੱਟ ਕੇ ਹੀ ਨਾ ਪਾਇਆ, ਪੂਰੇ ਜਦੋਂ ਤੱਤ ਬਣੇ ਹੁੰਦੇ, ਇਹ ਵੀ ਬੜਾ ਮਹੱਤਵਪੂਰਨ ਹੈਗਾ, ਚਾਰੇ ਨੂੰ ਜਦੋਂ ਸਮੇਂ ਸਿਰ ਕੱਟ ਕੇ ਪਾਈਏ, ਜਦੋਂ ਪੂਰੇ ਤਰੀਕੇ ਨਾਲ ਤਿਆਰ ਹੋਵੇ ਉਹ।
0: ਬਿਲਕੁਲ, ਨਾਲੇ ਇੱਕ ਸੰਧੂ ਸਾਹਿਬ ਦੂਸਰੀ ਗੱਲ ਇਹ ਵੀ ਆ ਜਾਂਦੀ ਹੈ ਕਿ ਜੇ ਅਸੀਂ ਸਾਰਾ ਸਾਲ ਸਸਤਾ ਦੁੱਧ ਅਤੇ ਪੈਦਾ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਲਈ ਸਾਨੂੰ ਸਾਰਾ ਸਾਲ ਹਰੇ ਚਾਰੇ ਦੀ ਵਿਉਂਤਬੰਦੀ ਕਰਨੀ ਪੈਣੀ ਹੈ।
1: ਬਹੁਤ ਜ਼ਰੂਰੀ ਆ ਜੀ। ਨਾਲੇ ਦੇਖੋ ਰੁੜੀਆ ਰਾਮ ਜੀ, ਹੁਣ ਤਾਂ ਸਾਨੂੰ ਇਹੋ ਜਿਹੇ ਤਰੀਕੇ ਆ ਗਏ ਵੀ ਕਹਿੰਦੇ ਵੀ ਰੋਜ਼ ਰੋਜ਼ ਹਰਾ ਚਾਰਾ ਕੱਟ ਕੇ ਪਾਉਣਾ ਵੀ ਬੜਾ ਔਖਾ ਲੱਗਦਾ।
0: ਔਖਾ
1: ਜੀ, ਅਚਾਰ ਬਣਾ ਲਓ ਉਹਦਾ।
0: ਹਾਂ, ਅਚਾਰ
1: ਦਾ ਅਚਾਰ ਬੜਾ ਵਧੀਆ ਬਣਦਾ ਜੀ।
0: ਆਹ ਜਿਹੜੇ ਸਮੇਂ ਦੀਆਂ ਫਸਲਾਂ ਹੁੰਦੀਆਂ ਨੇ ਨਾ, ਇਹਨਾਂ ਦੇ ਵਿੱਚ ਜਿੱਦਾਂ ਤੂੰ ਮੱਕੀ ਦੀ ਗੱਲ ਕੀਤੀ, ਕਿਉਂਕਿ ਮੱਕੀ ਜਿੱਦਾਂ ਆਪਾਂ ਕਹਿੰਦੇ ਕਿ ਉਸ ਇਸ ਮੌਸਮ ਦੇ ਵਿੱਚ ਮੱਕੀ ਦੇ, ਦੂਜੇ ਮੌਸਮ ਦੇ ਵਿੱਚ ਬਰਸੀਮ, ਦੋਨੋਂ ਪ੍ਰਮੁੱਖ ਚਾਰੇ ਹੈ ਹਾੜੀ ਸਾਉਣੀ ਦੇ। ਤੇ ਇਸ ਕਰਕੇ ਜਦੋਂ ਮੱਕੀ ਦੀ ਗੱਲ ਕਰਦੇ ਹਾਂ, ਕਿਉਂਕਿ ਮੱਕੀ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਸਮਰੱਥਾ ਹੈ ਕਿ ਇਹਦਾ ਅਚਾਰ ਬਣਾ ਕੇ ਅਸੀਂ ਸਾਰਾ ਸਾਲ ਵਰਤੋਂ ਕਰ ਸਕਦੇ ਹਾਂ।
1: ਨਾਲੇ ਦੇਖੋ, ਖਾਸ ਕਰਕੇ ਬਾਰਿਸ਼ਾਂ 'ਚ ਬੜਾ ਕੰਮ ਆਉਂਦਾ
0: ਜੀ,
1: ਕਿਉਂਕਿ ਜੇ ਬਾਹਰ ਹੁਣ ਮੌਸਮ ਠੀਕ ਨਹੀਂ ਤੇ ਕੌਣ ਜਾ ਕੇ ਉਹਨੂੰ ਕੱਟ ਕੇ ਲਿਆਊਗਾ ਤੇ ਫਿਰ ਪਾਊਗਾ। ਉਹਦੀ ਬਜਾਏ ਆਪਾਂ ਨੇ ਇਹ ਤਰੀਕਾ ਕਿ ਜੇ ਅਚਾਰ ਪਹਿਲਾਂ ਤਿਆਰ ਕੀਤਾ ਹੋਵੇ ਵਧੀਆ ਕਿਸਮ ਦਾ, ਤੇ ਅੱਜ ਕੱਲ੍ਹ ਦੇਖੋ TMR ਕਹਿੰਦੇ ਜੇ, ਟੋਟਲ ਮਿਕਸ ਰਾਸ਼ਨ, ਉਹਦੇ ਹਿਸਾਬ ਨਾਲ ਵਧੀਆ ਬਣਤਰ ਬਣ ਜਾਂਦੀ ਹੈਗੀ ਹੈ।
0: ਇਹਦਾ ਫਾਇਦਾ ਵੀ ਹੈ ਨਾ। ਦੇਖੋ, ਹੁਣ ਜੇ ਆਪਾਂ ਅਚਾਰ ਦੀ ਗੱਲ ਕਰਦੇ ਹਾਂ, ਸਿੱਧਾ ਚਾਰਾ ਕੱਟ ਕੇ ਪਾਉਣ ਨਾਲੋਂ ਜੇ ਅਸੀਂ ਅਚਾਰ ਦਿੰਦੇ ਹਾਂ ਪਸ਼ੂਆਂ ਨੂੰ, ਉਹਦੇ 'ਚ ਗੁਣਵੱਤਾ ਵੱਧ ਜਾਂਦੀ ਹੈ, ਤੱਤ ਵੱਧ ਜਾਂਦੇ ਹੈ।

0: ਸੋ ਪਸ਼ੂਆਂ ਨੂੰ ਇਹ ਹੈ ਕਿ ਜਦੋਂ ਅਚਾਰ ਦੀ ਅਸੀਂ ਗੇਜ ਪਾਉਣੀ ਪੈਂਦੀ ਹੈ, ਜਦੋਂ ਗੇਜ ਪੈ ਜਾਂਦੀ ਹੈ ਫਿਰ ਇਹ ਤਾਜ਼ੇ ਹਰੇ ਚਾਰੇ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੈ।
1: ਬਿਲਕੁਲ ਜੀ, ਦੇਖੋ ਜੇ 1006 ਇੱਕੋ ਕਿਸਮ ਹੈ ਜੀ,
0: ਹਾਂ
1: ਹਰੇ ਚਾਰੇ ਵਾਸਤੇ,
0: ਉਹ ਜੇ ਨਾ ਮਿਲੇ ਦੂਜੀਆਂ ਵੀ ਲੈ ਸਕਦੇ ਹਾਂ, ਪਰ ਪ੍ਰਮੁੱਖ ਜਿਹੜੀ ਆਪਾਂ ਗੱਲ ਕਰ ਸਕਦੇ ਹਾਂ ਵੀ ਇਹੀ ਕਿਸਮ ਜਿਹੜੀ ਸਿਫਾਰਿਸ਼ ਕੀਤੀ ਜਾਂਦੀ।
1: ਹਾਂ ਇੱਕ ਗੱਲ ਹੋਰ ਦੇਖੋ ਰੋੜੀ ਰਾਮ ਜੀ, ਕਿ ਮੱਕੀ ਦੇ ਵਿੱਚ ਰਵਾਂ ਵੀ ਰਲਾਇਆ ਜਾ ਸਕਦੀ ਹੈ, ਫਲੀਦਾਰ ਤੇ ਗੈਰ ਫਲੀਦਾਰ, ਵਧੀਆ ਇੱਕ ਜਿਹੜਾ ਮਿਸ਼ਰਤ ਚਾਰਾ ਬਣ ਜਾਂਦਾ ਹੈ।
0: ਹਾਂ ਤੁਸੀਂ ਬੜਾ ਅਹਿਮ ਸੰਧੂ ਸਾਹਿਬ ਗੱਲ ਕੀਤੀ ਹੈ ਇਹ, ਕਿਉਂਕਿ ਇਹ ਚੀਜ਼ ਨੂੰ ਵੀ ਬੜਾ ਸਮਝਣ ਦੀ ਲੋੜ ਹੈ ਕਿ ਜੇ ਤੁਸੀਂ ਨਿਰੇ ਫਲੀਦਾਰ ਚਾਰੇ ਪਾਈ ਜਾਓਗੇ ਪਸ਼ੂ ਤੇ ਫਿਰ ਵੀ ਮਾੜਾ ਅਸਰ ਪੈਣਾ, ਗੈਰ ਫਲੀਦਾਰ ਪਾਓਗੇ ਫਿਰ ਵੀ, ਇਹ ਦੋਨਾਂ ਦਾ ਜੇ ਕਿਤੇ ਮਿਸ਼ਰਣ ਹੋ ਜੇ, ਤੇ ਮਿਸ਼ਰਣ ਜਿੱਦਾਂ ਤੁਸੀਂ ਕਿਹਾ ਵੀ ਜੇ ਮੱਕੀ ਦੇ ਵਿੱਚ ਆਪਾਂ ਰਵਾਂ ਪਾ ਲਈਏ ਤੇ ਮਿਸ਼ਰਣ ਆਪਾਂ ਹੀ ਹੋ ਗਿਆ ਜੀ।
1: ਹਾਂ ਨਾਲੇ ਦੇਖੋ ਕਈ ਵਾਰ ਆਪਾਂ ਦੇਖ ਕਹਿੰਦੇ ਮਿਕਸ ਵੈਜੀਟੇਬਲ ਵਧੀਆ ਲੱਗਦੀ ਹੈ, ਵਧੀਆ ਲੱਗਦਾ
0: ਉਹ ਵਿਆਹਾਂ 'ਚ ਜਾ ਕੇ ਆਮ ਤੌਰ 'ਤੇ ਬੰਦਾ ਇਹੀ ਪਲੇਟ 'ਚ ਪਾਉਂਦਾ।
1: ਸੋ ਪਸ਼ੂਆਂ ਨੂੰ ਵੀ ਦੇਖੋ, ਉਹਨਾਂ ਨੂੰ ਵੀ ਮਨ ਪਾਉਂਦਾ ਕੀ।
0: ਹਾਂ ਬਿਲਕੁਲ।
1: ਅੱਛਾ ਇੱਕ ਗੱਲ ਹੋਰ

0: ਲਈਏ ਤੇ ਮਿਸ਼ਰਣ ਆਪਾਂ ਹੀ ਹੋਊਗਾ ਜੀ।
1: ਹਾਂ, ਨਾਲੇ ਦੇਖੋ ਕਈ ਵਾਰ ਆਪਾਂ ਦੇਖ ਕਹਿੰਦੇ ਮਿਕਸ ਵੈਜੀਟੇਬਲ ਵਧੀਆ ਲੱਗਦੀ ਹੈ, ਉਹਨੂੰ ਵਧੀਆ ਲੱਗਦਾ,
0: ਉਹ ਵਿਆਹਾਂ 'ਚ ਜਾ ਕੇ ਆਮ ਤੌਰ 'ਤੇ ਬੰਦਾ ਇਹੀ ਪਲੇਟ 'ਚ ਪਾਉਂਦਾ।
1: ਸੋ ਪਸ਼ੂਆਂ ਨੂੰ ਵੀ ਦੇਖੋ ਉਹਨਾਂ ਨੂੰ ਵੀ ਮਨ ਪਾਉਂਦਾ ਕੀ।
0: ਹਾਂ ਬਿਲਕੁਲ।
1: ਅੱਛਾ, ਇੱਕ ਗੱਲ ਹੋਰ ਦੇਖੋ, ਆਪਣੇ ਮਾਹਰ ਕਹਿੰਦੇ ਹੁੰਦੇ ਆ ਵੀ ਜਿੱਦਾਂ ਆਪਾਂ ਕਰਦੇ ਵੀ ਹੁੰਦੇ ਰੁੜੀਆ ਰਾਮ ਜੀ, ਕਿ ਪਸ਼ੂ ਨੂੰ ਪੱਠਾ ਪਾਉਂਦੇ ਆ ਨਾ ਜਦੋਂ, ਕਹਿੰਦੇ ਖੁੱਲੀ ਜੋ ਉਦੋਂ ਹੀ ਹੱਥ ਮਾਰ ਦਿਓ ਤੇ ਪਸ਼ੂ ਵਧੀਆ ਪੱਠੇ ਖਾਂਦਾ
0: ਜੀ ਜੀ,
1: ਉਹਨੂੰ ਲੱਗਦਾ ਕੁਛ ਪਾ ਕੇ ਗਿਆ ਮੇਰਾ ਮਾਲਕ ਆ ਕੇ। ਇਹ ਪੁਰਾਣਾ ਤਰੀਕਾ ਹੁੰਦਾ ਸੀਗਾ ਕਿ ਉਦਾਂ ਹੀ ਖੁੱਲੀ ਤੁਰੇ ਜਾਂਦੇ ਹੱਥ ਮਾਰ ਦੇਣਾ ਜੀ, ਇਹਦੇ ਨਾਲ ਕਿ ਉਹਨੂੰ ਪਤਾ ਲੱਗਦਾ ਰਹਿੰਦਾ ਸੀ ਵੀ ਮੈਂ ਆਪਣੇ ਕਿਸ ਤਰੀਕੇ ਦਾ ਜਿਹੜਾ ਵਧੀਆ ਕਿਸਮ ਦਾ ਹਰਾ ਚਾਰਾ ਜਿਹੜਾ ਪਸ਼ੂ ਰੱਜ ਕੇ ਖਾ ਲੈਂਦਾ ਸੀ। ਬਾਕੀ ਦੇਖੋ ਜੇ 1006 ਬੜੀ ਵਧੀਆ ਕਿਸਮ ਹੈਗੀ ਮੱਕੀ ਦੀ, ਇਹ ਲਈ ਜਾ ਸਕਦੀ ਹੈਗੀ ਹੈ ਹਰੇ ਚਾਰੇ ਵਾਸਤੇ। ਜੇ ਨਾ ਮਿਲੇ ਤਾਂ ਦੂਸਰੀਆਂ ਜਿਹੜੀਆਂ ਕਿਸਮਾਂ ਨੇ ਉਹ ਆਪਾਂ ਲੈ ਸਕਦੇ ਹਾਂ, ਅਤੇ ਸਤੰਬਰ ਤੱਕ ਬੜਾ ਵਧੀਆ ਹਰਾ ਚਾਰਾ ਹੈ ਜਿਹੜਾ
0: ਜੀ,
1: ਇਹਤੋਂ ਲਿਆ ਜਾ ਸਕਦਾ ਰੁੜੀਆ ਰਾਮ ਜੀ। ਅਤੇ ਤਿੰਨ ਫਸਲਾਂ ਆਪਾਂ ਨੂੰ ਮਾਹਰ ਕਹਿੰਦੇ ਰੁੜੀਆ ਰਾਮ ਜੀ
0: ਜੀ
1: ਬੜੀ ਕਾਮਯਾਬੀਆਂ ਲੈ ਸਕਦੇ ਹੈਗੇ।
0: ਠੀਕ।
1: ਅਤੇ ਮੱਕੀ ਅਤੇ ਰਵਾਂ, ਜਿੱਦਾਂ ਰਵਾਂ 88 ਅਤੇ ਮੱਕੀ, ਇਹਦਾ 15-15 ਕਿਲੋ ਬੀਜ ਪਾਉਣਾ ਜੀ।
0: ਅੱਛਾ,
1: ਏਕੜ ਦਾ। ਅਤੇ ਜੇ ਇਕੱਲੀ ਬੀਜਣੀ ਫਿਰ 30 ਕਿਲੋ।
0: ਠੀਕ ਹੈ ਜੀ, ਇਕੱਲੀ ਬੀਜਣੀ।
1: ਹਾਂ,
0: ਨਹੀਂ ਤਾਂ ਇੱਦਾਂ ਦਾ ਕਰ ਦਿਓ।
1: ਹਾਂ ਨਹੀਂ, ਜੇ ਦੇਖੋ ਜੇ ਰਵਾਂ ਦੀ ਹੋਰ ਕਿਸਮ ਹੈਗੀ ਇੱਕ,
0: ਅੱਛਾ
1: 367, ਜੇ ਉਹ ਪਾਣੀ ਆ ਤਾਂ ਫਿਰ ਮੱਕੀ ਦਾ 15 ਅਤੇ ਉਹਦਾ ਫਿਰ ਰਵਾਂ 367 ਦਾ ਸਿਰਫ 6 ਕਿਲੋ ਹੀ ਬੀਜ।
0: ਕਿਸਮ ਦੇ ਲਿਹਾਜ਼ ਨਾਲ,
1: ਕਿਸਮ ਦੇ ਲਿਹਾਜ਼ ਨਾਲ
0: ਬੀਜ ਦੀ ਮਿਕਦਾਰ ਬਦਲ ਜਾਂਦੀ।
1: ਹਾਂ, ਸੋ ਇਸ ਹਿਸਾਬ ਨਾਲ ਇਹ ਬੀਜੀ ਜਾ ਸਕਦੀ ਹੈਗੀ ਹੈ। ਕੋਸ਼ਿਸ਼ ਕਰੀਏ ਕਿ ਵਧੀਆ ਹਰੇ ਚਾਰੇ ਪੈਦਾ ਹੋਣ, ਵਿੱਚ ਨਦੀਨ ਵਗੈਰਾ ਨਾ ਹੋਣ, ਤਾਂ ਕਿ ਫਿਰ ਉਹਦੇ ਨਾਲ ਜਿਹੜਾ ਆਪਣਾ ਚਾਰੇ ਦੀ ਕੁਆਲਿਟੀ 'ਤੇ ਅਸਰ ਪੈ ਜਾਂਦਾ ਹੈ।
0: ਹਾਂ, ਆਮ ਤੌਰ 'ਤੇ ਸੰਧੂ ਸਾਹਿਬ ਇੱਕ ਸਾਡਾ ਇਹ ਵੀ ਹੁੰਦਾ ਸੀ, ਪੈਲੀ ਦੀ ਚੋਣ ਕਰਨ ਲੱਗੇ ਵੀ ਨਾ ਜ਼ਿਮੀਦਾਰ ਇਹ ਸੋਚਦਾ ਵੀ ਚੱਲ ਹਰਾ ਚਾਰੇ ਬੀਜਣਾ, ਮਾੜੀ ਪੈਲੀ ਰੱਖ ਲਓ, ਅਤੇ ਫਿਰ ਦੁੱਧ ਬਾਅਦ ਦਾ ਵੀ ਉੱਥੇ ਹੀ ਆ ਜਾਂਦਾ ਹਿਸਾਬ ਕਿਤਾਬ।
1: ਕੋਈ ਤੱਤ ਦੀ ਘਾਟ ਆ ਨਾ, ਫਿਰ ਉਹ ਚਾਰੇ ਦੇ ਰਾਹੀਂ ਪਸ਼ੂ 'ਚ ਆ ਜਾਂਦੀ
0: ਹੈ। ਸੋ ਇਸ ਕਰਕੇ ਪੈਲੀ ਦੀ ਚੋਣ ਵੀ, ਖਾਸ ਤੌਰ 'ਤੇ ਮੱਕੀ ਦੀ ਫਸਲ ਤਾਂ ਤੁਹਾਨੂੰ ਪਤਾ ਹੀ ਹੈ ਪਾਣੀ ਨੂੰ ਸਹਾਰਦੀ ਨਹੀਂ।
1: ਹਾਂ,
0: ਅਤੇ ਇਸ ਕਰਕੇ ਇਸ ਦੀ ਪੈਲੀ ਦੀ ਚੋਣ ਕਰਨ ਲੱਗਿਆ ਜੇ ਆਪਾਂ
1: ਬਹੁਤ ਧਿਆਨ ਰੱਖੋ ਜੀ ਪਾਣੀ ਦਾ ਨਿਕਾਸ ਦਾ ਸਹੀ ਪ੍ਰਬੰਧ, ਤਾਂ ਕਿ ਸਮੇਂ ਸਿਰ ਜਿਹੜੇ ਵਾਧੂ ਪਾਣੀ ਹੈ ਉਹਨੂੰ ਆਪਾਂ ਬਾਹਰ ਕੱਢ ਸਕੀਏ। ਇਸ ਤਰੀਕੇ ਦੇ ਪ੍ਰਬੰਧ ਹੋਣੇ ਚਾਹੀਦੇ ਆ। ਅਤੇ ਰੂੜੀ ਜਿੰਨੀ ਵਧੀਆ ਪਾਓ, ਕਰੀਬ 10 ਟਨ ਰੂੜੀ ਜਿਹੜੀ ਵਧੀਆ ਤਿਆਰ ਕੀਤੀ ਖੇਤ 'ਚ ਪਾਓ, ਕਿਉਂਕਿ ਰੂੜੀ ਜਿਹੜੀ ਜੋ ਕੰਮ ਕਰਦੀ ਆ ਨਾ, ਉਹ ਰਸਾਇਣਿਕ ਖਾਦਾਂ ਨੇ ਨਹੀਂ ਕਰਨਾ।
0: ਨਹੀਂ ਕਰਦਾ ਜੀ, ਹੁਣ ਤਾਂ ਦੇਖੋ ਜ਼ਿਮੀਦਾਰ ਸਿਆਣੇ ਹੋ ਗਏ, ਮੁਰਗੀਆਂ ਦਾ ਢੇਰ ਹੈ ਜਾਂ ਦੇਸੀ ਜਿੱਦਾਂ ਤੁਸੀਂ ਕਿਹਾ, ਕਿਉਂਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਹੈ ਰਸਾਇਣਕ ਖੇਤੀ ਦਾ ਸਮਾਂ ਜਿਹੜਾ ਹੈ ਉਹ ਨਹੀਂ ਹੈ। ਆਉਣ ਵਾਲਾ ਸਮਾਂ ਜਿਹੜਾ ਹੈ ਔਰਗੈਨਿਕ, ਜਿਹਨੂੰ ਅਸੀਂ ਜੈਵਿਕ ਖੇਤੀ ਦਾ ਸਮਾਂ ਸਾਡੇ ਕੋਲ ਆ ਰਿਹਾ ਹੈ। ਇਸ ਕਰਕੇ ਜੈਵਿਕ ਖਾਦਾਂ, ਅੱਜ ਕੱਲ੍ਹ ਤਾਂ ਜੈਵਿਕ ਖਾਦਾਂ ਬੜੀਆਂ ਤਿਆਰ ਕਰਨ ਲੱਗ ਗਏ ਲੋਕ, ਅਤੇ ਇਸ ਕਰਕੇ ਸਾਨੂੰ ਰੁੱਖ ਉੱਧਰਲੇ ਪਾਸੇ ਨੂੰ ਲੈ ਕੇ ਜਾਣਾ ਚਾਹੀਦਾ, ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ ਜਿਹੜੀਆਂ ਫਸਲਾਂ ਨੇ, ਜੇ ਆਪਾਂ ਮੇਰਾ ਇਹ ਦੇਖੀਏ ਕਿ ਇਹ ਪਸ਼ੂਆਂ ਨੂੰ ਪੈਣਾ ਹੈ, ਕਿਸੇ ਨਾ ਕਿਸੇ ਸਾਡੇ ਸਿੱਧੇ ਰੂਪ 'ਚ ਸਾਡੇ ਕੋਲ ਹੀ ਆਉਣਾ ਹੈ।
1: ਬਿਲਕੁਲ ਬਿਲਕੁਲ ਜੀ, ਅਸੀਂ ਇਸਤੇਮਾਲ ਕਰਨਾ ਹੈ। ਇਸ ਕਰਕੇ ਤਾਂ ਬਹੁਤ ਮਹੱਤਵਪੂਰਨ ਹੈਗਾ, ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਫਸਲਾਂ 'ਤੇ ਸਪਰੇਅ ਕਰਦੇ ਹਾਂ, ਉਦੋਂ ਵੀ ਜ਼ਰੂਰ ਦੇਖੋ ਵੀ ਲੱਗ ਗਏ, ਇਹ ਨਾ ਦੇਖੋ ਵੀ ਜਿਹੜੀ ਹਰੇ ਚਾਰੇ ਦੀ ਫਸਲ ਤਾਂ ਨਹੀਂ ਲੱਗ ਗਈ, ਕਿਤੇ ਉੱਡ ਕੇ ਦਵਾਈ ਉੱਧਰ ਚਲੀ ਜਾਏ,
0: ਉੱਧਰ ਚਲੀ ਜਾਵੇ,
1: ਫਿਰ ਆਪਾਂ ਪਸ਼ੂਆਂ ਨੂੰ ਕੱਟ ਕੇ ਪਾਉਣਾ ਹਰਾ ਚਾਰਾ,
0: ਅਤੇ
1: ਨੁਕਸਾਨ ਕਈ ਵਾਰ ਹੋ ਜਾਂਦਾ ਹੈ ਜੀ।
0: ਹੋ ਜਾਂਦਾ ਜੀ। ਹੁਣ ਇਹਦੇ 'ਚ ਇਹ ਹੈ ਕਿ ਦੇਖੋ ਮੱਕੀ ਦੀ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਜੇ ਆਪਾਂ ਇਹਨੂੰ ਕਟਾਈ ਜਿਹੜੀ ਹੈ ਇਹ ਵੀ ਬੜੀ ਅਹਿਮ ਹੈ, ਖਾਸ ਕਰਕੇ ਸਾਰੀਆਂ ਫਸਲਾਂ 'ਚ ਹੀ ਹੁੰਦੀ ਹੈ, ਕਿਉਂਕਿ ਜਦ ਤੱਕ ਉਹਦੇ 'ਚ ਤੱਤਾਂ ਦਾ ਦਰਜਾ ਪੂਰੀ ਤਰ੍ਹਾਂ ਨਹੀਂ ਬਣਿਆ, ਉਹ ਤੋਂ ਪਹਿਲਾਂ ਜੇ ਅਸੀਂ ਕੱਟ ਕੇ ਪਾਵਾਂਗੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ,
1: ਜੇ ਪਛੜ ਕੇ ਤਾਂ ਵੀ ਕੋਈ ਫਾਇਦਾ,
0: ਤਾਂ ਦੀ ਕੋਈ ਫਾਇਦਾ ਨਹੀਂ,
1: ਪੱਕ ਜਾਂਦੀ ਪਸ਼ੂ ਖਾਂਦਾ ਨਹੀਂ, ਫਿਰ
0: ਖਾਂਦਾ ਨਹੀਂ ਹੈ ਜੀ। ਦੇਖੋ ਅਚਾਰ ਦੀ ਜੇ ਆਪਾਂ ਅਚਾਰ ਦੀ ਗੱਲ ਕਰਦੇ ਹਾਂ ਉਹਦੇ ਵੀ ਬਣਾਉਣ ਦੀ ਇੱਕ ਸਟੇਜ,
1: ਉਹ ਤਾਂ ਤਰੀਕਾ ਹੈ ਜੀ,
0: ਹੈ ਕਿ ਨਹੀਂ,
1: ਉਹ ਤਾਂ ਪੱਕਾ ਤਰੀਕਾ ਹੈ ਜੀ, ਉਹ ਤਾਂ ਬਹੁਤ ਸਾਵਧਾਨੀ ਨਾਲ ਕੰਮ ਕਰਨ ਦੀ ਲੋੜ ਪੈਂਦੀ ਹੈਗੀ, ਪੂਰੀ ਵਿਉਂਤਬੰਦੀ ਨਾਲ ਕਿ ਆਪਾਂ ਕਿਸ ਤਰੀਕੇ ਨਾਲ ਕਿੱਥੇ ਟੋਆ ਪੁੱਟਣਾ ਹੈਗਾ, ਉਹਨੂੰ ਫਿਰ ਭਰਨਾ ਹੈਗਾ, ਫਿਰ ਉਹਦੀ ਸੰਭਾਲ ਕਰਨੀ, ਫਿਰ ਕਦੋਂ ਉਹਨੂੰ ਖੋਲ੍ਹਣਾ ਵੀ ਇਹ ਪਰਖ ਕਰਨੀ ਵੀ ਸਾਡਾ ਅਚਾਰ ਵਧੀਆ ਬਣ ਗਿਆ।
0: ਬਿਲਕੁਲ ਬਿਲਕੁਲ,
1: ਤਾਂ ਕਿ ਕਈ ਵਾਰ ਨਾ ਠੀਕ ਨਾ ਬਣੇ ਤੇ ਫਿਰ ਪਸ਼ੂ ਖਾਂਦਾ ਵੀ ਨਹੀਂ,
0: ਨਹੀਂ ਖਾਂਦਾ ਜੀ, ਨਹੀਂ ਖਾਂਦਾ। ਔਰ ਇੱਕ ਵਾਰ ਜੇ ਪਸ਼ੂ ਨੇ ਨਾ ਕਰਤੀ ਤੇ ਫਿਰ ਉਹ ਗੇਜ ਪਾਉਣੀ ਬੜੀ ਮੁਸ਼ਕਿਲ ਹੋ ਜਾਂਦੀ,
1: ਜ਼ਬਰਦਸਤੀ ਨਹੀਂ ਖਵਾ ਸਕਦੇ,
0: ਜ਼ਬਰਦਸਤੀ ਨਹੀਂ
1: ਵੀ ਕੁੱਟ ਕੇ ਮਾਇਆ ਵਿੱਚ,
0: ਉਹਨੇ ਖਾਣਾ ਨਹੀਂ ਹੈ, ਕਿਉਂਕਿ ਉਹ ਦੇਖੋ ਲਵੇਰਿਆਂ ਦੇ ਵਿੱਚ ਇਹੀ ਹੈ ਕਿ ਉਹਨਾਂ ਨੂੰ ਸਮਝ ਸਾਰੀ ਹੁੰਦੀ ਹੈ, ਤੇ ਇਸੇ ਕਰਕੇ ਕਹਿੰਦੇ ਹਾਂ ਕਿ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਉਹਨੂੰ ਗੇਜ ਜਿਹੜੀ ਹੈ ਥੋੜੇ ਥੋੜੇ ਤੋਂ ਕਰਕੇ ਅਸੀਂ ਜਿਹੜਾ ਹੈ ਉਹਨੂੰ ਆਦੀ ਕਰਨਾ ਹੈ, ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਸਾਰੇ ਢੰਗ ਤਰੀਕਿਆਂ ਨੂੰ ਸੰਧੂ ਸਾਹਿਬ ਜੇ ਲੈ ਕੇ ਆਈਏ, ਖਾਸ ਤੌਰ 'ਤੇ ਪਿੱਟ ਬਣਾ ਲਈਏ ਆਪਣੇ ਪਸ਼ੂਆਂ ਦੇ ਲਿਹਾਜ਼ ਦੇ ਨਾਲ, ਅਤੇ ਜੇ ਉਨੇ ਕੁ ਰਕਬੇ ਦਾ ਜਿੰਨਾ ਕੁ ਆਪਾਂ ਨੂੰ ਚਾਹੀਦਾ ਉਨੇ ਕੁ ਰਕਬੇ ਦੇ ਵਿੱਚ ਕਾਸ਼ਤ ਕਰਕੇ, ਕਿਉਂਕਿ ਜੋ ਸਾਨੂੰ ਪਤਾ ਹੈ ਕਿ ਇਸ ਟਾਈਮ ਸਾਡੇ ਕੋਲ ਚਾਰਾ ਨਹੀਂ ਉਪਲਬਧ।

0: ਸ਼ਬਦ ਤੇ ਉਸ ਟਾਈਮ ਜਿਹੜੀ ਇਹ ਚੀਜ਼ ਸਾਡੇ ਲਈ
1: ਬਹੁਤ ਕੰਮ ਆਉਂਦੀ ਹੈ ਜੀ, ਬਹੁਤ ਹੀ ਕੰਮ ਆਉਂਦੀ ਹੈ। ਸੋ ਇਸ ਕਰਕੇ ਆਪਾਂ ਨੂੰ ਮਾਹਰ ਤਾਂ ਵਾਰ ਵਾਰ ਇਹੀ ਗੱਲ ਕਰਦੇ ਆ ਵੀ ਜੇ ਵੱਡੇ ਪੱਧਰ 'ਤੇ ਪਸ਼ੂ ਪਾਲਦੇ ਹੋ ਅਤੇ ਉਹਨੂੰ ਹਰਾ ਚਾਰਾ ਕੱਟ ਕੇ ਪਾਉਣਾ ਔਖਾ
0: ਔਖਾ ਹੈ,
1: ਉਹਨੂੰ ਤਾਂ ਅਚਾਰ ਬਣਾਓ,
0: ਅਚਾਰ ਬਣਾਓ ਜੀ, ਬਿਲਕੁਲ ਸਹੀ ਗੱਲ ਹੈ।
1: ਅਤੇ ਉਹ ਸਾਨੂੰ ਬਹੁਤ ਫਾਇਦੇਮੰਦ ਰਹਿੰਦਾ ਹੈਗਾ, ਖਰਚੇ ਵੀ ਘੱਟਦੇ ਹੈਗੇ ਆ,
0: ਘੱਟਦੇ ਆ ਜੀ। ਚੱਲੀਏ ਫਿਰ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 meters ਯਾਨੀ 873 ਕਿਲੋ ਹਰਟ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਆਓ ਸਰਵਣ ਕਰਦੇ ਹਾਂ ਮਾਨਸ ਗਾਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾਨ ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸੱਤ ਵੱਜ ਕੇ 2 ਮਿੰਟ 'ਤੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੁਣ ਸਕੋਗੇ ਸੋਹਣੀ ਸਵੇਰ ਪੰਜਾਬੀ ਫਿਲਮ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਹਿਕ ਪੰਜਾਬੀ ਦਾ ਵੇਲਾ ਰਹੇਗਾ ਸਵੇਰੇ 8:40। ਹਿੰਦੀ ਫਿਲਮ ਗੁਲਾਮ ਦੇ ਗੀਤ ਸੁਣ ਸਕੋਗੇ ਇੱਕ ਫਿਲਮ ਦੇ ਗੀਤ 'ਤੇ ਆਧਾਰਿਤ ਇਸ ਪ੍ਰੋਗਰਾਮ ਦੇ ਵਿੱਚ ਸਮਾਂ ਰਹੇਗਾ ਸਵੇਰੇ 9:02। ਸਵੇਰੇ 9:30 ਸਮਾਤ ਫਰਮਾਓਗੇ ਕੁਝ ਗਜ਼ਲਾਂ ਅਤੇ ਲਾਈਵ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਦਾ ਵੇਲਾ ਰਹੇਗਾ ਸਵੇਰੇ 10:02। ਧਮਕ ਜਲੰਧਰ ਪੈਂਦੀ ਵਟਸਐਪ 'ਤੇ ਆਧਾਰਿਤ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕੋਗੇ 11:05 ਅਤੇ ਪਾਰਿਵਾਰਿਕ ਪ੍ਰੋਗਰਾਮ ਵਸਦੇ ਵੇਲੇ ਸੁਣ ਸਕੋਗੇ ਦੁਪਹਿਰ 12:05 'ਤੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਾ ਰਹੇਗਾ ਦੂਰਦਰਸ਼ਨ ਦਿਵਸ ਅਤੇ ਵਿਸ਼ੇਸ਼ ਦੂਰਦਰਸ਼ਨ ਦੀਆਂ ਯਾਦਾਂ ਅਤੇ ਅੱਜ ਦੀ ਪੀੜ੍ਹੀ ਮਾਹਿਰ ਮਹਿਮਾਨ ਰਹਿਣਗੇ ਸੁਸ਼ਮਾ ਖਰਬੰਦਾ ਜੀ। ਇਸ ਤੋਂ ਇਲਾਵਾ ਸੁਣੋਗੇ ਸਾਡਾ ਵਿਰਸਾ। ਪ੍ਰੋਗਰਾਮਾਂ ਦਾ ਵੇਰਵਾ ਅਤੇ ਮੌਸਮ ਦਾ ਹਾਲ ਜਾਣੋਗੇ 1:05 ਅਤੇ ਫੌਜੀ ਵੀਰ ਆਪਣਾ ਪ੍ਰੋਗਰਾਮ ਸੁਣ ਸਕਣਗੇ ਬਾਅਦ ਦੁਪਹਿਰ 1:15 'ਤੇ। ਰਾਜਕੁਮਾਰ ਅਤੇ ਸਾਥੀਆਂ ਦੁਆਰਾ ਮਾਤਾ ਦੀਆਂ ਭੇਟਾਂ ਸੁਣ ਸਕੋਗੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਬਾਅਦ ਦੁਪਹਿਰ 2:30। 3:00 ਸਾਡੀ ਪਹਿਲੀ ਸਭਾ ਦੇ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ ਸ਼ਾਮ 4:00 ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਅਤੇ ਸਭਾ ਦੇ ਸ਼ੁਰੂ ਦੇ ਵਿੱਚ 4:02 'ਤੇ ਪੰਜਾਬੀ ਫਿਲਮ ਸੰਗੀਤ ਦਾ ਆਨੰਦ ਮਾਣ ਸਕੋਗੇ। ਸ਼ਾਮ 4:30 ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਗੁਰਬਾਣੀ ਵਿਚਾਰ। ਸ਼ਾਮ 6:30 ਕਿਸਾਨ ਵੀਰ ਆਪਣਾ ਪ੍ਰੋਗਰਾਮ ਸੁਣ ਸਕਣਗੇ ਦਿਹਾਤੀ ਪ੍ਰੋਗਰਾਮ ਜਿਸ ਦੇ ਵਿੱਚ ਅੱਜ ਕੰਮ ਦੀਆਂ ਗੱਲਾਂ ਅਤੇ ਡਾਕਟਰ ਅਜੈਬ ਸਿੰਘ ਦੁਆਰਾ ਝੋਨਾ ਲਵਾਈ ਲਈ ਮਦੀਨਾ ਵਿਸ਼ੇ ਬਾਬਤ ਗੱਲਬਾਤ ਕੀਤੀ ਜਾਵੇਗੀ। ਸਪੋਂਸਰ ਪ੍ਰੋਗਰਾਮ

ਸਵੇਰ ਦੀ ਪਹਿਲੀ ਕਿਰਨ ਜਦੋਂ ਖਿੜਕੀ ਦੇ ਰਾਹੀਂ ਅੰਦਰ ਆਉਂਦੀ ਹੈ ਤਾਂ ਇਹ ਸਿਰਫ ਦਿਨ ਦੀ ਸ਼ੁਰੂਆਤ ਨਹੀਂ ਕਰਦੀ ਸਗੋਂ ਸਾਨੂੰ ਇੱਕ ਨਵੀਂ ਉਮੀਦ ਨਵੀਂ ਸੋਚ ਤੇ ਨਵੇਂ ਹੌਸਲੇ ਦੇ ਨਾਲ ਵੀ ਭਰ ਦਿੰਦੀ ਹੈ। ਕੱਲ੍ਹ ਦੀਆਂ ਗੱਲਾਂ ਭਾਵੇਂ ਜਿਹੋ ਜਿਹੀਆਂ ਮਰਜ਼ੀ ਰਹੀਆਂ ਹੋਣ

ਅੱਜ ਦਾ ਦਿਨ ਸਾਡੇ ਹੱਥ ਵਿੱਚ ਹੈ। ਸੋ ਆਓ ਪੁਰਾਣੀਆਂ ਚਿੰਤਾਵਾਂ ਨੂੰ ਥੋੜ੍ਹਾ ਜਿਹਾ ਪਿੱਛੇ ਛੱਡੀਏ, ਚਿਹਰੇ 'ਤੇ ਮੁਸਕਾਨ ਸਜਾਈਏ ਅਤੇ ਦਿਲ ਦੇ ਵਿੱਚ ਇਹ ਵਿਸ਼ਵਾਸ ਰੱਖੀਏ ਕਿ ਅੱਜ ਕੁਝ ਚੰਗਾ ਜ਼ਰੂਰ ਹੋਵੇਗਾ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਆਪਣੇ ਦੋਸਤ ਹੋਸਟ ਨੀਤੂ, ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਆਕਾਸ਼ਵਾਣੀ ਦਾ ਇਹ ਪ੍ਰੋਗਰਾਮ ਸੋਹਣੀ ਸਵੇਰ। ਸਵੇਰ ਦੀ ਖੂਬਸੂਰਤੀ ਸਿਰਫ ਚੜ੍ਹਦੇ ਸੂਰਜ ਵਿੱਚ ਨਹੀਂ, ਸਗੋਂ ਉਸ ਸੋਚ ਵਿੱਚ ਹੈ ਜਿਸ ਨਾਲ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਜੇ ਸੋਚ ਸਕਾਰਾਤਮਕ ਹੋਵੇ ਤਾਂ ਮੁਸ਼ਕਿਲ ਰਸਤੇ ਵੀ ਆਸਾਨ ਲੱਗਣ ਲੱਗ ਪੈਂਦੇ ਨੇ, ਅਤੇ ਜੇ ਦਿਲ ਦੇ ਵਿੱਚ ਹੌਸਲਾ ਹੋਵੇ ਤਾਂ ਛੋਟੀ ਜਿਹੀ ਕੋਸ਼ਿਸ਼ ਵੀ ਵੱਡੀ ਮੰਜ਼ਿਲ ਵੱਲ ਲੈ ਜਾਂਦੀ ਹੈ। ਕਹਿੰਦੇ ਨੇ ਨਾ ਵੀ ਹਰ ਸਵੇਰ ਕੁਦਰਤ ਦੇ ਵੱਲੋਂ ਦਿੱਤਾ ਇੱਕ ਨਵਾਂ ਪੰਨਾ, ਹੁਣ ਉਸ ਦੇ ਉੱਤੇ ਕੀ ਲਿਖਣਾ ਹੈ ਇਹ ਸਾਡੇ ਹੱਥ ਵਿੱਚ ਹੈ। ਇਸ ਲਈ ਅੱਜ ਦਾ ਪੰਨਾ ਨਿਰਾਸ਼ਾ ਦੇ ਨਾਲ ਨਹੀਂ ਬਲਕਿ ਨਵੀਂ ਉਮੀਦ ਦੇ ਨਾਲ ਭਰਨਾ ਹੈ, ਸ਼ਿਕਾਇਤ ਦੇ ਨਾਲ ਨਹੀਂ ਬਲਕਿ ਸ਼ੁਕਰਾਨੇ ਦੇ ਨਾਲ ਭਰਨਾ ਹੈ। ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਦਿਲ ਦੇ ਵਿੱਚ ਪਿਆਰ ਰੱਖਣਾ ਅਤੇ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਨੀ ਹੈ। ਆਪਣੇ ਸੁਪਨਿਆਂ ਦੇ ਵੱਲ ਇੱਕ ਛੋਟਾ ਜਿਹਾ ਕਦਮ ਅੱਗੇ ਜ਼ਰੂਰ ਵਧਾਉਣਾ। ਸੋ ਤੁਹਾਡੀ ਇਸ ਸਵੇਰ ਸੁਰਾਂ ਦੇ ਨਾਲ ਹੋਰ ਵੀ ਸੁਹਾਵਣੀ ਬਣਾਉਣ ਦੇ ਵਾਸਤੇ ਹੁਣ ਜੀ ਵਾਰੀ ਹੈ ਇਸ ਗੀਤ ਦੀ। ਸੋ ਜੀ ਇੰਜੋਏ ਕਰੋ ਇਸ ਸਾਡੇ ਪ੍ਰੋਗਰਾਮ ਦੀ ਪਹਿਲਾ ਗੀਤ, ਯਾਨੀ ਕਿ ਪਹਿਲੀ ਸ਼ੁਰੂਆਤ।

ਪਰ ਸਫ਼ਰ ਦੇ ਨਾਲ ਨਾਲ ਹਮ ਸਫ਼ਰ ਵੀ ਸੋਹਣਾ ਹੋਵੇ। ਵੈਸੇ ਕਿਸੇ ਚੀਜ਼ ਦੀ ਕਦਰ ਕਹਿੰਦੇ ਉਦੋਂ ਪੈਂਦੀ ਹੈ ਜਦੋਂ ਅਸੀਂ ਮਿਹਨਤ ਦੇ ਨਾਲ ਉਸ ਨੂੰ ਹਾਸਲ ਕਰਦੇ ਹਾਂ। ਡਾਕਟਰ ਏ ਪੀ ਜੇ ਅਬਦੁਲ ਕਲਾਮ ਹੋਰਾਂ ਨੇ ਕਿਹਾ ਹੈ ਕਿ ਜੇ ਤੁਸੀਂ ਸੂਰਜ ਦੇ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਪਹਿਲੇ ਸੂਰਜ ਦੇ ਵਾਂਗ ਸੜਨਾ ਸਿੱਖੋ। ਅੱਛਾ, ਇਹ ਵਿਚਾਰ ਨਾ ਸਾਨੂੰ ਜ਼ਿੰਦਗੀ ਦੀ ਇੱਕ ਬਹੁਤ ਡੂੰਘੀ ਸੱਚਾਈ ਜਿਹੜੀ ਹੈ ਨਾ ਉਹ ਸਮਝਾਉਂਦਾ। ਕਾਮਯਾਬੀ ਦੀ ਚਮਕ ਦੇ ਪਿੱਛੇ ਮਿਹਨਤ, ਸਬਰ ਤੇ ਸੰਘਰਸ਼ ਦੀ ਤਪੱਸਿਆ ਹੁੰਦੀ ਹੈ। ਔਰ ਇਹ ਵਿਚਾਰ ਸਾਨੂੰ ਯਾਦ ਕਰਵਾਉਂਦਾ ਹੈ ਕਿ ਹਰ ਕੋਈ ਕਾਮਯਾਬੀ ਦੀ ਰੋਸ਼ਨੀ ਤਾਂ ਵੇਖਣਾ ਚਾਹੁੰਦਾ, ਪਰ ਉਸ ਰੋਸ਼ਨੀ ਤੱਕ ਪਹੁੰਚਣ ਲਈ ਕੀਤੀ ਜਾਣ ਵਾਲੀ ਮਿਹਨਤ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ। ਸਹੀ ਗੱਲ ਹੈ। ਵੈਸੇ ਅਸੀਂ ਨਾ ਅਕਸਰ ਕਿਸੇ ਦੀ ਕਾਮਯਾਬੀ ਦੇਖ ਕੇ ਕਹਿ ਦਿੰਦੇ ਹਾਂ ਕਿ ਇਸ ਇਨਸਾਨ ਦੀ ਕਿਸਮਤ ਕਿੰਨੀ ਚੰਗੀ ਹੈ। ਹੁੰਦਾ ਨਾ ਤੁਹਾਡੇ ਨਾਲ ਵੀ, ਮੇਰੇ ਨਾਲ ਵੀ ਇੱਦਾਂ ਹੁੰਦਾ, ਪਰ ਅਸੀਂ ਇਹ ਨਹੀਂ ਦੇਖਦੇ ਕਿ ਉਹ ਕਾਮਯਾਬੀ ਦੇ ਪਿੱਛੇ ਕਿੰਨੀਆਂ ਕੋਸ਼ਿਸ਼ਾਂ, ਕਿੰਨੀਆਂ ਨਾਕਾਮੀਆਂ ਅਤੇ ਕਿੰਨੇ ਸਬਰ ਦੇ ਪਲ ਲੁਕੇ ਹੁੰਦੇ ਨੇ। ਜ਼ਿੰਦਗੀ ਵਿੱਚ ਜੇ ਤੁਸੀਂ ਵੀ ਆਪਣੀ ਵੱਖਰੀ ਪਛਾਣ ਬਣਾਉਣੀ ਚਾਹੁੰਦੇ ਹੋ ਨਾ, ਤਾਂ ਮੁਸ਼ਕਿਲਾਂ ਤੋਂ ਘਬਰਾਉਣ ਦੀ ਬਜਾਏ ਉਹਨਾਂ ਤੋਂ ਸਿੱਖਣਾ ਪਵੇਗਾ। ਹਰ ਨਾਕਾਮੀ ਨੂੰ ਅੰਤ ਨਹੀਂ ਸਗੋਂ ਪਹਿਲੀ ਕੋਸ਼ਿਸ਼ ਦੀ ਤਿਆਰੀ ਸਮਝਣਾ ਪਵੇਗਾ, ਕਿਉਂਕਿ ਜਿਵੇਂ ਸੋਨਾ ਅੱਗ ਵਿੱਚ ਤਪ ਕੇ ਆਪਣੀ ਚਮਕ ਪਾਉਂਦਾ, ਉਸੇ ਤਰ੍ਹਾਂ ਦੇ ਨਾਲ ਇਨਸਾਨ ਵੀ ਮੁਸ਼ਕਿਲ ਸਮਿਆਂ ਦੇ ਵਿੱਚੋਂ ਲੰਘ ਕੇ ਆਪਣੇ ਅੰਦਰ ਦੀ ਤਾਕਤ ਨੂੰ ਪਛਾਣਦਾ। ਇਸ ਲਈ ਅੱਜ ਦੀ ਸਵੇਰ ਆਪਣੇ ਆਪ ਦੇ ਵਿੱਚ ਇੱਕ ਵਾਅਦਾ ਕਰੀਏ। ਅਸੀਂ ਆਪਣੀ ਮੰਜ਼ਿਲ ਦੀ ਚਮਕ ਤਾਂ ਚਾਹਾਂਗੇ, ਪਰ ਉਸ ਦੀ ਲੋੜੀਂਦੀ ਮਿਹਨਤ ਕਦੇ ਵੀ ਨਹੀਂ ਛੱਡਾਂਗੇ। ਹਾਲਾਤ ਔਖੇ ਹੋਣ ਭਾਵੇਂ ਹੋਰ ਵੀ ਸੌਖੇ ਹੋਣ, ਹੌਸਲਾ ਹਮੇਸ਼ਾ ਵਧਾਵਾਂਗੇ। ਰਸਤਾ ਲੰਬਾ ਹੋਵੇ ਤਾਂ ਕਦਮ ਹੌਲੇ ਨਹੀਂ ਕਦੇ ਵੀ ਕਰਾਂਗੇ, ਬਲਕਿ ਅੱਗੇ ਵਧਾਉਂਦੇ ਰਹਾਂਗੇ, ਕਿਉਂਕਿ ਅਸਲ ਕਾਮਯਾਬੀ ਉਹ ਨਹੀਂ ਜੋ ਅਚਾਨਕ ਮਿਲ ਜਾਵੇ, ਅਸਲ ਕਾਮਯਾਬੀ ਉਹ ਹੈ ਜਿਸ ਦੇ ਵਾਸਤੇ ਅਸੀਂ ਆਪਣੇ ਆਪ ਨੂੰ ਹਰ ਦਿਨ ਥੋੜ੍ਹਾ ਜਿਹਾ ਹੋਰ ਬਿਹਤਰ ਬਣਾਉਂਦੇ ਹਾਂ। ਸੋ ਆਓ ਫਿਰ ਅੱਜ ਦੀ ਇਸ ਸਵੇਰ ਦੇ ਵਿੱਚ ਹੋਰ ਵੀ ਹਿੰਮਤ ਜਗਾਉਂਦੇ ਹਾਂ, ਹੋਰ ਵੀ ਜਜ਼ਬਾ ਜਗਾਉਂਦੇ ਹਾਂ ਅਤੇ ਹੋਰ ਵੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਾਮਯਾਬ ਹੋਵਾਂਗੇ, ਪਰ ਮਿਹਨਤ ਦੇ ਨਾਲ।

ਬਿਲਕੁਲ ਜੀ, ਹਰ ਮੈਦਾਨ ਫਤਿਹ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਬੰਦਾ ਕੋਸ਼ਿਸ਼ ਕਰਦਾ ਨਾ ਤਾਂ ਉਸ ਨੂੰ ਕਾਮਯਾਬੀ ਜਿਹੜੀ ਹੈ ਨਾ ਉਹ ਜ਼ਰੂਰ ਮਿਲਦੀ ਹੈ। ਅੱਛਾ ਜੀ, ਅੱਜ ਦੇ ਦਿਨ ਦੀ ਖਾਸ ਗੱਲ ਕੀਤੀ ਜਾਵੇ ਨਾ ਤਾਂ ਅੱਜ 15 ਸਤੰਬਰ ਹੈ ਔਰ ਅੱਜ ਦਾ ਦਿਨ ਸਾਡੇ ਸਾਰਿਆਂ ਵਾਸਤੇ ਬਹੁਤ ਖਾਸ ਹੈ ਕਿਉਂਕਿ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦੇ ਰੂਪ ਦੇ ਵਿੱਚ ਜਿਹੜਾ ਹੈ ਅੱਜ ਦਾ ਦਿਨ ਮਨਾਇਆ ਜਾਂਦਾ। ਸਰ, ਲੋਕਤੰਤਰ ਸਿਰਫ ਵੋਟ ਪਾਉਣ ਦਾ ਹੱਕ ਨਹੀਂ ਹੈ, ਸਗੋਂ ਆਪਣੀ ਗੱਲ ਕਹਿਣ, ਸਵਾਲ ਪੁੱਛਣ, ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਅਤੇ ਦੇਸ਼ ਦੇ ਫੈਸਲਿਆਂ ਦੇ ਵਿੱਚ ਭਾਗੀਦਾਰੀ ਬਣਨ ਦਾ ਨਾਮ ਹੈ। ਵੈਸੇ ਹਰ ਸਾਲ ਨਾ 15 ਸਤੰਬਰ ਨੂੰ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਜਾਂਦਾ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸਾਲ 2007 ਵਿੱਚ ਮਤਾ 62:7 ਰਾਹੀਂ ਇਸ ਦਿਵਸ ਦੀ ਸਥਾਪਨਾ ਕੀਤੀ। ਪਹਿਲੀ ਵਾਰੀ ਦਿਵਸ 2008 ਦੇ ਵਿੱਚ ਮਨਾਇਆ ਗਿਆ। ਲੋਕਤੰਤਰ ਸਾਨੂੰ ਆਜ਼ਾਦੀ, ਬਰਾਬਰੀ, ਮਨੁੱਖੀ ਅਧਿਕਾਰਾਂ, ਜਵਾਬਦੇਹੀ ਅਤੇ ਕਾਨੂੰਨ ਦੇ ਰਾਜ ਦੀ ਮਹੱਤਤਾ ਸਮਝਾਉਂਦਾ। ਵੈਸੇ ਇੱਕ ਮਜ਼ਬੂਤ ਲੋਕਤੰਤਰ ਦੀ ਤਾਕਤ ਸਿਰਫ ਸਰਕਾਰਾਂ ਨਹੀਂ ਸਗੋਂ ਜਾਗਰੂਕ ਨਾਗਰਿਕਾਂ ਦੇ ਵਿੱਚ ਵੀ ਹੁੰਦੀ ਹੈ। ਜਦੋਂ ਲੋਕ ਆਪਣੇ ਹੱਕਾਂ ਦੇ ਨਾਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝਦੇ ਨੇ, ਜਦੋਂ ਉਹ ਵਿਚਾਰਾਂ ਦੇ ਵਖਰੇਵੇਂ ਦੇ ਬਾਵਜੂਦ ਵੀ ਇੱਕ ਦੂਜੇ ਦੀ ਗੱਲ ਸੁਣਦੇ ਨੇ, ਜਦੋਂ ਸਵਾਲ ਪੁੱਛਦੇ ਨੇ ਅਤੇ ਦੇਸ਼ ਵਿਰੋਧੀ ਨਹੀਂ ਸਗੋਂ ਲੋਕਤੰਤਰ ਦੀ ਤਾਕਤ ਨੂੰ ਸਮਝਦੇ ਨੇ, ਉਦੋਂ ਲੋਕਤੰਤਰ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਜਾਂਦਾ। ਦੱਸ ਦਈਏ ਕਿ ਇਸ ਦਿਨ ਦਾ ਮਕਸਦ ਦੁਨੀਆ ਭਰ ਦੇ ਵਿੱਚ ਲੋਕਤੰਤਰ ਦੀ ਸਥਿਤੀ 'ਤੇ ਵਿਚਾਰ ਕਰਨਾ ਅਤੇ ਲੋਕਾਂ ਦੀ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਵਿੱਚ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਵੀ ਕਰਨਾ। ਲੋਕਤੰਤਰ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਸਾਡੀ ਆਵਾਜ਼ ਕਿੰਨੀ ਜ਼ਿਆਦਾ ਕੀਮਤੀ ਹੈ, ਪਰ ਦੂਜੇ ਦੀ ਆਵਾਜ਼ ਦਾ ਸਤਿਕਾਰ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਸੋ ਆਓ, ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦੇ ਮੌਕੇ ਇਹ ਸੰਕਲਪ ਲਈਏ ਕਿ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਾਂਗੇ, ਆਪਣੀਆਂ ਜ਼ਿੰਮੇਵਾਰੀਆਂ ਨੂੰ ਸ਼ਰਧਾ ਦੇ ਨਾਲ, ਆਪਣੀ ਨਿਸ਼ਠਾ ਦੇ ਨਾਲ ਅਤੇ ਪ੍ਰੇਮ ਦੇ ਨਾਲ ਨਿਭਾਵਾਂਗੇ, ਸੰਵਿਧਾਨਕ ਮੁੱਲਾਂ ਦਾ ਸਤਿਕਾਰ ਕਰਾਂਗੇ ਅਤੇ ਇੱਕ ਅਜਿਹੇ ਸਮਾਜ ਦੀ ਉਸਾਰੀ ਦੇ ਵਿੱਚ ਯੋਗਦਾਨ ਪਾਵਾਂਗੇ ਜਿੱਥੇ ਹਰ ਆਵਾਜ਼ ਨੂੰ ਸੁਣਨ ਅਤੇ ਹਰ ਨਾਗਰਿਕ ਨੂੰ ਬਰਾਬਰ ਮੌਕਾ ਮਿਲੇ, ਕਿਉਂਕਿ ਲੋਕਤੰਤਰ ਸਿਰਫ ਸਰਕਾਰ ਬਣਾਉਣ ਦੀ ਪ੍ਰਕਿਰਿਆ ਨਹੀਂ, ਇਹ ਹਰ ਨਾਗਰਿਕ ਦੀ ਭਾਗੀਦਾਰੀ ਦੇ ਨਾਲ ਜ਼ਿੰਦਾ ਰਹਿਣ ਵਾਲੀ ਪ੍ਰਣਾਲੀ ਹੈ। ਤਾਂ ਹੀ ਕਹਿੰਦੇ ਨੇ ਨਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਇਸ ਦੇਸ਼ ਦੇ ਵਾਸੀ ਹਾਂ। ਫਿਰ ਚਲੋ ਆਓ, ਚੱਲਦੇ ਹਾਂ, ਚੱਲਦੇ ਚੱਲਦੇ ਇਸ ਗੀਤ ਨੂੰ ਵੀ ਸੁਣ ਲੈਂਦੇ ਹਾਂ।

0: साइबर फ्रॉड या धोखाधड़ी की जानकारी लिए 1930 हेल्पलाइन नंबर डायल करो या www.cybercrime.gov.in ते शिकायत दर्ज करवाओ। साइबर फ्रॉड या धोखाधड़ी की जानकारी लिए 1930 हेल्पलाइन नंबर डायल करो या www.cybercrime.gov.in ते शिकायत दर्ज करवाओ।
1: ਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਭ ਦਾ ਕਰਦੇ ਹਾਂ ਜੀ ਸਵਾਗਤ। ਅੱਛਾ, ਅੱਜ 15 ਸਤੰਬਰ ਹੈ, ਹੈ ਨਾ, ਅਤੇ ਅੱਜ ਦਾ ਜਿਹੜਾ ਦਿਨ ਹੈ ਖਾਸ ਤੌਰ ਦੇ ਉੱਤੇ ਹਿੰਦੀ ਸਾਹਿਤ ਦੇ ਇੱਕ ਮਹਾਨ ਅਤੇ ਮਹੱਤਵਪੂਰਨ ਰਚਨਾਕਾਰ ਡਾਕਟਰ ਰਾਜ ਕੁਮਾਰ ਵਰਮਾ ਦੀ ਜਨਮ ਜਯੰਤੀ ਦੇ ਵਜੋਂ ਵੀ ਯਾਦ ਕੀਤਾ ਜਾਂਦਾ। 15 ਸਤੰਬਰ 1905 ਨੂੰ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਵਿੱਚ ਜਨਮੇ ਡਾਕਟਰ ਰਾਜ ਕੁਮਾਰ ਵਰਮਾ ਹਿੰਦੀ ਸਾਹਿਤ ਦੇ ਉਹਨਾਂ ਪ੍ਰਮੁੱਖ ਸਾਹਿਤਕਾਰਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕਵਿਤਾ, ਨਾਟਕ, ਇਕਾਂਗੀ ਅਤੇ ਸਾਹਿਤਕ ਆਲੋਚਨਾ ਦੇ ਖੇਤਰ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ। ਉਹਨਾਂ ਨੂੰ ਹਿੰਦੀ ਇਕਾਂਗੀ ਦਾ ਇਕਾਂਗੀ ਸਮਰਾਟ ਵੀ ਕਿਹਾ ਜਾਂਦਾ। ਉਹਨਾਂ ਦਾ ਬਚਪਨ ਇੱਕ ਸਾਹਿਤਕ ਸੰਸਕਾਰੀ ਮਾਹੌਲ ਦੇ ਵਿੱਚ ਬੀਤਿਆ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਆਦਰਸ਼ਾਂ ਦਾ ਵੀ ਉਹਨਾਂ ਦੀ ਸੋਚ 'ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਸਾਹਿਤ ਦੇ ਖੇਤਰ ਦੇ ਵਿੱਚ ਉਹਨਾਂ ਨੇ ਖਾਸ ਤੌਰ 'ਤੇ ਛਾਇਆਵਾਦੀ ਕਾਵਧਾਰਾ ਦੇ ਨਾਲ ਆਪਣਾ ਰਚਨਾਤਮਕ ਸਫ਼ਰ ਜੋੜਿਆ। ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਇਤਿਹਾਸ, ਸੰਵੇਦਨਾ, ਮਨੁੱਖੀ ਮਨੋਵਿਗਿਆਨ ਅਤੇ ਭਾਰਤੀ ਸੰਸਕ੍ਰਿਤੀ ਦੀ ਝਲਕ ਮਿਲਦੀ ਹੈ। ਡਾਕਟਰ ਵਰਮਾ ਨੇ ਇਕਾਂਗੀ ਨਾਟਕ ਨੂੰ ਹਿੰਦੀ ਸਾਹਿਤ ਦੇ ਵਿੱਚ ਇੱਕ ਮਜ਼ਬੂਤ ਅਤੇ ਲੋਕਪ੍ਰਿਯ ਵਿਧਾ ਬਣਾਉਣ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਵੀ ਪਾਇਆ ਸੀ। ਦੀਪਦਾਨ, ਪ੍ਰਿਥਵੀ ਰਾਜ ਕੀ ਆਂਖੇ, ਰੇਸ਼ਮੀ ਟਾਈ ਅਤੇ ਕੌਮਦੀ ਮਹੋਤਸਵ ਉਹਨਾਂ ਦੀਆਂ ਇੱਕ ਚਰਚਿਤ ਰਚਨਾਵਾਂ ਦੇ ਵਿੱਚ ਸ਼ਾਮਿਲ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਪ੍ਰਭਾਵਸ਼ਾਲੀ ਕਥਾ ਸੰਵਾਦ ਅਤੇ ਪਾਤਰਾਂ ਰਾਹੀਂ ਵੱਡੇ ਵਿਚਾਰਾਂ ਨੂੰ ਪੇਸ਼ ਕਰਨ ਦੀ ਕਲਾ ਵੀ ਨਜ਼ਰ ਆਉਂਦੀ ਹੈ। ਉਹ ਸਿਰਫ ਰਚਨਾਕਾਰ ਨਹੀਂ ਸੀ, ਸਗੋਂ ਇੱਕ ਗੰਭੀਰ ਸਾਹਿਤਕ, ਆਲੋਚਕ ਅਤੇ ਅਧਿਆਪਕ ਵੀ ਸਨ। ਹਿੰਦੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਦੇ ਵਾਸਤੇ ਉਹਨਾਂ ਨੂੰ ਸਾਲ 1963 ਵਿੱਚ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਦੀ ਸਾਹਿਤਕ ਯਾਤਰਾ ਨੇ ਹਿੰਦੀ ਇਕਾਂਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਅਤੇ ਲੇਖਕਾਂ ਨੂੰ ਇੱਕ ਪ੍ਰਭਾਵਿਤ ਦਿਸ਼ਾ ਦਿੱਤੀ। 15 ਸਤੰਬਰ 1905 ਨੂੰ ਜਨਮੇ ਇਸ ਮਹਾਨ ਸਾਹਿਤਕਾਰ ਦਾ ਦੇਹਾਂਤ 15 ਅਕਤੂਬਰ 1990 ਨੂੰ ਹੋਇਆ, ਪਰ ਉਹਨਾਂ ਦੀਆਂ ਰਚਨਾਵਾਂ ਅੱਜ ਵੀ ਹਿੰਦੀ ਸਾਹਿਤ ਦੇ ਪਾਠਕਾਂ ਅਤੇ ਵਿਦਿਆਰਥੀਆਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਨੇ। ਇਸ ਲਈ ਡਾਕਟਰ ਰਾਜ ਕੁਮਾਰ ਵਰਮਾ ਦੀ ਜਨਮ ਜਯੰਤੀ ਨਾਲ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਸਾਹਿਤ ਸਿਰਫ ਮਨੋਰੰਜਨ ਨਹੀਂ, ਸਗੋਂ ਸਮਾਜ, ਇਤਿਹਾਸ, ਮਨੁੱਖੀ ਭਾਵਨਾਵਾਂ ਅਤੇ ਸੰਸਕ੍ਰਿਤੀ ਨੂੰ ਸਮਝਣ ਦੀ ਇੱਕ ਸ਼ਕਤੀਸ਼ਾਲੀ ਇੱਕ ਸੋਚ ਹੈ। ਡਾਕਟਰ ਰਾਜ ਕੁਮਾਰ ਵਰਮਾ ਨੂੰ ਉਹਨਾਂ ਦੀ ਜਯੰਤੀ ਦੇ ਉੱਤੇ ਅਸੀਂ ਸਦਾ ਨਮਨ ਕਰਦੇ ਹਾਂ ਅਤੇ ਸੁਣਦੇ ਹਾਂ ਇਹ ਗੀਤ।

ਬਿਲਕੁਲ ਜੀ ਦੋਸਤੋ, ਤੁਸੀਂ ਹੋ ਜੀ ਇਸ ਵੇਲੇ ਆਪਣੇ ਪਸੰਦੀਦਾ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਮ ਹੈ ਜੀ ਸੋਹਣੀ ਸਵੇਰ, ਜਿਸ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਮਨੋਰੰਜਨ ਦੇ ਨਾਲ ਨਾਲ ਪੂਰੀ ਜਾਣਕਾਰੀ। ਸੋ ਇਸ ਜਾਣਕਾਰੀ ਦਾ ਅਗਲਾ ਸੈਗਮੈਂਟ ਕੀ ਹੈ, ਆਓ ਜਾਣਦੇ ਹਾਂ। ਸੋ ਜੀ ਅੱਜ 15 ਸਤੰਬਰ ਹੈ। ਸੋ ਭਾਰਤੀ ਸਾਹਿਤ ਦੇ ਮਹਾਨ ਲੇਖ

ਬਿਲਕੁਲ ਜੀ ਦੋਸਤੋ, ਤੁਸੀਂ ਉਹ ਜੀ ਇਸ ਵੇਲੇ ਆਪਣੇ ਪਸੰਦੀਦਾ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਮ ਹੈ ਜੀ ਸੋਹਣੀ ਸਵੇਰ, ਜਿਸ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਮਨੋਰੰਜਨ ਦੇ ਨਾਲ ਨਾਲ ਪੂਰੀ ਜਾਣਕਾਰੀ। ਸੋ ਇਸ ਜਾਣਕਾਰੀ ਦਾ ਅਗਲਾ ਸੈਗਮੈਂਟ ਕੀ ਹੈ? ਸੋ ਜੀ, ਅੱਜ 15 ਸਤੰਬਰ ਹੈ। ਸੋ ਭਾਰਤੀ ਸਾਹਿਤ ਦੇ ਮਹਾਨ ਲੇਖਕ ਤੇ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਚਟੋਪਾਧਿਆਏ ਜੀ ਦੀ ਜਨਮ ਵਰੇਗੰਢ ਦੇ ਨਾਲ ਵੀ ਜੁੜਿਆ ਹੋਇਆ ਹੈ। 15 ਸਤੰਬਰ 1876 ਨੂੰ ਪੱਛਮ ਬੰਗਾਲ ਦੇ ਦੇਬਾਨੰਦਪੁਰ ਵਿੱਚ ਜਨਮੇ ਸ਼ਰਤ ਚੰਦਰ ਜੀ ਨੇ ਆਪਣੀ ਕਲਮ ਦੇ ਰਾਹੀਂ ਆਮ ਇਨਸਾਨ ਦੀ ਜ਼ਿੰਦਗੀ, ਉਸਦੇ ਦੁੱਖ ਸੁੱਖ, ਪਿਆਰ, ਰਿਸ਼ਤਿਆਂ, ਸਮਾਜਿਕ ਬੰਧਨਾਂ ਅਤੇ ਔਰਤ ਦੀ ਸਥਿਤੀ ਨੂੰ ਬੇਹੱਦ ਹੀ ਸੰਵੇਦਨਸ਼ੀਲਤਾ ਦੇ ਨਾਲ ਪੇਸ਼ ਕੀਤਾ। ਉਹਨਾਂ ਦੀ ਲਿਖਤ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਉਹਨਾਂ ਦੀਆਂ ਕਹਾਣੀਆਂ ਦੇ ਪਾਤਰ ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਵਰਗੇ ਹਮੇਸ਼ਾ ਮਹਿਸੂਸ ਹੁੰਦੇ ਸੀ। ਦੇਵਦਾਸ ਪਰਿਣੀਤਾ, ਸ਼੍ਰੀਕਾਂਤ ਚਰਿੱਤਰਹੀਨ ਤੇ ਪਦੇ ਦਾਬੀ ਵਰਗੀਆਂ ਰਚਨਾਵਾਂ ਨੇ ਭਾਰਤੀ ਸਾਹਿਤ ਦੇ ਵਿੱਚ ਉਹਨਾਂ ਨੂੰ ਅਮਰ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਉਹਨਾਂ ਦੀਆਂ ਕਈ ਰਚਨਾਵਾਂ ਤੇ ਵੱਖ ਵੱਖ ਭਾਰਤੀ ਭਾਸ਼ਾਵਾਂ ਦੇ ਵਿੱਚ ਫਿਲਮਾਂ ਵੀ ਬਣੀਆਂ ਨੇ। ਉਹਨਾਂ ਦੇ ਪਾਤਰਾਂ ਨੇ ਖਾਸ ਤੌਰ ਤੇ ਪਰਦੇ ਤੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾਈ ਹੈ। ਦੇਵਦਾਸ ਦੀ ਪ੍ਰੇਮ ਕਹਾਣੀ ਹੋਵੇ ਜਾਂ ਪਰਿਣੀਤਾ ਦੀ ਸੰਵੇਦਨਸ਼ੀਲਤਾ, ਸ਼ਰਤ ਚੰਦਰ ਦੀ ਕਮਲ ਨੇ ਪਿਆਰ ਨੂੰ ਸਿਰਫ ਰੋਮਾਂਸ ਨਹੀਂ ਸਗੋਂ ਮਨੁੱਖੀ ਭਾਵਨਾਵਾਂ ਤੇ ਸਮਾਜਿਕ ਹਕੀਕਤ ਦੇ ਨਾਲ ਜੋੜ ਕੇ ਵੀ ਵੇਖਿਆ। ਉਹਨਾਂ ਨੇ ਖਾਸ ਤੌਰ ਤੇ ਔਰਤਾਂ ਦੇ ਜੀਵਨ ਤੇ ਉਹਨਾਂ ਦੀਆਂ ਸਮਾਜਿਕ ਮੁਸ਼ਕਿਲਾਂ ਨੂੰ ਆਪਣੀਆਂ ਰਚਨਾਵਾਂ ਦੇ ਵਿੱਚ ਆਵਾਜ਼ ਦਿੱਤੀ। ਇਸੇ ਕਰਕੇ ਤਾਂ ਉਹਨਾਂ ਦਾ ਸਾਹਿਤ ਅੱਜ ਵੀ ਪੁਰਾਣਾ ਨਹੀਂ ਲੱਗਦਾ, ਸਗੋਂ ਹਰ ਪੀੜ੍ਹੀ ਨੂੰ ਆਪਣੀ ਕੋਈ ਨਾ ਕੋਈ ਕਹਾਣੀ ਇਸ ਦੇ ਵਿੱਚ ਨਜ਼ਰ ਆਈ ਜਾਂਦੀ ਹੈ। 2026 ਵਿੱਚ ਉਹਨਾਂ ਦੀ 150ਵੀਂ ਜਨਮ ਵਰੇਗੰਢ ਮਨਾਈ ਜਾ ਰਹੀ ਹੈ, ਜੋ ਇਸ ਮਹਾਨ ਸਾਹਿਤਕਾਰ ਦੀ ਅਮਰ ਵਿਰਾਸਤ ਨੂੰ ਯਾਦ ਕਰਨ ਦਾ ਮੌਕਾ ਹੈ। ਸ਼ਰਤ ਚੰਦਰ ਚਟੋਪਾਧਿਆਏ ਦੀ 16 ਜਨਵਰੀ 1938 ਨੂੰ ਇਸ ਸੰਸਾਰ ਤੋਂ ਅਲਵਿਦਾ ਆ ਕੇ, ਪਰ ਉਹਨਾਂ ਦੀ ਕਲਮ ਅੱਜ ਵੀ ਜ਼ਿੰਦਾ ਕਿਤਾਬਾਂ ਦੇ ਵਿੱਚ, ਫਿਲਮਾਂ ਦੇ ਵਿੱਚ ਅਤੇ ਉਹਨਾਂ ਪਾਤਰਾਂ ਦੇ ਵਿੱਚ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਾਂ ਵੀ ਨਹੀਂ ਮਿਟਾ ਸਕਦਾ ਅਤੇ ਨਾ ਹੀ ਕਦੇ ਮਿਟਾ ਸਕਦਾ। ਸੋ ਆਓ ਸੁਣਦੇ ਹਾਂ ਇੱਕ ਇਹ ਗੀਤ।

0: ਹਾਂਜੀ ਦੋਸਤੋ, ਤੁਸੀਂ ਉਹ ਇਸ ਵੇਲੇ ਆਪਣੇ ਪਸੰਦੀਦਾ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਮ ਹੈ ਜੀ ਸੋਹਣੀ ਸਵੇਰ। ਅੱਜ ਦੀ ਜੇ ਗੱਲ ਕਰੀਏ ਨਾ, ਅੱਜ ਬਹੁਤ ਸਾਰੇ ਦਿਨ ਤਿਉਹਾਰ ਹੈ ਸਾਡੇ ਵਾਸਤੇ, ਔਰ ਸਭ ਤੋਂ ਵੱਡਾ ਤਿਉਹਾਰ ਹੈ ਸਾਡੇ ਵਾਸਤੇ ਸਾਡੇ ਆਪਣੇ ਦੂਰਦਰਸ਼ਨ ਨੂੰ ਲੈ ਕੇ। ਦੂਰਦਰਸ਼ਨ ਇੱਕ ਅਜਿਹਾ ਨਾਮ ਹੈ ਜਿਸਨੇ ਭਾਰਤ ਦੇ ਘਰ ਘਰ ਦੇ ਵਿੱਚ ਟੈਲੀਵਿਜ਼ਨ ਦੀ ਦੁਨੀਆ ਦਾ ਪਹਿਲਾ ਦਰਵਾਜ਼ਾ ਖੋਲਿਆ। 15 ਸਤੰਬਰ ਨੂੰ ਮਨਾਇਆ ਜਾਂਦਾ ਦੂਰਦਰਸ਼ਨ ਦਿਵਸ ਸਿਰਫ ਇੱਕ ਸੰਸਥਾ ਦੀ ਸਥਾਪਨਾ ਨੂੰ ਯਾਦ ਕਰਨ ਦਾ ਦਿਨ ਨਹੀਂ ਹੈ, ਸਗੋਂ ਦਹਾਕਿਆਂ ਦੀ ਪੱਤਰਕਾਰਤਾ, ਸੱਭਿਆਚਾਰ, ਸਿੱਖਿਆ ਤੇ ਮਨੋਰੰਜਨ ਦੀ ਉਸ ਵਿਰਾਸਤ ਨੂੰ ਸਲਾਮ ਕਰਨ ਦਾ ਮੌਕਾ ਹੈ ਜਿਸ ਨਾਲ ਕਈ ਪੀੜ੍ਹੀਆਂ ਜੁੜੀਆਂ ਹੋਈਆਂ ਨੇ। ਅੱਜ ਇਸ ਖਾਸ ਮੌਕੇ ਤੇ ਸਾਡੇ ਨਾਲ ਮੌਜੂਦ ਨੇ ਦੂਰਦਰਸ਼ਨ ਕੇਂਦਰ ਜਲੰਧਰ ਦੇ HOP ਹੈਡ ਆਫ ਪ੍ਰੋਗਰਾਮਿੰਗ ਸ਼੍ਰੀ ਗੁਰਿੰਦਰ ਨਰੂਲਾ ਜੀ। ਪ੍ਰੋਗਰਾਮਿੰਗ ਦੀ ਡੂੰਘੀ ਸਮਝ, ਮੀਡੀਆ ਦੇ ਪ੍ਰਤੀ ਸਮਰਪਣ ਤੇ ਦਰਸ਼ਕਾਂ ਦੀ ਨਬਜ਼ ਨੂੰ ਸਮਝਣ ਵਾਲੀ ਉਹਨਾਂ ਦੀ ਸੋਚ ਨੇ ਦੂਰਦਰਸ਼ਨ ਦੀ ਕਹਿ ਲਈਏ ਕਿ ਸਮੱਗਰੀ ਨੂੰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਤੇ ਉਹਨਾਂ ਵਰਗੇ ਤਜਰਬੇਕਾਰ ਤੇ ਸਮਰਪਿਤ ਮੀਡੀਆ ਪੇਸ਼ੇਵਰ ਦੇ ਨਾਲ ਦੂਰਦਰਸ਼ਨ ਦੀ ਯਾਤਰਾ ਤੇ ਭਵਿੱਖ ਦੇ ਬਾਰੇ ਗੱਲਬਾਤ ਕਰਨਾ ਵਾਕਈ ਸਾਡੇ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਹੈ। ਸੋ ਆਓ ਸ਼ੁਰੂਆਤ ਕਰਦੇ ਹਾਂ ਇਸ ਗੱਲਬਾਤ ਦੀ। ਨਰੂਲਾ ਸਰ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦੇ ਹਾਂ।
1: ਮੈਂ
0: ਨਾ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੀ ਕਿ ਜਿਹੜੀ ਸ਼ੁਰੂਆਤ ਹੈ ਦੂਰਦਰਸ਼ਨ ਦੀ ਉਹ ਕਿੱਦਾਂ ਤੇ ਕਿਵੇਂ ਹੋਈ ਸੀ?
1: ਇਹ ਸ਼ੁਰੂਆਤ ਹੋਈ ਸੀ 15 ਸਪਟੈਂਬਰ 1959 ਯਾਨੀ ਕਿ 1959 ਦੇ ਵਿੱਚ ਨਵੀਂ ਦਿੱਲੀ ਤੋਂ ਸ਼ੁਰੂਆਤ ਹੋਈ ਸੀ
0: ਜੀ।
1: ਤੇ ਪਹਿਲਾਂ ਇਹਦਾ ਨਾਮ ਦੂਰਦਰਸ਼ਨ ਨਹੀਂ ਸੀ, ਇਹਨੂੰ ਟੈਲੀਵਿਜ਼ਨ ਇੰਡੀਆ ਦੇ ਨਾਮ ਤੋਂ ਸ਼ੁਰੂਆਤ ਕੀਤੀ ਗਈ ਸੀ, ਬਾਅਦ ਚ ਇਹਦਾ ਨਾਮ ਦੂਰਦਰਸ਼ਨ ਰੱਖਿਆ ਗਿਆ ਸੀ
0: ਜੀ।
1: ਤੇ ਪਹਿਲਾਂ ਜਿਹੜਾ ਟ੍ਰਾਂਸਮਿਸ਼ਨ ਸੀ ਹਫ਼ਤੇ ਦੇ ਵਿੱਚ 3 ਦਿਨ ਅੱਧੇ ਅੱਧੇ ਘੰਟੇ ਦਾ ਟ੍ਰਾਂਸਮਿਸ਼ਨ ਸਟਾਰਟ ਹੋਇਆ ਸੀ, ਜਿਹਦੇ ਚ ਐਜੂਕੇਸ਼ਨ ਦੇ ਪ੍ਰੋਗਰਾਮ ਸਟਾਰਟ ਕੀਤੇ ਗਏ ਸੀ
0: ਜੀ।
1: ਜੀ
0: ਸਰ, ਮੈਂ ਇਹ ਵੀ ਜਾਣਨਾ ਚਾਹਾਂਗੀ ਕਿ ਤੁਹਾਡੇ ਵਾਸਤੇ ਨਿੱਜੀ ਤੌਰ ਦੇ ਉੱਤੇ ਦੂਰਦਰਸ਼ਨ ਦਾ ਅਰਥ ਕੀ ਹੈ ਤੇ ਇਸ ਸੰਸਥਾ ਦੀ ਸਭ ਤੋਂ ਵੱਡੀ ਖਾਸੀਅਤ ਤੁਸੀਂ ਕਿਸ ਨੂੰ ਮੰਨਦੇ ਹੋ?
1: ਦੂਰਦਰਸ਼ਨ ਔਰ ਆਕਾਸ਼ਵਾਣੀ ਜੀ, ਇਹ ਦੋਨੋਂ ਹੀ ਸਾਡੇ ਪਬਲਿਕ ਸਰਵਿਸ ਬ੍ਰੌਡਕਾਸਟਰ, ਯਾਨੀ ਕਿ ਅਸੀਂ ਉਹ ਪ੍ਰੋਗਰਾਮ ਲੋਕਾਂ ਤੱਕ ਪਹੁੰਚਾਉਂਦੇ ਹਾਂ ਜਿਹੜੇ ਲੋਕ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਦੇਖ ਸਕਦੇ ਨੇ, ਸੁਣ ਸਕਦੇ ਨੇ ਸਾਫ ਸੁਥਰੇ ਤਰੀਕੇ ਨਾਲ। ਅੱਜ ਵੀ ਅਸੀਂ ਪਹੁੰਚਾ ਰਹੇ ਹਾਂ, ਦੂਰਦਰਸ਼ਨ ਦੀ ਮਿਆਰ ਦੇ ਵਿੱਚ ਕੋਈ ਫਰਕ ਨਹੀਂ ਪਿਆ, ਨਾ ਹੀ ਆਕਾਸ਼ਵਾਣੀ ਦੀ ਮਿਆਰ 'ਚ ਫਰਕ ਪਿਆ। ਤੇ ਦੂਰਦਰਸ਼ਨ ਨੂੰ ਅੱਜ ਵੀ ਲੋਕ ਉਨਾ ਹੀ ਪਿਆਰ ਕਰਦੇ ਆ ਜਿੰਨਾ ਪਹਿਲੇ ਕਰਦੇ ਸੀ। ਔਰ ਸਾਡੇ ਜਿਹੜਾ ਪੰਜਾਬ ਦੀ ਗੱਲ ਕਰੀਏ, ਪੰਜਾਬ ਸਾਡਾ ਬਹੁਤ ਸਾਰੇ ਪਿੰਡ ਹੈਗੇ ਸਨ
0: ਜੀ,
1: ਜਿੱਥੇ ਪਿੰਡਾਂ ਦੇ ਵਿੱਚ ਅੱਜ ਵੀ ਦੂਰਦਰਸ਼ਨ ਨੂੰ ਲੋਕ ਉਦਾਂ ਹੀ ਪਿਆਰ ਕਰਦੇ ਆ, ਉਦਾਂ ਹੀ ਦੇਖਦੇ ਆ, ਕਿਉਂਕਿ ਪਬਲਿਕ ਸਰਵਿਸ ਬ੍ਰੌਡਕਾਸਟ ਹੈ। ਇੱਧਰ ਐਜੂਕੇਸ਼ਨ ਦੇ ਪ੍ਰੋਗਰਾਮ, ਮਿਊਜ਼ੀਕਲ ਪ੍ਰੋਗਰਾਮ, ਐਗਰੀਕਲਚਰ ਪ੍ਰੋਗਰਾਮ, ਨਿਊਜ਼ ਨਾਲ ਸੰਬੰਧਿਤ ਪ੍ਰੋਗਰਾਮ, ਹੋਰ ਜਿਹੜੀਆਂ ਇਨਫੋਰਮੇਸ਼ਨ ਪਬਲਿਕ ਨੂੰ ਜ਼ਰੂਰਤ ਹੁੰਦੀਆਂ ਨੇ, ਅਸੀਂ ਉਹਨਾਂ ਤੱਕ ਪਹੁੰਚਾਉਂਦੇ ਹਾਂ
0: ਜੀ। ਅੱਛਾ ਸਰ, ਦੂਰਦਰਸ਼ਨ ਦੇ ਨਾ ਕਈ ਦਹਾਕਿਆਂ ਤੱਕ ਭਾਰਤ ਦੇ ਲੋਕਾਂ ਨੂੰ ਨਾ ਖਬਰਾਂ, ਸਿੱਖਿਆ, ਸੱਭਿਆਚਾਰ, ਮਨੋਰੰਜਨ ਇਹਦੇ ਨਾਲ ਨਾ ਜੋੜ ਕੇ ਰੱਖਿਆ, ਅੱਜ ਵੀ ਜੁੜੇ ਹੋਏ ਆ, ਹਨਾ। ਸੋ ਤੁਹਾਡੇ ਮੁਤਾਬਿਕ ਇਸ ਲੰਬੀ ਵਿਰਾਸਤ ਦੀ ਸਭ ਤੋਂ ਵੱਡੀ ਉਪਲਬਧੀ ਕੀ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਦੂਰਦਰਸ਼ਨ ਦੇ ਨਾਲ ਜੁੜੇ ਹੋਏ ਹੋ?
1: ਅਸੀਂ ਜਦੋਂ ਵੀ ਦੂਰਦਰਸ਼ਨ ਤੇ ਕੋਈ

0: ਗਰਮ ਕਰੀਦਾ। ਸਭ ਤੋਂ ਪਹਿਲੇ ਇਹ ਉਹਨੂੰ ਉਸਦੇ ਵਿਚਾਰ ਕਰੀਦਾ ਕਿ ਇਹ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਤੇ ਨਹੀਂ ਜਿਹੜਾ ਲੋਕਾਂ ਨੂੰ ਨਾ ਪਸੰਦ ਹੈ। ਉਹਦੇ ਤੇ ਰਿਸਰਚ ਵਰਕ ਹੁੰਦਾ ਹੋਵੇ ਤੇ ਸਟੱਡੀ ਹੁੰਦੀ ਹੈ, ਉਸ ਤੋਂ ਬਾਅਦ ਉਹ ਪ੍ਰੋਗਰਾਮ ਪਲਾਨ ਕਰਕੇ ਉਹਨੂੰ ਪ੍ਰੋਡਿਊਸ ਕੀਤਾ ਜਾਂਦਾ ਲੋਕਾਂ ਤੱਕ ਪਹੁੰਚਾਇਆ
1: ਜੀ।
0: ਔਰ ਸਾਡੇ ਲੋਕ ਅੱਜ ਵੀ ਦੂਰਦਰਸ਼ਨ ਨੂੰ ਓਦਾਂ ਹੀ ਪਿਆਰ ਕਰ ਰਹੇ ਨੇ, ਕਿਉਂਕਿ ਅਸੀਂ ਜਿਹੜਾ ਦੂਰਦਰਸ਼ਨ ਦੇ ਉੱਤੇ ਪਹਿਲੇ ਤੁਹਾਨੂੰ ਯਾਦ ਹੋਏਗਾ ਇੱਕ ਟਾਈਮ ਤੇ ਅਸੀਂ ਨਿਸ਼ਕਾਰਾ ਕਰਦੇ।
1: ਬਿਲਕੁਲ ਬਿਲਕੁਲ ਸਰ,
0: ਲੋਕਾਂ ਨੇ ਉਹਨੂੰ ਬਹੁਤ ਪਿਆਰ ਦਿੱਤਾ ਤੇ ਅਸੀਂ ਉਸ ਨਿਸ਼ਕਾਰੇ ਨੂੰ ਦੁਬਾਰਾ ਲਾਂਚ ਕੀਤਾ, ਨਿਸ਼ਕਾਰਾ 2.0
1: ਓਕੇ,
0: ਡੀਡੀ ਨਿਸ਼ਕਾਰਾ 2.0 ਕਰਕੇ। ਤੇ ਅੱਜ ਹੁਣ ਫਿਰ ਦਰਸ਼ਕ ਦੂਰਦਰਸ਼ਨ ਦੇ ਨਾਲ ਬਹੁਤ ਪਿਆਰ ਨਾਲ ਜੁੜ ਰਹੇ ਨੇ
1: ਜੀ।
0: ਔਰ ਦੂਰਦਰਸ਼ਨ ਜਿਹੜਾ ਹੈਗਾ ਉਹ ਖਾਲੀ ਵੱਡਿਆਂ ਵੱਲ ਜਾਂ ਜਵਾਨਾਂ ਜਾਂ ਵੱਡਿਆਂ ਦਾ ਨਹੀਂ ਸੋਚਦਾ, ਬੱਚਿਆਂ ਦਾ ਵੀ ਸੋਚਦਾ।
1: ਸੋਸ਼ਲ ਮੀਡੀਆ ਦਾ ਦੌਰ ਹੈ, ਸੋ ਦਰਸ਼ਕ ਜਿਹੜੀ ਦਰਸ਼ਕਾਂ ਦੇ ਕੋਲ ਸਮੱਗਰੀ ਜਿਹੜੀ ਨਾ ਉਹ ਬਹੁਤ ਜ਼ਿਆਦਾ ਬੇਅੰਤ ਸਮੱਗਰੀ ਹੈ, ਬਹੁਤ ਸਾਰੇ ਵਿਕਲਪ ਵੀ ਨੇ। ਸੋ ਇਸ ਮੁਕਾਬਲੇ ਦੇ ਦੌਰ ਦੇ ਵਿੱਚ ਦੂਰਦਰਸ਼ਨ ਆਪਣੀ ਭਰੋਸੇਯੋਗਤਾ ਤੇ ਵਿਲੱਖਣ ਪਛਾਣ ਨੂੰ ਜਿਹੜਾ ਵਾ ਉਹ ਕਿਵੇਂ ਕਾਇਮ ਰੱਖ ਸਕਦਾ?
0: ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਦੂਰਦਰਸ਼ਨ ਜਿਹੜਾ ਹੈ ਇਹ ਪਬਲਿਕ ਸਰਵਿਸ ਬ੍ਰੋਡਕਾਸਟਰ
1: ਜੀ।
0: ਨੋ ਡਾਊਟ ਕਿ ਅੱਜ ਦੀ ਡੇਟ 'ਚ ਜਿਹੜਾ ਯੂਥ ਹੈ ਜਾਂ ਬੱਚੇ ਆ ਜ਼ਿਆਦਾਤਰ ਮੋਬਾਈਲ ਤੇ ਹੁੰਦੇ।
1: ਬਿਲਕੁਲ,
0: ਲੇਕਿਨ ਅੱਜ ਵੀ ਅਸੀਂ ਦੇਖੀਏ ਤੇ ਦੂਰਦਰਸ਼ਨ ਜਲੰਧਰ ਦੀ TRP ਸਭ ਤੋਂ ਉੱਪਰ ਹੈ। ਉਹਦਾ ਇਹੀ ਸਭ ਤੋਂ ਰੀਜ਼ਨ ਵੱਡਾ ਹੈ ਕਿ ਅਸੀਂ ਜਿਹੜੇ ਸਾਫ਼ ਸੁਥਰੇ ਪ੍ਰੋਗਰਾਮ ਅਸੀਂ ਲੋਕਾਂ ਤੱਕ ਪਹੁੰਚਾਉਂਦੇ ਹਾਂ,
1: ਉਹ
0: ਆਪਣੀ ਫੈਮਿਲੀ ਬੈਠ ਕੇ ਦੇਖ ਸਕਦੇ ਆ। ਕਿਸੇ ਮਾਂ ਪਿਓ ਨੂੰ ਇਹ ਨੀ ਹੋਏਗਾ ਕਿ ਮੈਂ ਆਪਣੇ ਬੱਚਿਆਂ ਦੇ ਨਾਲ ਬੈਠਾ ਕੋਈ ਇਹੋ ਜਿਹੀ ਚੀਜ਼ ਤੇ ਨੀ ਆ ਜਾਏਗੀ ਜਿਹੜਾ ਮੈਨੂੰ ਕੋਈ ਸ਼ਰਮ ਆਏਗੀ ਜਾਂ ਬੱਚਿਆਂ ਨੂੰ ਇਹ ਤੇ ਨੀ ਲੱਗੇਗਾ ਮੈਨੂੰ ਵੀ ਸ਼ਰਮ
1: ਆਏਗੀ।
0: ਬੜੇ ਸਾਫ਼ ਸੁਥਰੇ ਤਰੀਕੇ ਨਾਲ ਉਹਨੂੰ ਗਹਿਨ ਵਿਚਾਰ ਕਰਕੇ ਰਿਸਰਚ ਕਰਕੇ ਫਿਰ ਅਸੀਂ ਪ੍ਰੋਗਰਾਮ ਜਿਹੜੇ ਆ ਅਸੀਂ ਟੈਲੀਕਾਸਟ ਕਰ, ਔਰ ਉਹ ਬਕਾਇਦਾ ਪ੍ਰੀਵਿਊ ਹੁੰਦੇ ਆ ਸਾਰੇ ਪ੍ਰੋਗਰਾਮ।
1: ਦੂਰਦਰਸ਼ਨ ਦੀ ਗੰਭੀਰ ਤੇ ਸਾਰਥਕ ਸਮੱਗਰੀ, ਇਹਨਾਂ ਦੋਨਾਂ ਦੇ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਂਦਾ ਹੈ? ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਕੰਮ ਕਰਦੇ ਪਏ ਹੋ, ਪਹਿਲਾਂ ਤੁਸੀਂ ਐਡਵਰਟੀਜ਼ਮੈਂਟ ਦਾ ਵੀ ਇਹਦੇ ਵਿੱਚ ਬੜਾ ਕਰਦੇ ਰਹੇ ਹੋ ਕੰਮ, ਹਨਾ, ਤੁਹਾਨੂੰ ਕਿਵੇਂ ਲੱਗਦਾ ਕਿ ਕਿਵੇਂ ਮੈਨੇਜਮੈਂਟ ਕੀਤੀ ਜਾਂਦੀ ਹੈ ਸਾਰੀ?
0: ਦੇਖੋ, ਇਸ ਤਰ੍ਹਾਂ ਹੈ ਕਿ ਅਸੀਂ ਇਹ ਦੇਖਿਆ ਕਿ ਲੋਕ ਮਿਊਜ਼ਿਕ, ਪੰਜਾਬੀ ਮਿਊਜ਼ਿਕ ਵੈਸੇ ਦੁਨੀਆ ਦੇ ਵਿੱਚ ਬੜਾ ਰਿਚ ਮਿਊਜ਼ਿਕ,
1: ਬਿਲਕੁਲ
0: ਸਿਰਫ ਪੰਜਾਬ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਢੋਲ ਵੱਜਦਾ ਤੇ ਲੋਕ ਚਾਹੇ ਉਹ ਕਿਸੇ ਵੀ ਭਾਸ਼ਾ ਦੇ ਹੈ ਕਿਸੇ ਵੀ ਦੇਸ਼ ਦੇ ਹੈ ਉਹ ਥਿਰਕਣ ਲੱਗ ਜਾਂਦੇ
1: ਜੀ,
0: ਤੇ ਪੰਜਾਬੀ ਮਿਊਜ਼ਿਕ ਇੰਨਾ ਰਿਚ ਹੈ। ਤੇ ਅਸੀਂ ਕੋਸ਼ਿਸ਼ ਇਹ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਮਿਊਜ਼ਿਕ ਨੂੰ ਅਪਲਿਫਟ ਕੀਤਾ ਜਾਏ, ਔਰ ਅਸੀਂ ਦੂਰਦਰਸ਼ਨ ਰਾਹੀਂ ਬਹੁਤ ਅੱਛੇ ਅੱਛੇ ਪ੍ਰੋਗਰਾਮ ਹੋਰ ਨਵੇਂ ਵੀ ਸ਼ੁਰੂ ਕਰਨ ਜਾ ਰਹੇ ਹਾਂ। ਕੱਚ ਦੀਆਂ ਮੁੰਦਰਾ, ਫਿਰ ਤੁਹਾਨੂੰ ਯਾਦ ਹੋਏਗਾ ਕਿ ਟਾਈਮ ਤੇ ਲੋਕੀ ਕੱਚ ਦੀ ਮੁੰਦਰਾ ਨੂੰ ਵੀ ਬਹੁਤ ਪਿਆਰ ਦਿੰਦੇ।
1: ਬਿਲਕੁਲ,
0: ਉਹ ਵੀ ਅਸੀਂ ਜਲਦੀ ਸੁਫਿਆਨਾ ਰੂਪ ਦੇ ਵਿੱਚ ਲੈਣ ਜਾ ਰਹੇ ਹਾਂ ਤੇ ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਕਿ ਸਾਡੇ ਦਰਸ਼ਕ ਦਾ ਮਨੋਰੰਜਨ ਜਿਹੜਾ ਉਹ ਹੁੰਦਾ ਰਹੇ ਔਰ ਉਹ ਪੰਜਾਬੀ ਸੱਭਿਆਚਾਰ, ਪੰਜਾਬੀ ਕਲਚਰ, ਆਪਣੀ ਮਾਂ ਬੋਲੀ ਦੇ ਨਾਲ ਜੁੜੇ
1: ਜੀ। ਅੱਛਾ ਸਰ, ਇੱਕ ਚੀਜ਼ ਹੋਰ ਹੈ ਕਿ ਪੰਜਾਬੀ ਸੱਭਿਆਚਾਰ, ਲੋਕ ਕਲਾ ਤੇ ਲੋਕ ਸੰਗੀਤ, ਪੰਜਾਬੀ ਬੋਲੀ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਦੂਰਦਰਸ਼ਨ ਕੇਂਦਰ ਜਲੰਧਰ ਦੀ ਕੀ ਭੂਮਿਕਾ ਰਹੀ ਹੈ ਤੇ ਅੱਗੇ ਤੁਸੀਂ ਕਿਹੜੀਆਂ ਨਵੀਆਂ ਹੋਰ ਪਹਿਲਕਦਮੀਆਂ ਜਿਹੜੀਆਂ ਨੇ ਕਰ ਰਹੇ? ਜਿਵੇਂ ਤੁਸੀਂ ਹੁਣੇ ਕੱਚ ਦੀਆਂ ਮੁੰਦਰਾਂ ਦਾ ਜ਼ਿਕਰ ਕੀਤਾ, ਲਸ਼ਕਾਰਾ ਦਾ ਜ਼ਿਕਰ ਕੀਤਾ, ਬੱਚਿਆਂ ਦਾ ਪ੍ਰੋਗਰਾਮ ਦਾ ਜ਼ਿਕਰ ਕੀਤਾ, ਇਸ ਤੋਂ ਇਲਾਵਾ ਕੁਝ ਨਵੇਂ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਨੇ ਜਾਂ ਨਹੀਂ?
0: ਅਸੀਂ ਪਲੈਨਿੰਗ ਕਰ ਰਹੇ ਹਾਂ ਕੁਛ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਸਾਡੇ ਸਾਜ਼ ਸੀਗੇ ਪੰਜਾਬੀ ਪੁਰਾਣੇ
1: ਜੀ
0: ਸਾਜ਼
1: ਜੀ,
0: ਉਹਨਾਂ ਦੇ ਕੁਛ ਪ੍ਰੋਗਰਾਮ ਪਲੈਨਿੰਗ ਚੱਲ ਰਹੀ ਹੈ, ਅਸੀਂ ਜਲਦੀ ਉਹ ਵੀ ਸ਼ੁਰੂ ਕਰਾਂਗੇ
1: ਜੀ।
0: ਤੇ ਪਿੰਡਾਂ ਤੋਂ ਵੀ ਜਾ ਕੇ ਜਿਸ ਤਰ੍ਹਾਂ ਮਲਵਈ ਕੀਤਾ ਹੈ, ਭੰਗੜਾ ਹੈ
1: ਜੀ,
0: ਤੇ ਸੱਥਾਂ ਦੇ ਵਿੱਚ ਲੋਕ ਬੈਠਦੇ ਸੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਤੱਕ ਪਹੁੰਚੀਏ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰੀਏ ਕਿ ਪਿੰਡਾਂ ਦੇ ਲੋਕ ਉਸ ਨੂੰ ਪਿਆਰ ਕਰਨ, ਜੁੜਨ, ਕਿਉਂਕਿ ਦੂਰਦਰਸ਼ਨ ਇੱਕ ਇਹੋ ਜਿਹਾ ਮਾਧਿਅਮ ਹੈ ਜਿਹੜੇ ਲੋਕਾਂ ਦੇ ਦਿਲਾਂ ਤੱਕ ਪਹੁੰਚਦਾ।
1: ਬਿਲਕੁਲ ਸਰ, ਬਿਲਕੁਲ। ਔਰ ਸਰ, ਵੈਸੇ ਅੱਜ ਨੌਜਵਾਨ ਪੀੜ੍ਹੀ ਨੂੰ ਨਾ ਦੂਰਦਰਸ਼ਨ ਦੇ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਦੇ ਵਾਸਤੇ ਜਿਹੜੀ ਹੈ ਉਸਦੀ ਲੋੜ ਹੈ, ਤੁਹਾਨੂੰ ਕੀ ਲੱਗਦਾ ਕਿ ਨੌਜਵਾਨਾਂ ਦੇ ਵਾਸਤੇ ਕਿਹੋ ਜਿਹੀ ਪ੍ਰੋਗਰਾਮਿੰਗ ਜਿਹੜੀ ਹੈ ਉਹ ਉਲੀਕੀ ਜਾ ਰਹੀ ਹੈ?
0: ਸਾਡਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਡੀਡੀ ਰੌਕਸ
1: ਜੀ।
0: ਡੀਡੀ ਰੌਕਸ ਅਸੀਂ ਕਾਲਜਿਸ ਦੇ ਵਿੱਚ ਆ ਕੇ ਉਸ ਪ੍ਰੋਗਰਾਮ ਨੂੰ ਕਰਦੇ ਆ। ਉਹਦਾ ਮੰਤਵ ਇਹ ਸੀ ਕਿ ਅਸੀਂ ਜਿਹੜੇ ਜਵਾਨ ਨੇ, ਜਿਹੜੇ ਯੰਗ ਬੱਚੇ ਨੇ, ਉਹਨਾਂ ਨੂੰ ਦੂਰਦਰਸ਼ਨ ਦੇ ਨਾਲ ਜੋੜੀ
1: ਜੀ,
0: ਔਰ ਅਸੀਂ ਜਿਹੜੇ ਪ੍ਰੋਗਰਾਮ ਕਰ ਰਹੇ ਹਾਂ

0: ਕੋਸ਼ਿਸ਼ ਕਰਦੇ ਆ ਕਿ ਯੂਥ ਨੂੰ ਆਪਾਂ ਦੂਰਦਰਸ਼ਨ ਇਨਵਾਈਟ ਕਰੀਏ ਆਪਣੇ ਪ੍ਰੋਗਰਾਮਾਂ ਦੇ ਵਿੱਚ, ਔਰ ਸ਼ੁਰੂਆਤ ਹੋ ਚੁੱਕੀ ਤੇ ਬੱਚਿਆਂ ਨੂੰ, ਸਕੂਲੀ ਬੱਚਿਆਂ ਨੂੰ ਜੋੜਨ ਵਾਸਤੇ, ਅਸੀਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਪਹਿਲੀ ਦੱਸਿਆ ਕਿ ਚਿਲਡਰਨ ਕਾਲਜ ਸ਼ੁਰੂ
1: ਕੀਤੇ।
0: ਅਸੀਂ ਹਰ ਵਰਗ ਚਾਹੇ ਉਹ ਬੱਚੇ ਨੇ, ਚਾਹੇ ਉਹ ਜਵਾਨ ਨੇ, ਚਾਹੇ ਬਜ਼ੁਰਗ ਨੇ ਸਾਡੇ, ਅਸੀਂ ਚਾਹੇ ਔਰਤਾਂ ਨੇ ਔਰਤਾਂ ਲਈ ਸਪੈਸ਼ਲ ਪ੍ਰੋਗਰਾਮ, ਹਰ ਵਰਗ ਨੂੰ ਦੂਰਦਰਸ਼ਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ।
1: ਆਪਸੀ ਭਾਵਨਾਤਮਕ ਇੱਕ ਰਿਸ਼ਤਾ ਬਣਿਆ ਹੋਇਆ ਲੋਕਾਂ ਦਾ, ਭਾਵੇਂ ਅਸੀਂ ਆਕਾਸ਼ਵਾਣੀ ਦੀ ਗੱਲ ਕਰ ਲਈਏ, ਭਾਵੇਂ ਅਸੀਂ ਦੂਰਦਰਸ਼ਨ ਦੀ ਗੱਲ ਕਰ ਲਈਏ। ਤੁਹਾਡੇ ਤਜਰਬੇ ਦੇ ਮੁਤਾਬਿਕ ਇੱਕ ਚੰਗੇ ਪ੍ਰੋਗਰਾਮ ਦੀ ਸਫਲਤਾ ਦਾ ਸਭ ਤੋਂ ਵੱਡਾ ਮਾਪਦੰਡ ਹੋਣਾ ਕੀ ਚਾਹੀਦੀ ਹੈ, ਜਿਹਦੇ ਨਾਲ TRP ਜਿਹੜੀ ਹੈ ਉਹਦੇ ਉੱਤੇ ਵੀ ਫਰਕ ਪਵੇ ਤੇ ਸਾਡੇ ਸਮਾਜ ਦੇ ਉੱਤੇ ਉਸਦਾ ਪ੍ਰਭਾਵ ਪਵੇ?
0: ਦੇਖੋ, ਇਸ ਤਰ੍ਹਾਂ ਹੈ, ਜਿਹੜਾ ਦੂਰਦਰਸ਼ਨ ਔਰ ਰੇਡੀਓ ਹੈ
1: ਜੀ,
0: ਇਹ ਇੱਕ ਇਹੋ ਜਿਹਾ ਮਾਧਿਅਮ ਹੈ ਜਿਹੜਾ ਫ੍ਰੀ ਟੂ ਏਅਰ। ਹਰ ਬੰਦਾ, ਚਾਹੇ ਉਹ ਗਰੀਬ ਪਰਿਵਾਰ ਦਾ ਹੈਗਾ, ਗਰੀਬ ਪਰਿਵਾਰ ਹੈ ਚਾਹੇ ਕੋਈ ਵੀ ਹੈ
1: ਜੀ,
0: ਉਹਨੂੰ ਫ੍ਰੀ ਟੂ ਏਅਰ ਜਦੋਂ ਮਿਲਦਾ ਹੈ ਉਹ ਦੂਰਦਰਸ਼ਨ ਔਰ ਰੇਡੀਓ ਦੇ ਨਾਲ ਜੁੜਦਾ ਹੈ। ਔਰ ਦੂਰ ਜਿੰਨੇ ਵੀ ਪ੍ਰੋਗਰਾਮ ਨੇ, ਚਾਹੇ ਉਹ ਦੂਰਦਰਸ਼ਨ ਦੀ ਗੱਲ ਕਰ ਲਈਏ ਜਾਂ ਆਕਾਸ਼ਵਾਣੀ ਦੀ ਗੱਲ ਕਰ ਲਈਏ
1: ਜੀ,
0: ਉਹ ਸਾਰੇ ਪ੍ਰੋਗਰਾਮ ਦਰਸ਼ਕਾਂ ਦੀ ਡਿਮਾਂਡ ਦੇ ਉੱਤੇ, ਦਰਸ਼ਕਾਂ ਦੇ ਮਨਪਸੰਦ ਦੇ ਉੱਤੇ ਆਪਾਂ ਉਹਨਾਂ ਪ੍ਰੋਗਰਾਮਾਂ ਨੂੰ ਪਲਾਨ ਕਰਦੇ ਹਾਂ, ਪ੍ਰੋਡਿਊਸ ਕਰਦੇ। ਤਾਂ ਹੀ ਅੱਜ ਤੱਕ ਦੂਰਦਰਸ਼ਨ ਔਰ ਆਕਾਸ਼ਵਾਣੀ, ਅਸੀਂ ਜਿੱਥੇ ਵੀ ਜਾਂਦੇ ਹਾਂ ਸ਼ੂਟਿੰਗ ਕਰਨ, ਲੋਕਾਂ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਰੇਡੀਓ ਤੋਂ ਆਈਏ, ਤੁਸੀਂ ਦੇਖੋ ਇੰਨਾ ਪਿਆਰ ਕਰਦੇ ਆ। ਅੱਜ ਸਾਡੇ ਕੋਲ ਇੰਨੇ ਸਾਰੇ ਚੈਨਲ ਹੈਗੇ ਆ
1: ਜੀ,
0: ਲੇਕਿਨ ਦੂਰਦਰਸ਼ਨ ਰੇਡੀਓ ਨੂੰ ਅੱਜ ਵੀ ਲੋਕ ਉਨਾ ਹੀ ਪਿਆਰ ਕਰਦੇ ਜਿੰਨਾ ਪਹਿਲੇ ਕਰਦੇ ਸੀ।
1: ਬਿਲਕੁਲ ਸਰ,
0: ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅਸੀਂ ਲੋਕਾਂ ਤੱਕ, ਜੋ ਲੋਕਾਂ ਦੇ ਦਿਲਾਂ ਤੱਕ ਪਹੁੰਚ ਪਾ ਰਹੇ ਹਾਂ
1: ਜੀ,
0: ਇਹ ਸਾਡੀ ਮਿਹਨਤ ਹੈ। ਸਾਡਾ ਪੂਰਾ ਜਿੰਨਾ ਸਟਾਫ ਹੈ, ਚਾਹੇ ਉਹ ਟੈਕਨੀਕਲ ਸਟਾਫ ਹੈ, ਚਾਹੇ ਪ੍ਰੋਡਕਸ਼ਨ ਸਟਾਫ ਹੈ, ਚਾਹੇ ਐਡਮਿਨਿਸਟ੍ਰੇਟਿਵ ਸਟਾਫ ਹੈ ਸਾਡੇ ਰੇਡੀਓ ਦਾ ਔਰ ਦੂਰਦਰਸ਼ਨ
1: ਜੀ,
0: ਇਕੱਠਾ ਮਿਲ ਕੇ ਜਦੋਂ ਚੱਲਦਾ ਹੈ
1: ਜੀ,
0: ਤੇ ਤੁਸੀਂ ਦੇਖੋ ਕਿ ਜਦੋਂ ਅਸੀਂ ਮਿਲ ਕੇ ਚੱਲਦੇ ਹਾਂ, ਯੂਨਾਈਟ ਹੋ ਕੇ ਚੱਲਦੇ ਹਾਂ, ਤੇ ਕੋਈ ਵੀ ਅਦਾਰਾ ਹੋਏਗਾ ਉਹ ਗਰੋਥ ਜਾਏਗਾ ਹਮੇਸ਼ਾ, ਔਰ ਲੋਕ ਉਹਨੂੰ ਪਿਆਰ।
1: ਬਿਲਕੁਲ ਸਰ, ਬਿਲਕੁਲ। ਅੱਛਾ ਸਰ, ਦੂਰਦਰਸ਼ਨ ਦਿਵਸ ਮੌਕੇ ਤੁਸੀਂ ਸਾਡੇ ਦੂਰਦਰਸ਼ਨ ਦੇ ਦਰਸ਼ਕ ਨੇ, ਖਾਸ ਕਰਕੇ ਨਵੀਂ ਪੀੜ੍ਹੀ ਲਾ ਲਓ ਜਾਂ ਜਿਹੜੇ ਪੁਰਾਣੇ ਪਹਿਲਾਂ ਵੀ ਪ੍ਰੋਗਰਾਮ ਵੇਖਦੇ ਨੇ ਸਾਡੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ?
0: ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਅੱਜ ਦੀ ਡੇਟ 'ਚ ਬਹੁਤ ਸਾਰੇ ਚੈਨਲ ਜਾਂ ਬਹੁਤ ਸਾਰੇ ਨਿਊਜ਼ ਚੈਨਲ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਕਈ ਵਾਰੀ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਔਥੈਂਟਿਸਿਟੀ ਲੈਣੀ ਹੈ ਤੇ ਆਪਾਂ ਦੂਰਦਰਸ਼ਨ ਆਕਾਸ਼ਵਾਣੀ ਨੂੰ ਸੁਣ ਲਈਏ
1: ਜੀ,
0: ਤੇ ਮੈਂ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਦੂਰਦਰਸ਼ਨ ਔਰ ਆਕਾਸ਼ਵਾਣੀ ਨਾਲ ਜੁੜੇ ਰਹੋ, ਤੇ ਤੁਹਾਨੂੰ ਜੋ ਇਨਫੋਰਮੇਸ਼ਨ ਚਾਹੀਦੀ ਹੈ, ਚਾਹੇ ਉਹ ਇਨਕਮ ਟੈਕਸ ਨਾਲ ਰਿਲੇਟਿਡ ਇਨਫੋਰਮੇਸ਼ਨ ਹੋਣ, ਚਾਹੇ ਕਾਨੂੰਨ ਵਿਵਸਥਾ ਨਾਲ ਰਿਲੇਟਿਡ ਹੋਣ, ਚਾਹੇ ਐਗਰੀਕਲਚਰ ਨਾਲ ਰਿਲੇਟਿਡ ਹੋਣ, ਹਰ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਦੂਰਦਰਸ਼ਨ ਔਰ ਰੇਡੀਓ ਦੇ ਉੱਤੇ ਸਾਡੇ ਜਿਹੜੇ ਮਾਹਿਰ ਮਹਿਮਾਨ ਆਉਂਦੇ ਨੇ ਸਾਡੇ ਕੋਲ, ਅਸੀਂ ਉਹਨਾਂ ਨੂੰ ਜਦੋਂ ਦੂਰਦਰਸ਼ਨ ਰੇਡੀਓ ਤੇ ਲੈ ਕੇ ਆਉਂਦੇ ਹਾਂ
1: ਜੀ,
0: ਤੇ ਉਹ ਬਿਲਕੁਲ ਉਹ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਂਦੇ ਆ ਜਿਹੜੀ ਇਨਫੋਰਮੇਸ਼ਨ ਮੈਨੂੰ ਨੀ ਲੱਗਦਾ ਕਿ ਸ਼ਾਇਦ ਹੋਰ ਕੋਈ ਚੈਨਲ ਪਹੁੰਚਾ ਪਾ।
1: ਬਿਲਕੁਲ, ਬਿਲਕੁਲ, ਚੰਗੀ ਗੱਲ ਹੈ ਸਰ। ਖਾਸ ਪ੍ਰੋਗਰਾਮਾਂ ਦੀ ਜੇ ਗੱਲ ਕੀਤੀ ਜਾਵੇ ਦੂਰਦਰਸ਼ਨ ਦੇ ਵਿੱਚ, ਟਾਪ ਦੇ ਕਿਹੜੇ ਕਿਹੜੇ ਪ੍ਰੋਗਰਾਮ ਚੱਲਦੇ ਨੇ ਜਿਹੜੇ ਅੱਜ ਵੀ ਪਿਛਲੇ ਜਿਹੜਾ, ਮਤਲਬ ਕਹਿ ਲਓ ਕਿ ਜਿਵੇਂ DD ਪੰਜਾਬੀ ਦੀ ਅਸੀਂ ਗੱਲ ਕਰ ਲੈਂਦੇ ਹਾਂ ਕਿ ਉਹ ਜਦੋਂ ਦਾ ਸ਼ੁਰੂ ਹੋਇਆ, ਕੁਝ ਖਾਸ ਏਦਾਂ ਦੇ ਪ੍ਰੋਗਰਾਮ ਜਿਹੜੇ ਅੱਜ ਵੀ ਬੰਦ ਨਹੀਂ ਹੋਏ ਤੇ ਲਗਾਤਾਰ ਕੰਟੀਨਿਊਟੀ ਦੇ ਵਿੱਚ ਚੱਲਦੇ ਪਏ ਨੇ?
0: ਇੱਕ ਸਾਡਾ ਗੱਲਾਂ ਤੇ ਗੀਤਾਂ ਪ੍ਰੋਗਰਾਮ
1: ਜੀ,
0: ਜਿਹੜਾ ਕਿ ਦਰਸ਼ਕਾਂ ਦਾ ਬਹੁਤ ਮਨਪਸੰਦ ਪ੍ਰੋਗਰਾਮ ਹੈ। ਅਸੀਂ ਉਹਦੇ ਤੇ ਵੱਖ ਵੱਖ ਜਿਹੜੇ ਮਾਹਿਰ ਮਹਿਮਾਨ ਨੇ ਅਲੱਗ ਅਲੱਗ ਫੀਲਡ ਦੇ
1: ਜੀ,
0: ਉਹਨਾਂ ਨੂੰ ਅਸੀਂ ਇਨਵਾਈਟ ਕਰਦੇ ਹਾਂ, ਨਹੀਂ ਤੁਸੀਂ ਤਾਂ ਕਰਦੇ ਹੀ ਹੋ ਮਾਰਨਿੰਗ ਸ਼ੋਅ, ਤੁਹਾਨੂੰ ਪਤਾ ਹੀ ਹੈ।
1: ਬਿਲਕੁਲ ਜੀ,
0: ਤੇ ਗੱਲਾਂ ਤੇ ਗੀਤ ਸਾਡਾ ਬਹੁਤ ਪੋਪੂਲਰ ਪ੍ਰੋਗਰਾਮ ਹੈ। ਸਾਡਾ ਨਿਊਜ਼
1: ਜੀ,
0: ਜਿਹੜਾ ਨਿਊਜ਼ ਅਸੀਂ ਚਲਾਉਂਦੇ ਹਾਂ, ਨਿਊਜ਼ ਜਿਹੜੀ ਹੈ ਉਹ ਦਰਸ਼ਕ ਅੱਜ ਵੀ ਦੇਖਦੇ ਆ। ਅਗਰ ਅੱਜ ਵੀ ਅਗਰ ਨਿਊਜ਼ ਦੀ ਗੱਲ ਕੀਤੀ ਜਾਏ ਤੇ ਪੁਰਾਣੇ ਨਿਊਜ਼ ਰੀਡਰਸ ਨੂੰ ਵੀ ਲੋਕ ਅੱਜ ਦੀ ਡੇਟ 'ਚ ਯਾਦ ਕਰਦੇ ਆ, ਇਸ ਲਈ ਯਾਦ ਕਰਦੇ ਆ ਕਿਉਂਕਿ ਅੱਜ ਵੀ ਉਹ ਨਿਊਜ਼ ਦੇ ਨਾਲ ਜੁੜੇ
1: ਜੀ। ਬਿਲਕੁਲ,
0: ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਕਿ ਅਸੀਂ ਜਿਸ ਤਰ੍ਹਾਂ ਮਿਊਜ਼ੀਕਲ ਪ੍ਰੋਗਰਾਮਸ ਕਰਦੇ ਹਾਂ, ਸਾਡੇ ਸਪੈਸ਼ਲ ਅੱਜ DD ਐਨਿਵਰਸਰੀ ਹੈ ਤੇ ਸ਼ਾਮ ਨੂੰ ਸਾਡਾ 7 ਵਜੇ ਲਾਈਵ ਪ੍ਰੋਗਰਾਮ ਹੈ
1: ਜੀ,
0: ਉਹ ਵੀ ਲੋਕ ਦੇਖਦੇ ਆ। ਸਾਡੀ DD ਪੰਜਾਬੀ ਐਨਿਵਰਸਰੀ 5 ਅਗਸਤ ਨੂੰ

0: ਮੈਨੂੰ ਲੱਗਦਾ ਹੈ ਕਿ ਦੂਰਦਰਸ਼ਨ ਨੂੰ ਪਿਆਰ ਲੋਕੀ ਬਹੁਤ ਜ਼ਿਆਦਾ ਕਰਦੇ ਆ ਔਰ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਜਦੋਂ ਲੋਕਾਂ ਦੇ ਮੈਸੇਜਸ ਆਉਂਦੇ ਆ ਕਿ ਸਰ ਤੁਸੀਂ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਹੈ ਸਾਨੂੰ ਬਹੁਤ ਚੰਗਾ ਲੱਗਿਆ ਤੇ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਦੂਰਦਰਸ਼ਨ ਤੇ ਆਕਾਸ਼ਵਾਣੀ
1: ਸਾਡੇ ਖਾਸ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਜੁੜੇ ਹੋਏ ਉਹ ਜਿਨ੍ਹਾਂ ਨੇ ਅੱਜ ਦੀ ਕਮਾਨ ਜਿਹੜੀ ਹੈ ਉਹ ਦੂਰਦਰਸ਼ਨ ਦੇ ਸੰਭਾਲੀ ਹੋਈ ਹੈ। ਦੂਰਦਰਸ਼ਨ ਸਿਰਫ ਇੱਕ ਟੈਲੀਵਿਜ਼ਨ ਚੈਨਲ ਨਹੀਂ ਹੈ ਸਗੋਂ ਕਈ ਪੀੜ੍ਹੀਆਂ ਦੀਆਂ ਯਾਦਾਂ ਭਾਰਤੀ ਸੱਭਿਆਚਾਰ ਬਦਲਦੇ ਸਮੇਂ ਦਾ ਗਵਾਹ ਵੀ ਰਿਹਾ। ਖਬਰਾਂ, ਸਿੱਖਿਆ ਖੇਤਰ, ਸੰਗੀਤ, ਨਾਟਕ, ਸੱਭਿਆਚਾਰ ਪ੍ਰੋਗਰਾਮਾਂ ਦੇ ਰਾਹੀਂ ਦੂਰਦਰਸ਼ਨ ਨੇ ਜਾਣਕਾਰੀ ਤੇ ਮਨੋਰੰਜਨ ਨੂੰ ਘਰ ਘਰ ਤੱਕ ਪਹੁੰਚਾਇਆ। ਖਾਸ ਕਰਕੇ ਪੰਜਾਬੀ ਭਾਸ਼ਾ, ਲੋਕ ਸੰਗੀਤ, ਲੋਕ ਨਾਚ, ਸਾਹਿਤ ਤੇ ਪੰਜਾਬ ਦੇ ਵਿਰਸੇ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੇ ਵਿਚ ਵੀ ਦੂਰਦਰਸ਼ਨ ਦਾ ਇੱਕ ਬਹੁਤ ਹੀ ਵੱਡਾ ਮਹੱਤਵਪੂਰਨ ਯੋਗਦਾਨ ਰਿਹਾ। ਸੋ ਇਸ ਮੰਚ ਨੇ ਅਨੇਕਾਂ ਕਲਾਕਾਰਾਂ, ਗਾਇਕ, ਕਲਾਕਾਰ, ਅਦਾਕਾਰਾਂ, ਲੇਖਕਾਂ, ਪੱਤਰਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਦਿੱਤਾ। ਸੋ ਅੱਜ ਦੇ ਡਿਜੀਟਲ ਯੁੱਗ ਦੇ ਵਿਚ, ਸੋਸ਼ਲ ਮੀਡੀਆ ਦੇ ਦੌਰ ਦੇ ਵਿਚ ਮਨੋਰੰਜਨ ਦੇ ਬੇਸ਼ੁਮਾਰ ਸਾਧਨ ਨੇ, ਪਰ ਦੂਰਦਰਸ਼ਨ ਦੀ ਆਪਣੀ ਇੱਕ ਵੱਖਰੀ ਪਛਾਣ ਹੈ, ਆਪਣੀ ਇੱਕ ਵੱਖਰੀ ਭਰੋਸੇ ਯੋਗਤਾ ਹੈ ਜਿਸ ਨੂੰ ਅੱਜ ਵੀ ਕਾਇਮ ਰੱਖਿਆ। ਸੋ ਅੱਜ ਦਾ ਦਿਨ ਯਾਨੀ ਕਿ 5 ਸਤੰਬਰ ਦਾ ਦਿਨ ਇਸ ਸ਼ਾਨਦਾਰ ਸਫ਼ਰ ਨੂੰ ਯਾਦ ਕਰਨ ਦਾ ਦਿਨ ਹੈ ਔਰ ਚੰਗੀ ਗੱਲ ਹੈ ਕਿ ਅਸੀਂ ਇਸ ਦੇ ਇੱਕ ਨੁਮਾਇੰਦੇ ਹਾਂ। ਅਸੀਂ ਸਾਰੇ, ਅਸੀਂ ਜਿਹੜੇ ਵੇਖਣ ਵਾਲੇ ਦਰਸ਼ਕ ਵੀ ਹਾਂ, ਚਾਹੇ ਅਸੀਂ ਉੱਥੇ ਪ੍ਰੋਗਰਾਮ ਪ੍ਰੈਜੈਂਟ ਕਰਨ ਵਾਲੇ ਨੇ, ਸਾਰੇ ਹੀ ਇਸ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਚੰਗਾ ਲੱਗਦਾ, ਬਹੁਤ ਚੰਗੀ ਗੱਲ ਹੈ ਤੇ ਅੱਜ ਸਾਰੇ ਹੀ ਉਹਨਾਂ ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ।

ਪਹੁੰਚਾਉਣਾ ਹੈ। 5 ਦਿਨਾਂ ਤੱਕ ਚੱਲਣ ਵਾਲੀ ਇਹ ਗੱਲਬਾਤ ਕੱਲ੍ਹ ਸ਼ੁਰੂ ਹੋਈ ਅਤੇ 18 ਸਤੰਬਰ ਤੱਕ ਜਾਰੀ ਰਹੇਗੀ। ਇਸ ਦੌਰਾਨ ਵਸਤਾਂ ਅਤੇ ਸੇਵਾਵਾਂ ਦੇ ਵਪਾਰ ਵਿੱਚ ਤਕਨੀਕੀ ਰੁਕਾਵਟਾਂ ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਏਗੀ। ਦੋਹਾਂ ਦੇਸ਼ਾਂ ਵਿਚਕਾਰ ਦਵੱਲਾ ਵਪਾਰ 2024-25 ਵਿੱਚ 8.66 ਅਰਬ ਡਾਲਰ ਤੋਂ ਘੱਟ ਕੇ 2025-26 ਵਿੱਚ 7.95 ਅਰਬ ਡਾਲਰ ਰਹਿ ਗਿਆ, ਜੋ ਕਿ 8.22% ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਭਾਰਤ ਤੋਂ ਕੈਨੇਡਾ ਨੂੰ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਬਰਾਮਦਾਂ ਵਿੱਚ ਦਵਾਈਆਂ, ਲੋਹਾ ਅਤੇ ਸਟੀਲ, ਸਮੁੰਦਰੀ ਭੋਜਨ, ਸੂਤੀ ਕੱਪੜੇ, ਇਲੈਕਟ੍ਰੋਨਿਕਸ ਅਤੇ ਰਸਾਇਣ ਸ਼ਾਮਲ ਨੇ। ਕੇਂਦਰੀ ਜਾਂਚ ਬਿਊਰੋ CBI ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਦੇ ਸੰਬੰਧ ਵਿੱਚ ਇੱਕ FIR ਦਰਜ ਕੀਤੀ ਹੈ। ਦਿਸ਼ਾ ਸਾਲੀਅਨ ਦੀ ਮੌਤ 8 ਜੂਨ 2020 ਨੂੰ ਇੱਕ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ। ਇਹ FIR ਬੰਬੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦਰਜ ਕੀਤੀ ਗਈ ਹੈ। ਇਸ ਵਿੱਚ ਕਈ ਵਿਅਕਤੀਆਂ ਦੇ ਨਾਂ ਸ਼ਾਮਲ ਨੇ, ਜਿਨ੍ਹਾਂ ਵਿੱਚ ਸਾਬਕ ਮੁੱਖ ਮੰਤਰੀ ਉਧਵ ਠਾਕਰੇ, ਆਦਿਤਿਆ ਠਾਕਰੇ, ਉਹਨਾਂ ਦੇ ਸੁਰੱਖਿਆ ਕਰਮਚਾਰੀ ਡੀਨੋ ਮੋਰੀਆ, ਰੋਹਨ ਰੋਏ,

7 ਜੂਨ 2020 ਨੂੰ ਇੱਕ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ। ਇਹ FIR ਬੰਬੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦਰਜ ਕੀਤੀ ਗਈ ਹੈ। ਇਸ ਵਿੱਚ ਕਈ ਵਿਅਕਤੀਆਂ ਦੇ ਨਾਂ ਸ਼ਾਮਲ ਨੇ, ਜਿਨ੍ਹਾਂ ਵਿੱਚ ਸਾਬਕ ਮੁੱਖ ਮੰਤਰੀ ਉਧਵ ਠਾਕਰੇ, ਆਦਿਤਿਆ ਠਾਕਰੇ, ਉਹਨਾਂ ਦੇ ਸੁਰੱਖਿਆ ਕਰਮਚਾਰੀ ਡੀਨੋ ਮੋਰੀਆ, ਰੋਹਨ ਰੋਏ, ਸੂਰਜ ਪੰਚੋਲੀ, ਰੀਆ ਚੱਕਰਵਰਤੀ, ਸ਼ੋਭਿਕ ਚੱਕਰਵਰਤੀ ਅਤੇ ਪੁਲਿਸ ਅਧਿਕਾਰੀ ਸਚਿਨ ਵਾਜ਼ੇ ਅਤੇ ਪਰਮਵੀਰ ਸਿੰਘ ਸ਼ਾਮਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਹੈ @ARNU ਜਲੰਧਰ। ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆ ਕਾਂਤ ਨੇ ਜੱਜਾਂ ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵੱਲੋਂ ਵਿਕਸਿਤ ਕੀਤੀ ਗਈ ਪ੍ਰਣਾਲੀ ਨੂੰ ਮਜ਼ਬੂਤ, ਸਰਗਰਮ ਅਤੇ ਸਮਾਂਬੱਧ ਦੱਸਿਆ ਹੈ। ਉਹਨਾਂ ਨੇ ਨਿਆਂਪਾਲਕਾਂ ਅੰਦਰ ਨਿਰੰਤਰ ਸੁਧਾਰ ਅਤੇ ਵਧੇਰੇ ਪਾਰਦਰਸ਼ਤਾ ਦੀ ਲੋੜ 'ਤੇ ਜ਼ੋਰ ਦਿੱਤਾ। ਨਵੀਂ ਦਿੱਲੀ ਵਿੱਚ 6ਵੇਂ ਰਾਮ ਜੇਠਮਲਾਨੀ ਮੈਮੋਰੀਅਲ ਲੈਕਚਰ ਵਿੱਚ ਮੁੱਖ ਭਾਸ਼ਣ ਦਿੰਦਿਆਂ ਉਹਨਾਂ ਕਿਹਾ ਕਿ ਸੁਧਾਰ ਇੱਕ ਨਿਯਮਤ ਪ੍ਰਕਿਰਿਆ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਸੰਸਥਾ ਸਥਿਰ ਰਹਿਣ 'ਤੇ ਮਾਣ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਨਿਆਂਪਾਲਕਾਂ ਨੇ ਆਲੋਚਨਾ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਸੁਪਰੀਮ ਕੋਰਟ 'ਤੇ ਇਸ ਪੱਖ ਨੂੰ ਦੁਹਰਾਇਆ ਕਿ ਇਹ ਸੰਸਥਾ ਆਲੋਚਨਾ ਤੋਂ ਪਰਹੇਜ਼ ਨਹੀਂ ਕਰਦੀ। ਜਸਟਿਸ ਸੂਰਿਆਕਾਂਤ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਅਦਾਲਤ ਖੁਦ ਨੂੰ ਜਾਂਚ ਪੜਤਾਲ ਤੋਂ ਪਰੇ ਰੱਖ ਕੇ ਜਨਤਕ ਭਰੋਸਾ ਹਾਸਲ ਨਹੀਂ ਕਰ ਸਕਦੀ। ਰਾਜਸਥਾਨ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਦੀ ਜਿੱਤ ਝੂਠ ਦੀ ਗੂੰਜ ਉੱਪਰ ਸੱਚ ਦੀ ਜਿੱਤ ਦਾ ਪ੍ਰਮਾਣ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਦੇ ਲੋਕਾਂ ਨੇ ਇੱਕ ਵਾਰ ਫਿਰ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਡਬਲ ਇੰਜਨ ਸਰਕਾਰ ਅਧੀਨ ਚੰਗੇ ਸ਼ਾਸਨ ਅਤੇ ਵਿਕਾਸ ਦੀਆਂ ਨੀਤੀਆਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਨੇ। ਉਹਨਾਂ ਅੱਗੇ ਕਿਹਾ ਕਿ ਇਸ ਨਾਲ ਨਾ ਸਿਰਫ਼ ਰਾਜ ਤਰੱਕੀ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚੇਗਾ, ਸਗੋਂ ਹਰ ਵਿਅਕਤੀ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਦੇ ਸਰਕਾਰ ਦੇ ਸੰਕਲਪ ਨੂੰ ਵੀ ਮਜ਼ਬੂਤੀ ਮਿਲੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਇੱਕ ਦੂਜੇ ਦੇ ਊਰਜਾ ਟਿਕਾਣਿਆਂ 'ਤੇ ਹਮਲੇ ਰੋਕਣ ਲਈ ਸਹਿਮਤ ਹੋ ਗਏ ਨੇ, ਹਾਲਾਂਕਿ ਉਹਨਾਂ ਨੇ ਇਸ ਸਮਝੌਤੇ ਨੂੰ ਲਾਗੂ ਕਰਨ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਵਿੱਚ ਸ਼੍ਰੀ ਟਰੰਪ ਨੇ ਕਿਹਾ ਕਿ ਯੂਕਰੇਨ ਰੂਸੀ ਊਰਜਾ ਟਿਕਾਣਿਆਂ 'ਤੇ ਹਮਲਾ ਨਾ ਕਰਨ ਲਈ ਰਾਜ਼ੀ ਹੋ ਗਿਆ ਅਤੇ ਰੂਸ ਨੇ ਵੀ ਅਜਿਹਾ ਕਰਨ ਲਈ ਆਪਣੀ ਸਹਿਮਤੀ ਜਤਾਈ ਹੈ। ਹਾਲਾਂਕਿ ਪੋਸਟ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਸ ਸਮਝੌਤੇ ਹੇਠ ਕਿਹੜੇ ਊਰਜਾ ਟਿਕਾਣੇ ਆਉਣਗੇ ਜਾਂ ਕੀ ਕਿਸੇ ਧਿਰ ਨੇ ਕੋਈ ਸ਼ਰਤਾਂ ਰੱਖੀਆਂ ਨੇ। ਰਾਸ਼ਟਰਪਤੀ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦਮਿਰ ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਇਸ ਦੇ ਸਹਿਯੋਗੀ ਦੇਸ਼ ਰੂਸ ਤੋਂ ਯੂਕਰੇਨ ਦੇ ਅਹਿਮ ਬੁਨਿਆਦੀ ਢਾਂਚੇ 'ਤੇ ਹਮਲੇ ਨਾ ਕਰਨ ਦੀ ਪੱਕੀ ਵਚਨਬੱਧਤਾ ਹਾਸਲ ਕਰ ਸਕਦੇ ਨੇ ਤਾਂ ਯੂਕਰੇਨ ਰੂਸੀ ਇਲਾਕਿਆਂ 'ਤੇ ਹਮਲੇ ਰੋਕਣ ਲਈ ਤਿਆਰ ਹੈ। ਕ੍ਰਿਕਟ ਵਿੱਚ ਭਾਰਤ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅਫਗਾਨਿਸਤਾਨ ਵਿਰੁੱਧ ਦੂਜਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ 7 ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਏਸ਼ੀਆਈ ਟ੍ਰੈਪ ਚੈਂਪੀਅਨ ਨਿਸ਼ਾਨੇਬਾਜ਼ ਸਾਬੀਰਾ ਹੈਰਿਸ ਦੀ ਅਗਵਾਈ ਹੇਠ 20 ਮੈਂਬਰੀ ਭਾਰਤੀ ਟੀਮ ਅੱਜ ਤੋਂ ਇਟਲੀ ਵਿੱਚ ਸ਼ੁਰੂ ਹੋਣ ਵਾਲੇ ISSF ਜੂਨੀਅਰ ਵਿਸ਼ਵ ਕੱਪ ਸ਼ਾਟਗਨ ਵਿੱਚ ਹਿੱਸਾ ਲਏਗੀ। ਇਹ ਮੁਕਾਬਲੇ 19 ਸਤੰਬਰ ਨੂੰ ਖਤਮ ਹੋਣਗੇ। ਭਾਰਤੀ ਟੀਮ 5 ਤਮਗਾ ਮੁਕਾਬਲਿਆਂ ਵਿੱਚ ਹਿੱਸਾ ਲਏਗੀ, ਜਿਨ੍ਹਾਂ ਵਿੱਚ ਪੁਰਸ਼ਾਂ ਅਤੇ ਔਰਤਾਂ ਦੇ ਟ੍ਰੈਪ ਅਤੇ ਸਕੀਟ ਮੁਕਾਬਲੇ ਨਾਲ ਨਾਲ ਮਿਕਸਡ ਟੀਮ ਟ੍ਰੈਪ ਮੁਕਾਬਲਾ ਵੀ ਸ਼ਾਮਲ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਗਲੇ 2 ਤੋਂ 3 ਦਿਨਾਂ ਤੱਕ ਜੰਮੂ ਕਸ਼ਮੀਰ, ਲੱਦਾਖ, ਰਾਜਸਥਾਨ ਅਤੇ ਬਿਹਾਰ ਵਿੱਚ ਗਰਜ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਵੀਡੀਓ ਦਾ ਖੰਡਨ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ 50,000 ਰੁਪਏ ਤੋਂ ਘੱਟ ਕਮਾਈ ਵਾਲੇ ਵਿਅਕਤੀਆਂ ਨੂੰ ਮੁਫ਼ਤ ਕਾਰ ਦੇਵੇਗੀ। ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਹੈ ਕਿ ਇਹ ਦਾਅਵਾ ਝੂਠਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। PIB ਨੇ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ। ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਬੱਕਲ ਸੁਰੰਗ ਇਲਾਕੇ ਨੇੜੇ ਸੋਮਵਾਰ ਨੂੰ ਇੱਕ ਮਿੰਨੀ ਪੈਸੰਜਰ ਬੱਸ 'ਤੇ ਪਲਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜੰਮੂ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਬੱਸ ਬੱਕਲ ਤੋਂ ਰਿਆਸੀ ਵੱਲ ਜਾ ਰਹੀ ਸੀ ਜਦੋਂ ਇਹ ਸੁਰੰਗ ਨੇੜੇ ਸੜਕ 'ਤੇ ਪਲਟ ਗਈ। ਪੁਲਿਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਕਿਹਾ ਹੈ ਕਿ 2,000 ਰੁਪਏ ਤੱਕ ਦੇ UPI ਭੁਗਤਾਨ 'ਤੇ ਬੈਂਕ ਕੋਈ ਚਾਰਜ ਨਹੀਂ ਲਾ ਸਕਦੇ। ਪ੍ਰਤਿਸ਼ਠਿਤ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਅੱਜ ਤੋਂ ਗਾਂਧੀਨਗਰ 'ਚ ਸ਼ੁਰੂ ਹੋ ਰਿਹਾ ਹੈ। ਭਾਰਤ ਅਤੇ ਕੈਨੇਡਾ ਵਿਚਕਾਰ ਤਜਵੀਜ਼ਸ਼ੁਦਾ ਵਿਆਪਕ ਵਪਾਰ ਸਮਝੌਤੇ 'ਤੇ ਗੱਲਬਾਤ ਦਾ ਅਗਲਾ ਗੇੜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਚੀਫ਼ ਜਸਟਿਸ ਸੂਰਿਆਕਾਂਤ ਨੇ ਜੱਜਾਂ ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵੱਲੋਂ ਵਿਕਸਿਤ ਪ੍ਰਣਾਲੀ ਨੂੰ ਮਜ਼ਬੂਤ ਅਤੇ ਕਾਰਗਰ

0: ਦੱਸਿਆ ਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਨਵੀਂ ਦਿੱਲੀ ਵਿੱਚ ਖੇਡਿਆ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਆ ਵੀ 343.6 ਮੀਟਰ ਯਾਨੀ 873 ਕਿਲੋ ਹਰਟ ਸੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪੰਜਾਬੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਮਹਿਕ ਪੰਜਾਬ ਦੀ।

ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਜਿਹੜੀ ਹੈ ਉਹ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਔਰ ਇਸ ਗੀਤ ਨੂੰ ਸੁਣਾਂਗੇ ਜੀ ਨੌਟੀ ਜੱਟ ਫਿਲਮ ਦੇ ਵਿੱਚੋਂ, ਅਤੇ ਇਸ ਗੀਤ ਨੂੰ ਆਵਾਜ਼ ਜਿਹੜੀ ਹੈ ਉਹ ਦਿੱਤੀ ਹੈ ਜੀ ਜੀ ਦੀਪ ਹੋਰਾਂ ਨੇ। ਸੋ ਇੰਜੋਏ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼।

ਤੇ ਲਓ ਜੀ ਦੋਸਤੋ, ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ, ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ, ਪਰ ਤੁਸੀਂ ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਸਰਕਾਰ ਨੇ ਕਿਹਾ ਹੈ ਕਿ 2000 ਰੁਪਏ ਤੱਕ ਦੇ UPI ਭੁਗਤਾਨ ਤੇ ਬੈਂਕ ਕੋਈ ਵੀ ਚਾਰਜ ਨਹੀਂ ਲਗਾ ਸਕਦੇ। ਪ੍ਰਤਿਸ਼ਠਿਤ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਅੱਜ ਤੋਂ ਗਾਂਧੀਨਗਰ ਤੋਂ ਸ਼ੁਰੂ ਹੋ ਰਿਹਾ। ਭਾਰਤ ਅਤੇ ਕੈਨੇਡਾ ਦੇ ਵਿਚਕਾਰ ਤਜਵੀਜ਼ਸ਼ੁਦਾ ਵਿਆਪਕ ਵਪਾਰ ਸਮਝੌਤੇ ਤੇ ਗੱਲਬਾਤ ਦਾ ਅਗਲਾ ਗੇੜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਿਆ। ਚੀਫ ਜਸਟਿਸ ਸੂਰਿਆਕਾਂਤ ਨੇ ਜੱਜਾਂ ਵਿਰੁੱਧ ਸ਼ਿਕਾਇਤ ਦੇ ਨਿਪਟਾਰੇ ਦੇ ਵਾਸਤੇ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਵੱਲੋਂ ਵਿਕਸਿਤ ਪ੍ਰਣਾਲੀ ਨੂੰ ਮਜ਼ਬੂਤ ਤੇ ਕਾਰਗਰ ਦੱਸਿਆ। ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਡਾਕਟਰ ਬਲਜੀਤ ਕੌਰ ਨੇ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਨਗਰ ਦੇ ਵਿੱਚ 15 ਕਰੋੜ ਰੁਪਈਏ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲੇ ਮਲੋਟ ਕਰਾਫਟ ਕੋਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ 16 ਮਾਰਚ 2022 ਤੋਂ 11 ਸਤੰਬਰ 2026 ਤੱਕ ਦੇ 4 ਸਾਲਾਂ ਤੋਂ ਵੱਧ ਸਮੇਂ ਦੌਰਾਨ 92 ਦਹਿਸ਼ਤਗਰਦੀ ਮੈਡੂਲਾਂ ਦਾ ਪਰਦਾਫਾਸ਼ ਕਰਕੇ 686 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਭਰ ਦੇ ਵਿੱਚ ਚਲਾਈ ਗਈ ਇੱਕ ਵਿਆਪਕ ਇਨਫੋਰਸਮੈਂਟ ਮੁਹਿੰਮ ਦੇ ਤਹਿਤ ਆਬਕਾਰੀ ਅਤੇ ਕਰ ਵਿਭਾਗ ਨੇ GST ਨਿਯਮਾਂ ਦੀ ਉਲੰਘਣਾ ਦੇ ਸ਼ੱਕ ਦੇ ਵਿੱਚ 170 ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲਿਆ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਵੀਡੀਓ ਦਾ ਖੰਡਨ ਕੀਤਾ ਹੈ ਜਿਸ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ 50,000 ਰੁਪਏ ਤੋਂ ਘੱਟ ਕਮਾਈ ਕਰਨ ਵਾਲੇ ਵਿਅਕਤੀ ਨੂੰ ਮੁਫਤ ਕਾਰ ਦੇਵੇਗੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਸਰਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਦਿੱਲੀ ਦੇ ਵਿੱਚ ਖੇਡਿਆ ਜਾਵੇਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ ਤੇਜ਼ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਸੋ ਇਹ ਸਨ ਨਿਊਜ਼ ਹੈਡਲਾਈਨਸ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:02 ਹੋ ਚੁੱਕੇ ਨੇ। ਇੱਕ ਹੀ ਫਿਲਮ ਦੇ ਗੀਤ ਆਓ ਸੁਣਦੇ ਹਾਂ, ਫਿਲਮ ਮਿਊਜ਼ਿਕ 'ਤੇ ਬੇਸਡ ਇਸ ਪ੍ਰੋਗਰਾਮ ਨੂੰ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਣਾਂਗੇ ਫਿਲਮ ਗੁਲਾਮ 'ਚੋਂ ਲਏ ਹੋਏ ਕੁਝ ਨਗਮੇ। ਸੋ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੋ, ਯਾਨੀ ਕਿ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਨੀਤੂ। ਸੋ ਅੱਜ ਦਾ ਸਾਡਾ ਫਿਲਮੀ ਸਫ਼ਰ ਲੈ ਕੇ ਆਇਆ ਹੈ ਤੁਹਾਨੂੰ ਸਾਲ 1998 ਵੱਲ, ਜਦੋਂ ਸਿਨੇਮਾ ਦੇ ਪਰਦੇ 'ਤੇ ਇੱਕ ਅਜਿਹੀ ਕਹਾਣੀ ਆਈ ਜਿਸ ਦੇ ਵਿੱਚ ਸੀ ਬਾਗੀਪੁਣਾ, ਦੋਸਤੀ, ਪਿਆਰ, ਗਲਤ ਸੰਗਤ ਅਤੇ ਆਪਣੇ ਜ਼ਮੀਰ ਦੀ ਆਵਾਜ਼ ਨੂੰ ਪਛਾਣਨ ਦੀ ਜੰਗ। ਫਿਲਮ ਸੀ ਗੁਲਾਮ। ਵਿਕਰਮ ਭੱਟ ਨੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਵਿੱਚ ਆਮਿਰ ਖਾਨ ਨੇ ਸਿਧਾਰਥ ਮਰਾਠੇ ਯਾਨੀ ਕਿ ਸਿੱਧੂ ਦਾ ਕਿਰਦਾਰ ਨਿਭਾਇਆ ਸੀ, ਜਦਕਿ ਰਾਣੀ ਮੁਖਰਜੀ ਉਹਨਾਂ ਦੇ ਨਾਲ ਨਜ਼ਰ ਆਈ ਸੀ। ਫਿਲਮ ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਗਲਤ ਲੋਕਾਂ ਦੇ ਪ੍ਰਭਾਵ ਹੇਠ ਜ਼ਿੰਦਗੀ ਜੀ ਰਿਹਾ, ਪਰ ਗਲਤ ਹਾਲਾਤ ਉਸ ਨੂੰ ਆਪਣੇ ਅੰਦਰਲੇ ਸੱਚ ਦੇ ਨਾਲ ਸਾਹਮਣਾ ਕਰਨ ਦੇ ਵਾਸਤੇ ਮਜਬੂਰ ਕਰਦੇ ਨੇ। ਬਸ ਇਸੇ ਫਿਲਮ ਦੀ ਸਭ ਤੋਂ ਵੱਡੀ ਖੂਬਸੂਰਤੀ ਇਹੀ ਸੀ। ਸੋ ਇਸਦਾ ਸੰਗੀਤ ਜਿਸ ਨੇ 90 ਦੇ ਦਹਾਕੇ ਦੀਆਂ ਯਾਦਾਂ ਦੇ ਵਿੱਚ ਆਪਣੀ ਖਾਸ ਥਾਂ ਬਣਾਈ। ਸੋ ਆਓ ਸ਼ੁਰੂਆਤ ਕਰਦੇ ਹਾਂ ਗੁਲਾਮ ਫਿਲਮ ਦੇ ਪਹਿਲੇ ਗੀਤ ਦੇ ਨਾਲ, ਅਲਕਾ ਯਾਗਨਿਕ, ਕੁਮਾਰ ਸਾਨੂੰ ਅਤੇ ਦੋਸਤਾਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਇਹ ਗੀਤ।

जी दोस्तों, अज गुलाम फिल्म का जिक्र चल रहा है साडे अज दे इस प्रोग्राम दे विच। ते गुलाम सिर्फ एक प्रेम कहानी नहीं सी, इस दे केंद्र दे विच सी एक अजिहा नौजवान जिसकी जिंदगी ते उस दे आले दुआले दे लोकां दा बड़ा ही डूंगा प्रभाव सी। सिद्धू दा किरदार शुरू दे विच बेफिक्र सी ते अपनी मौज मस्ती दे विच रहण वाला नजर आउंदा सी, पर कहानी अगे वधदी है तां उस दे सामने ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਇਨਸਾਨ ਹਾਲਾਤਾਂ ਦਾ ਗੁਲਾਮ ਬਣ ਕੇ ਰਹੇ ਜਾਂ ਆਪਣੇ ਫੈਸਲੇ ਖੁਦ ਕਰੇ। ਇਹੀ ਗੱਲ ਫਿਲਮ ਨੂੰ ਸਿਰਫ ਇੱਕ ਐਕਸ਼ਨ ਡਰਾਮਾ ਨਹੀਂ ਦਿੰਦੀ, ਸਗੋਂ ਕਿਰਦਾਰ ਦੇ ਅੰਦਰਲੇ ਬਦਲਾਅ ਦੀ ਕਹਾਣੀ ਵੀ ਬਣਾ ਦਿੰਦੀ ਹੈ। ਅਤੇ ਆਮਿਰ ਖਾਨ ਨੇ ਸਿੱਧੂ ਦੇ ਕਿਰਦਾਰ ਦੇ ਵਿੱਚ ਜੋ ਊਰਜਾ, ਬੇਪਰਵਾਹੀ ਅਤੇ ਬਾਅਦ ਦੇ ਵਿੱਚ ਆਉਣ ਵਾਲੀ ਗੰਭੀਰਤਾ ਵਿਖਾਈ, ਉਹ ਫਿਲਮ ਦੀ ਵੱਡੀ ਤਾਕਤ ਬਣੀ। ਦੂਜੇ ਪਾਸੇ ਰਾਣੀ ਮੁਖਰਜੀ ਦੀ ਮੌਜੂਦਗੀ ਨੇ ਕਹਾਣੀ ਦੇ ਵਿੱਚ ਪਿਆਰ ਅਤੇ ਨਰਮੀ ਦਾ ਰੰਗ ਭਰਿਆ ਅਤੇ ਹੁਣ ਮਾਹੌਲ ਨੂੰ ਹੋਰ ਵੀ ਥੋੜ੍ਹਾ ਜਿਹਾ

ਮਸਤੀ ਭਰਿਆ ਕਰਦੇ ਹਾਂ, ਕਿਉਂਕਿ ਗੁਲਾਮ ਦਾ ਇੱਕ ਗੀਤ ਅੱਜ ਵੀ ਲੋਕਾਂ ਦੇ ਵਿੱਚ ਇੱਕ ਖਾਸ ਥਾਂ ਬਣਾ ਕੇ ਬੈਠਾ। ਉਹ ਕਿਹੜਾ ਗੀਤ ਹੈ ਬਈ, ਇਹ ਹੁਣ ਮੈਂ ਤੁਹਾਨੂੰ ਸੁਣਾਵਾਂਗੀ ਅਤੇ ਫਿਰ ਹੀ ਤੁਹਾਨੂੰ ਪਤਾ ਲੱਗੇਗਾ ਨਾ ਅਤੇ ਕਿਹੜਾ ਗੀਤ ਹੈ। ਆਓ ਫਿਰ ਸੁਣਦੇ ਹਾਂ ਜੀ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਅਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਦਿਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ

ਤੇ ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਭ ਦਾ ਕਰਦੇ ਹਾਂ ਜੀ ਸਵਾਗਤ ਬਹੁਤ ਸਾਰਾ ਤੁਹਾਡੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ, ਜਿਹੜਾ ਜੀ ਇੱਕ ਫਿਲਮ ਦੇ ਉੱਤੇ ਗੀਤ ਜਿਹੜੇ ਨੇ ਉਹ ਅਸੀਂ ਲੈ ਕੇ ਆਏ ਹਾਂ। ਅਤੇ ਅੱਜ ਦੀ ਫਿਲਮ ਹੈ ਜੀ ਗੁਲਾਮ, ਜਿਹੜੀ ਕਿ 1998 ਦੇ ਵਿੱਚ ਆਈ ਸੀ। ਸੋ ਇਸ ਫਿਲਮ ਦੀ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਤੁਸੀਂ ਇਸ ਬ੍ਰੇਕ ਤੋਂ ਪਹਿਲਾਂ ਗੀਤ ਸੁਣਿਆ ਸੀ ਆਤੀ ਕਿਆ ਖੰਡਾਲਾ, ਦੱਸ ਦਈਏ ਕਿ ਇਹ ਗੁਲਾਮ ਨੂੰ ਇੱਕ ਵੱਖਰੀ ਪਛਾਣ ਦੇਣ ਵਾਲਾ ਗੀਤ ਸੀ। ਗੀਤ ਦੀ ਸਭ ਤੋਂ ਖਾਸ ਗੱਲ ਇਸਦੇ ਬੇਫਿਕਰ ਅੰਦਾਜ਼ ਦੇ ਵਿੱਚ ਸੀ। ਆਮਿਰ ਖਾਨ ਦਾ ਬੋਲਣ ਅਤੇ ਪੇਸ਼ ਕਰਨ ਦਾ ਅੰਦਾਜ਼, ਰਾਣੀ ਮੁਖਰਜੀ ਦੇ ਨਾਲ ਉਹਨਾਂ ਦੀ ਕੈਮਿਸਟਰੀ ਅਤੇ ਗੀਤ ਦੀ ਕੈਚੀ ਪ੍ਰੈਜੈਂਟੇਸ਼ਨ, ਇਹ ਸਭ ਕੁਝ ਮਿਲ ਕੇ ਇਸ ਨੂੰ 90 ਦੇ ਦਹਾਕੇ ਦੇ ਯਾਦਗਾਰ ਗੀਤਾਂ ਦੇ ਵਿੱਚੋਂ ਇੱਕ ਕਰ ਦਿੰਦਾ। ਸੋ ਇਹ ਉਹ ਦੌਰ ਸੀ ਜਦੋਂ ਗਾਣਿਆਂ ਦੀ ਲੋਕਪ੍ਰਿਯਤਾ ਸਿਰਫ ਫਿਲਮ ਦੀ ਕਹਾਣੀ ਤੱਕ ਸੀਮਤ ਨਹੀਂ ਰਹਿੰਦੀ ਸੀ। ਲੋਕ ਗਾਣਿਆਂ ਨੂੰ ਨਾ ਕੈਸਟਾਂ 'ਤੇ ਸੁਣਦੇ ਹੁੰਦੇ ਸੀ, ਰੇਡੀਓ 'ਤੇ ਫਰਮਾਇਸ਼ਾਂ ਕਰਦੇ ਸੀ ਜਿੱਦਾਂ ਅੱਜ ਵੀ ਕਰਦੇ ਨੇ, ਅਤੇ ਫਿਰ ਉਹੀ ਗੀਤ ਦੋਸਤਾਂ ਦੀਆਂ ਮਹਿਫਿਲਾਂ ਦੇ ਵਿੱਚ ਝੂਮਦੇ ਹੁੰਦੇ ਸੀ। ਸੋ ਗੁਲਾਮ ਦਾ ਸੰਗੀਤ ਵੀ ਇਸੇ ਤਰ੍ਹਾਂ ਦੇ ਲੋਕਾਂ ਦੇ ਦਿਲਾਂ ਤੱਕ ਪਹੁੰਚਿਆ। ਸੋ ਫਿਰ ਹੁਣ ਸੁਣਦੇ ਹਾਂ ਇਸ ਫਿਲਮ ਦਾ ਇੱਕ ਹੋਰ ਕਿਹੜਾ ਗੀਤ, ਬਿਲਕੁਲ ਜੀ ਰੋਮਾਂਟਿਕ ਗੀਤ, ਚੰਗਾ ਜ਼ਰੂਰ ਲੱਗੇਗਾ ਤੁਹਾਨੂੰ ਵੀ। ਸੋ ਤੁਸੀਂ ਵੀ ਇੰਜੋਏ ਕਰੋ ਅਤੇ ਅਸੀਂ ਵੀ ਇੰਜੋਏ ਕਰਦੇ ਹਾਂ ਇਸ ਫਿਲਮ ਦਾ ਅਗਲਾ ਗੀਤ, ਉਮੀਦ ਹੈ ਤੁਹਾਨੂੰ ਚੰਗਾ ਹੀ ਲੱਗੇਗਾ।

ਤੇ ਲਓ ਜੀ ਦੋਸਤੋ ਇੱਕ ਫਿਲਮ ਦੇ ਵਿੱਚੋਂ ਅੱਜ ਅਸੀਂ ਸੁਣ ਰਹੇ ਹਾਂ ਗੁਲਾਮ ਫਿਲਮ ਦੇ ਕੁਝ ਗੀਤ ਤੇ ਉਸ ਦੀਆਂ ਕੁਝ ਗੱਲਾਂ ਸੋ ਗੁਲਾਮ ਦੀ ਗੱਲ ਹੋਵੇ ਤਾਂ ਇਸ ਦੇ ਸੰਗੀਤ ਦੀ ਗੱਲ ਨਾ ਹੋਵੇ ਬਈ ਇੱਦਾਂ ਤਾਂ ਨਹੀਂ ਹੋ ਸਕਦਾ ਸੋ ਜਤਿਨ ਲਲਿਤ ਦੀਆਂ ਧੁਨਾਂ ਨੇ ਫਿਲਮ ਦੇ ਰੋਮਾਂਸ ਤੋਂ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਇਸ ਦੀ

ਵੱਖਰੀ ਅੰਦਾਜ਼ ਔਰ ਵੱਖਰਾ ਮੂਡ ਜਿਹੜਾ ਸੀ ਉਹ ਬਣਾ ਦਿੱਤਾ ਸੀ। ਪਰ ਫਿਲਮ ਦੀ ਕਾਮਯਾਬੀ ਵਿੱਚ ਸਿਰਫ ਸੰਗੀਤ ਨਹੀਂ ਅਦਾਕਾਰੀ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ। ਆਮਿਰ ਖਾਨ ਉਸ ਸਮੇਂ ਆਪਣੀ ਅਦਾਕਾਰੀ ਦੇ ਵਿੱਚ ਵੱਖ ਵੱਖ ਤਜਰਬੇ ਕਰ ਰਹੇ ਸਨ ਅਤੇ ਗੁਲਾਮ ਦਾ ਸਿੱਧੂ ਉਸ ਦੇ ਕਰੀਅਰ ਦੇ ਯਾਦਗਾਰ ਕਿਰਦਾਰ ਦੇ ਵਿੱਚ ਗਿਣਿਆ ਜਾਂਦਾ। ਰਾਣੀ ਮੁਖਰਜੀ ਲਈ ਵੀ ਇਹ ਫਿਲਮ ਮਹੱਤਵਪੂਰਨ ਰਹੀ ਅਤੇ ਫਿਲਮ ਵਿੱਚ ਆਸ਼ੂਤੋਸ਼ ਰਾਣਾ ਦਾ ਨਕਾਰਾਤਮਕ ਕਿਰਦਾਰ ਵੀ ਰਿਹਾ। ਉਹਨਾਂ ਦੀ ਸ਼ਖਸੀਅਤ ਅਤੇ ਅਦਾਕਾਰੀ ਨੇ ਕਹਾਣੀ ਦੇ ਟਕਰਾਅ ਦੇ ਵਿੱਚ ਹੋਰ ਵੀ ਪ੍ਰਭਾਵਸ਼ਾਲੀ ਜਿਹੜਾ ਰੰਗ ਸੀ ਉਸ ਨੂੰ ਬੰਨ ਦਿੱਤਾ। ਸੋ ਹੁਣ ਸੁਣਦੇ ਹਾਂ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜੀ ਆਖਰੀ ਪੇਸ਼ਕਸ਼, ਯਾਨੀ ਕਿ ਇਸ ਫਿਲਮ ਦਾ ਅਖੀਰਲਾ ਗੀਤ ਜਿਹੜਾ ਉਹ ਤੁਹਾਡੇ ਕੋਲ ਲੈ ਕੇ ਆ ਰਹੇ ਹਾਂ ਜੀ। ਇੰਜੋਏ ਕਰਦੇ ਹਾਂ ਜੀ ਸਾਥ ਤੇਰੇ ਜੋ ਮਿਲ ਜਾਏ, ਇਸ ਗੀਤ ਨੂੰ ਇੰਜੋਏ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ। ਇੰਜੋਏ ਕਰੋ ਤੁਸੀਂ ਸਾਡੇ ਅੱਜ ਦੇ ਇਸ ਫਿਲਮ ਗੁਲਾਮ ਦੇ ਲਏ ਹੋਏ ਕੁਝ ਗੀਤ।

0: ਤੇ ਲਓ ਜੀ ਦੋਸਤੋ, ਇਸ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੁੰਦਾ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ ਇੱਕ ਫਿਲਮ ਦੇ ਲਏ ਹੋਏ ਗੀਤ, ਅਤੇ ਅੱਜ ਦੀ ਫਿਲਮ ਸੀ ਗੁਲਾਮ। ਸਵੇਰ ਦੇ 10 ਵੱਜ ਰਹੇ ਨੇ, ਆ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਸਰਕਾਰ ਨੇ ਕਿਹਾ ਕਿ 2000 ਰੁਪਏ ਤੱਕ ਦੇ UPI ਭੁਗਤਾਨ ਤੇ ਬੈਂਕ ਕੋਈ ਚਾਰਜ ਨਹੀਂ ਲਗਾ ਸਕਦੇ। ਪ੍ਰਤਿਸ਼ਠਿਤ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਅੱਜ ਤੋਂ ਗਾਂਧੀ ਨਗਰ ਚ ਸ਼ੁਰੂ ਹੋ ਰਿਹਾ। ਭਾਰਤ ਅਤੇ ਕੈਨੇਡਾ ਦੇ ਵਿਚਕਾਰ ਤਜਵੀਜ਼ਸ਼ੁਦਾ ਵਿਆਪਕ ਵਪਾਰ ਸਮਝੌਤੇ ਤੇ ਗੱਲਬਾਤ ਦਾ ਅਗਲਾ ਗੇੜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਿਆ। ਚੀਫ ਜਸਟਿਸ ਸੂਰਿਆ ਕਾਂਤ ਨੇ ਜੱਜਾਂ ਵਿਰੁੱਧ ਸ਼ਿਕਾਇਤ ਦੇ ਨਿਪਟਾਰੇ ਦੇ ਵਾਸਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵੱਲੋਂ ਵਿਕਸਿਤ ਪ੍ਰਣਾਲੀ ਨੂੰ ਮਜ਼ਬੂਤ ਤੇ ਕਾਰਗਰ ਦੱਸਿਆ। ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਡਾਕਟਰ ਬਲਜੀਤ ਕੌਰ ਨੇ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਨਗਰ ਚ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲੇ ਮਲੋਟ ਕਰਾਫਟ ਕੋਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ 16 ਮਾਰਚ 2022 ਤੋਂ 11 ਸਤੰਬਰ 2026 ਤੱਕ ਦੇ 4 ਸਾਲਾਂ ਦੇ ਵੱਧ ਸਮੇਂ ਦੌਰਾਨ 92 ਦਹਿਸ਼ਤਗਰਦੀ ਮਡਿਊਲਾਂ ਦਾ ਪਰਦਾਫਾਸ਼ ਕਰਕੇ 686 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਭਰ ਦੇ ਵਿੱਚ ਚਲਾਈ ਗਈ ਇੱਕ ਵਿਆਪਕ ਇਨਫੋਰਸਮੈਂਟ ਮੁਹਿੰਮ ਦੇ ਤਹਿਤ ਆਬਕਾਰੀ ਅਤੇ ਕਰ ਵਿਭਾਗ ਨੇ GST ਨਿਯਮਾਂ ਦੀ ਉਲੰਘਣਾ ਦੇ ਸ਼ੱਕ ਵਿੱਚ 170 ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲਿਆ। ਸਰਕਾਰ ਨੇ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀ ਉਸ ਵੀਡੀਓ ਦਾ ਖੰਡਨ ਕੀਤਾ ਹੈ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਕੇਂਦਰ ਸਰਕਾਰ 50,000 ਰੁਪਏ ਤੋਂ ਘੱਟ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਮੁਫ਼ਤ ਵਿੱਚ ਕਾਰ ਦੇਵੇਗੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਸਰਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਦਿੱਲੀ ਵਿੱਚ ਖੇਡਿਆ ਜਾਵੇਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਸੋ ਇਹ ਸਨ ਨਿਊਜ਼ ਹੈਡਲਾਈਨਸ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਕੁਝ ਖਾਸ, ਔਰ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਾਸਤੇ ਖਾਸ ਗੱਲਾਂ ਬਾਤਾਂ ਤਾਂ ਹੁੰਦੀਆਂ ਹੀ ਨੇ, ਪਰ ਉਹਦੇ ਨਾਲ ਨਾਲ ਬਹੁਤ ਕੁਝ ਹੁੰਦਾ, ਬੜਾ ਸਾਰਾ ਗੀਤ ਸੰਗੀਤ ਹੁੰਦਾ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਇੱਕ ਖਾਸ ਪੇਸ਼ਕਾਰੀ। ਖਾਸ ਪੇਸ਼ਕਾਰੀ ਕਹਿੰਦੇ ਨੇ ਕਿ ਗੀਤ ਸੰਗੀਤ ਰੂਹ ਦੀ ਖੁਰਾਕ ਹੈ, ਗੀਤ ਸੰਗੀਤ ਆਤਮਾ ਦੀ ਖੁਰਾਕ ਹੈ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੀਤ ਸੰਗੀਤ ਦੇ ਵਿੱਚ ਬੜਾ ਕੁਝ ਲੁਕਿਆ ਹੁੰਦਾ, ਔਰ ਜਿੱਥੇ ਅਸੀਂ ਗੀਤ ਸੰਗੀਤ ਦੀ ਗੱਲ ਕਰਦੇ ਹਾਂ ਉੱਥੇ ਹੀ ਇਸ ਗੀਤ ਸੰਗੀਤ ਨੇ ਸਾਨੂੰ ਬੜਾ ਕੁਝ ਦਿੱਤਾ। ਸੋ ਇਸ ਗੀਤ ਸੰਗੀਤ ਦੇ ਵਿੱਚ ਜਦੋਂ ਅਸੀਂ ਕਈ ਤਰ੍ਹਾਂ ਦੀਆਂ ਵੰਨਗੀਆਂ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿੱਥੇ ਬਹੁਤ ਸਾਰੇ ਸੂਫੀ ਗੀਤ ਆਉਂਦੇ ਨੇ, ਉੱਥੇ ਬਹੁਤ ਸਾਰੇ ਸਾਡੇ ਕੋਲ ਫਿਲਮੀ ਗੀਤ ਆਉਂਦੇ ਨੇ, ਉੱਥੇ ਹੀ ਸਾਡੇ ਕੋਲ ਬਹੁਤ ਸਾਰੇ ਇਹੋ ਜਿਹਾ ਗੀਤ ਸੰਗੀਤ ਵੀ ਆਉਂਦਾ ਹੈ ਜਿਸ ਨੂੰ ਅਸੀਂ ਵੱਖ ਵੱਖ ਤਰੀਕਿਆਂ ਦੇ ਨਾਲ ਵੇਖਦੇ ਹਾਂ, ਵੱਖ ਵੱਖ ਤਰੀਕਿਆਂ ਦੇ ਨਾਲ ਸੁਣਦੇ ਹਾਂ, ਔਰ ਉਹਨਾਂ ਹੀ ਗੀਤ ਸੰਗੀਤ ਦੇ ਵਿੱਚੋਂ ਇੱਕ ਸੰਗੀਤ ਹੈ ਜਿਨ੍ਹਾਂ ਨੂੰ ਅਸੀਂ ਗਜ਼ਲ ਕਹਿੰਦੇ ਹਾਂ। ਸੋ ਗਜ਼ਲ ਸਾਡੇ ਵਾਸਤੇ ਬਹੁਤ ਹੀ ਇੱਕ ਖਾਸ ਜਜ਼ਬਾ ਰੱਖਦੀ ਹੈ, ਅਤੇ ਉਹਨਾਂ ਹੀ ਗਜ਼ਲਾਂ ਨੂੰ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ ਇਸ ਪ੍ਰੋਗਰਾਮ ਦੇ ਰਾਹੀਂ। ਸੋ ਸ਼ੁਰੂਆਤ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਦੀ ਜਗਜੀਤ ਸਿੰਘ ਦੇ ਦੁਆਰਾ ਗਾਈ ਹੋਈ ਇਸ ਗਜ਼ਲ ਦੇ ਨਾਲ।

ਕਹਿੰਦੇ ਗਜ਼ਲ ਰੂਹ ਦੀ ਖੁਰਾਕ ਹੈ, ਗਜ਼ਲ ਦਿਲ ਦੀ ਖੁਰਾਕ ਹੈ। ਔਰ ਜਿਹੜੇ ਲੋਕ ਗਜ਼ਲਾਂ ਦੇ ਨਾਲ ਜੁੜੇ ਹੁੰਦੇ ਨੇ, ਜਿਹੜੇ ਉਹਨਾਂ ਨੂੰ ਸੁਣਦੇ ਨੇ, ਉਹ ਬੜੇ ਗਹਿਰਾਈ ਦੇ ਨਾਲ ਸੋਚਦੇ ਨੇ ਅਤੇ ਹਰ ਗੱਲ ਨੂੰ ਬੜੀ ਗਹਿਰਾਈ ਦੇ ਨਾਲ ਦੂਸਰਿਆਂ ਤੱਕ ਕਰਦੇ ਨੇ। ਕਿਵੇਂ? ਆਓ ਸੁਣਦੇ ਹਾਂ ਇਸ ਗਜ਼ਲ ਵਿੱਚ।

ਕਹਿੰਦੇ ਨੇ ਸੰਗੀਤ ਦੀ ਦੁਨੀਆ ਦੇ ਵਿੱਚ ਜਦੋਂ ਗੱਲ ਚੱਲਦੀ ਹੈ ਨਾ ਗਜ਼ਲ ਦੀ, ਤਾਂ ਇਹ ਇੱਕ ਅਜਿਹੀ ਵਿਧਾ ਹੈ ਜੋ ਸਿਰਫ ਕੰਨਾਂ ਤੱਕ ਨਹੀਂ ਪਹੁੰਚਦੀ, ਸਗੋਂ ਸਿੱਧੀ ਦਿਲ ਤੱਕ ਉਤਰਦੀ ਹੈ। ਕਦੇ ਵਿਛੋੜੇ ਦੀ ਗੱਲ ਕਰਦੀ ਹੈ, ਕਦੇ ਇਸ਼ਕ ਦੀ ਗੱਲ ਕਰਦੀ ਹੈ, ਕਦੇ ਯਾਦਾਂ ਦੀ ਅਤੇ ਕਦੇ ਜ਼ਿੰਦਗੀ ਦੀਆਂ ਉਹਨਾਂ ਸੱਚਾਈਆਂ ਨੂੰ ਛੇੜ ਦਿੰਦੀ ਹੈ ਜਿਨ੍ਹਾਂ ਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕਰ ਪਾਉਂਦੇ। ਤਾਂ ਆਓ ਇਸੇ ਖੂਬਸੂਰਤੀ ਅਹਿਸਾਸ ਨੂੰ ਹੋਰ ਵੀ ਗਹਿਰਾ ਕਰਦੇ ਹਾਂ ਅਤੇ ਅਗਲੀ ਗਜ਼ਲ ਵੱਲ ਰੁੱਖ ਕਰਦੇ ਹਾਂ।

ਲੋ ਜੀ ਦੋਸਤੋ, ਕਹਿੰਦੇ ਨੇ ਕਿ ਕੁਝ ਗਜ਼ਲਾਂ ਅਜਿਹੀਆਂ ਹੁੰਦੀਆਂ ਨੇ ਜੋ ਸੁਣੀਆਂ ਨਹੀਂ ਜਾਂਦੀਆਂ, ਸਿਰਫ ਮਹਿਸੂਸ ਕੀਤੀਆਂ ਜਾਂਦੀਆਂ ਨੇ। ਔਰ ਇਹਨਾਂ ਦੇ ਸ਼ਬਦ ਕਦੇ ਕਿਸੇ ਪੁਰਾਣੀ ਯਾਦ ਦਾ ਦਰਵਾਜ਼ਾ ਖੋਲ੍ਹ ਦਿੰਦੇ ਨੇ ਅਤੇ ਕਦੇ ਦਿਲ ਦੇ ਵਿੱਚ ਦੱਬੀ ਕਿਸੇ ਗੱਲ ਨੂੰ ਆਵਾਜ਼ ਦੇ ਜਾਂਦੇ ਨੇ। ਗਜ਼ਲ ਦੀ ਇਹ ਖੂਬਸੂਰਤੀ ਹੈ ਕਿ ਹਰ ਸੁਣਨ ਵਾਲੇ ਨੂੰ ਇਸ ਦੇ ਵਿੱਚ ਆਪਣੀ ਹੀ ਕੋਈ ਕਹਾਣੀ ਨਜ਼ਰ ਆਵੇ। ਸੋ ਇਹੋ ਜਿਹੀ ਇੱਕ ਹੋਰ ਕਹਾਣੀ ਬਿਆਨ ਕਰਦੀ ਇਹ ਗਜ਼ਲ ਸੁਣਦੇ ਹਾਂ, ਤਲਤ ਅਜੀਜ਼ ਦੀ ਆਵਾਜ਼ ਦੇ ਵਿੱਚ ਗਾਈ ਹੋਈ।

ਦੋਸਤੋ ਕਹਿੰਦੇ ਨੇ ਕਿ ਗਜ਼ਲ ਉਹ ਗੱਲ ਕਹਿ ਜਾਂਦੀ ਹੈ ਜੋ ਕਈ ਵਾਰ ਇਨਸਾਨ ਖੁਦ ਨਹੀਂ ਕਹਿ ਪਾਉਂਦਾ। ਇਸ ਵਿੱਚ ਮੁਹੱਬਤ ਵੀ ਹੈ, ਉਡੀਕ ਵੀ ਹੈ, ਤਨਹਾਈ ਵੀ ਹੈ, ਯਾਦਾਂ ਦੀ ਖੁਸ਼ਬੂ ਵੀ ਹੈ। ਸੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਅੱਜ ਦੀ ਆਖਰੀ ਗਜ਼ਲ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਗਾਈ ਹੋਈ।

ਲਓ ਜੀ ਦੋਸਤੋ, ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਦਾ ਅਤੇ ਦਿਓ ਇਜਾਜ਼ਤ, ਬਹੁਤ ਬਹੁਤ ਸ਼ੁਕਰੀਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ, ਪੇਸ਼ ਹੈ ਨਿਊਜ਼ ਹੈਡਲਾਈਨਸ। ਸਰਕਾਰ ਨੇ ਕਿਹਾ ਕਿ 2000 ਰੁਪਏ ਤੱਕ ਦੇ UPI ਭੁਗਤਾਨ 'ਤੇ ਬੈਂਕ ਕੋਈ

ਅਰਜ਼ ਨਹੀਂ ਲਗਾ ਸਕਦੇ। ਪ੍ਰਤਿਸ਼ਠਤ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਅੱਜ ਤੋਂ ਗਾਂਧੀਨਗਰ 'ਚ ਸ਼ੁਰੂ ਹੋ ਰਿਹਾ। ਭਾਰਤ ਅਤੇ ਕੈਨੇਡਾ ਵਿਚਕਾਰ ਤਜਵੀਜ਼ਸ਼ੁਦਾ ਵਿਆਪਕ ਵਪਾਰ ਸਮਝੌਤੇ 'ਤੇ ਗੱਲਬਾਤ ਦਾ ਅਗਲਾ ਗੇੜ ਨਵੀਂ ਦਿੱਲੀ ਦੇ ਵਿੱਚ ਸ਼ੁਰੂ ਹੋ ਗਿਆ। ਚੀਫ ਜਸਟਿਸ ਸੂਰਿਆਕਾਂਤ ਨੇ ਜੱਜਾਂ ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਦੇ ਵਾਸਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵੱਲੋਂ ਵਿਕਸਿਤ ਪ੍ਰਣਾਲੀ ਨੂੰ ਮਜ਼ਬੂਤ ਤੇ ਕਾਰਗਰ ਦੱਸਿਆ। ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਤੇ ਡਾਕਟਰ ਬਲਜੀਤ ਕੌਰ ਨੇ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਨਗਰ ਦੇ ਵਿੱਚ 15 ਕਰੋੜ ਰੁਪਈਏ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲੇ ਮਲੋਟ ਕਰਾਫਟ ਕੋਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ 16 ਮਾਰਚ 2022 ਤੋਂ 11 ਸਤੰਬਰ 2026 ਤੱਕ ਦੇ 4 ਸਾਲਾਂ ਤੋਂ ਵੱਧ ਸਮੇਂ ਦੌਰਾਨ 92 ਦਹਿਸ਼ਤਗਰਦੀ ਮਾਡੂਲਾਂ ਦਾ ਪਰਦਾਫਾਸ਼ ਕਰਕੇ 686 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਭਰ ਦੇ ਵਿੱਚ ਚਲਾਈ ਗਈ ਇੱਕ ਵਿਆਪਕ ਇਨਫੋਰਸਮੈਂਟ ਮੁਹਿੰਮ ਤਹਿਤ ਆਬਕਾਰੀ ਅਤੇ ਕਰ ਵਿਭਾਗ ਨੇ GST ਨਿਯਮਾਂ ਦੀ ਉਲੰਘਣਾ ਦੇ ਸ਼ੱਕ ਵਿੱਚ 170 ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲਿਆ। ਸੋਸ਼ਲ ਮੀਡੀਆ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਕੇਂਦਰ ਸਰਕਾਰ 50,000 ਰੁਪਏ ਤੱਕ ਤੋਂ ਘੱਟ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਮੁਫ਼ਤ ਕਾਰ ਦੇਵੇਗੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਦਿੱਲੀ ਦੇ ਵਿੱਚ ਖੇਡਿਆ ਜਾਵੇਗਾ। ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਸੋ ਇਹ ਸਨ ਨਿਊਜ਼ ਹੈਡਲਾਈਨਸ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਵਿੱਚ ਤੁਹਾਡਾ ਸਾਰਿਆਂ ਦਾ। ਔਰ ਘੜੀ ਦੀ ਟਿਕ ਟਿਕ ਨੇ ਵਜਾ ਦਿੱਤੇ ਨੇ 10, ਔਰ 10 ਤੋਂ ਬਾਅਦ ਸਾਰੇ ਹੋ ਜਾਂਦੇ ਨੇ ਤਿਆਰ ਔਰ ਫਟਾਫਟ ਮਿਲਾਉਂਦੇ ਨੇ ਸਾਡਾ ਨੰਬਰ ਅਤੇ ਆ ਜਾਂਦੇ ਨੇ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਮ ਹੈ ਜੀ ਹੈਲੋ ਫਰਮਾਇਸ਼। ਸੋ ਜੀ ਇਸ ਹੈਲੋ ਫਰਮਾਇਸ਼ ਦੇ ਪ੍ਰੋਗਰਾਮ ਨੂੰ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਮੈਂ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਨੀਤੂ ਅਤੇ ਸ਼ੁਰੂਆਤ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੀ ਇਸ ਗੀਤ ਦੇ ਨਾਲ। ਪਰ ਜਨਾਬ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਹੋ

ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਦੋਸਤ ਪਹੁੰਚ ਚੁੱਕੇ ਨੇ ਜੀ। ਵੇਖਦੇ ਹਾਂ ਜੀ ਕੌਣ ਨੇ ਜੀ। ਸਵਾਗਤ ਹੈ ਜੀ ਬਹੁਤ ਬਹੁਤ। ਹੈਲੋ ਹੈਲੋ ਹੈਲੋ। ਲਓ ਜੀ, ਮੈਨੂੰ ਲੱਗਦਾ ਫੋਨ ਕਾਲ ਜਿਹੜੀ ਉਹ ਕੱਟੀ ਜਾ ਚੁੱਕੀ ਹੈ, ਜਾਂ ਫਿਰ ਉਹ ਭੁੱਲ ਹੀ ਗਏ ਨੇ ਵੀ ਗੱਲ ਵੀ ਕਰਨੀ ਹੈ। ਖੈਰ ਕੋਈ ਗੱਲ ਨਹੀਂ, ਜਿੰਨੀ ਦੇਰ ਤੱਕ ਸਾਡੇ ਅਗਲੇ ਦੋਸਤ ਸਾਡੇ ਕੋਲ ਪਹੁੰਚਦੇ ਨੇ ਉਨੀ ਦੇਰ ਤੱਕ ਆਪਾਂ ਬਹੁਤ ਹੀ ਖੂਬਸੂਰਤ ਮੁਹੰਮਦ ਰਫੀ ਅਤੇ ਲਤਾ ਦੀ ਆਵਾਜ਼ ਦੇ ਵਿੱਚ ਹੋਇਆ ਗਾਇਆ ਹੋਇਆ ਜਿਹੜਾ ਇਹ ਗੀਤ ਹੈ, ਇਸ ਦਾ ਆਨੰਦ ਮਾਣਦੇ ਹਾਂ ਜੀ। ਅਤੇ ਲਓ ਜੀ ਇੰਜੋਏ ਕਰੋ ਇਸ ਗੀਤ ਨੂੰ।

ਆਓ ਜੀ ਦੋਸਤੋ, ਸਾਡੇ ਅਗਲੇ ਦੋਸਤ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ ਜੀ, ਵੇਖਦੇ ਹਾਂ ਜੀ ਕੌਣ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਹੈਲੋ ਬਈ, ਕੋਸ਼ਿਸ਼ ਸਾਡੀ ਪੂਰੀ ਹੈ ਵੀ ਅਸੀਂ ਜਿਹੜੇ ਅੱਜ ਜਿੰਨੇ ਸਾਡੇ ਦੋਸਤ ਨੇ ਸਾਡੇ ਕੋਲ ਪਹੁੰਚਣਗੇ, ਆਪਣੀ ਫਰਮਾਇਸ਼ ਨੂੰ ਲੈ ਕੇ ਆਉਣਗੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਨੀ ਹੈ ਅਤੇ ਉਹਨਾਂ ਦੀ ਪਸੰਦ ਦੇ ਜਿਹੜੇ ਗੀਤ ਨੇ ਉਹ ਵੀ ਅਸੀਂ ਉਹਨਾਂ ਤੱਕ ਜ਼ਰੂਰ ਪਹੁੰਚਾਉਣੇ ਨੇ। ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕੋਈ ਗੱਲ ਨਹੀਂ, ਕਈ ਵਾਰੀ ਹੋ ਵੀ ਜਾਂਦਾ, ਟੈਕਨੋਲੋਜੀ ਹੈ ਔਰ ਕਦੇ ਕਦੇ ਮਸ਼ੀਨਰੀ ਦੇ ਵਿੱਚ ਖਰਾਬੀ ਵੀ ਆ ਜਾਂਦੀ ਹੈ, ਕਈ ਕਈ ਵਾਰੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ ਗੱਲ, ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਦਰਸ਼ਕਾਂ ਦੀ ਆਵਾਜ਼ ਜਿਹੜੀ ਹੈ ਸਾਡੇ ਤੱਕ ਜ਼ਰੂਰ ਪਹੁੰਚੇ। ਸੋ ਫਿਲਹਾਲ ਅਸੀਂ ਹੈਲੋ ਤੇ ਲਓ ਜੀ, ਅਸੀਂ ਅਗਲੇ ਗੀਤ ਵੱਲ ਰੁੱਖ ਕਰਦੇ ਹਾਂ, ਅਗਲੇ ਗੀਤ ਵੱਲ ਚੱਲਦੇ ਹਾਂ। ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਜਿੱਥੇ ਤੁਸੀਂ ਗੀਤ ਸੁਣਿਆ ਉੱਥੇ ਹੀ ਅਗਲਾ ਗੀਤ ਸੁਣਦੇ ਹਾਂ, ਕਿਸ਼ੋਰ ਅਤੇ ਲਤਾ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ।

ਬਿਲਕੁਲ ਜੀ, ਕਹਿੰਦੇ ਨੇ ਕਿ ਦਿਲ ਬੇਈਮਾਨ ਹੈ ਮਚਲ ਜਾਂਦਾ। ਖੈਰ ਕੋਈ ਗੱਲ ਨਹੀਂ, ਆਪਾਂ ਤੁਹਾਡੇ ਪਸੰਦ ਦੇ ਗੀਤ ਜਿਹੜੇ ਨੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾਉਣੇ ਨੇ। ਸਵਾਗਤ ਕਰਦੇ ਹਾਂ ਜੀ। ਹੈਲੋ ਹੈਲੋ, ਅਤੇ ਲਓ ਜੀ ਦੋਸਤੋ, ਤੁਸੀਂ ਮਿਲਾਓ ਨੰਬਰ, ਕਰੋ ਮੇਰੇ ਨਾਲ ਗੱਲਬਾਤ, ਕੋਸ਼ਿਸ਼ ਕਰੋ ਆਉਣ ਦੀ। ਕੋਈ ਗੱਲ ਨਹੀਂ, ਆਪਾਂ ਉਨੀ ਦੇਰ ਤੱਕ ਇੰਜੋਏ ਕਰਦੇ ਹਾਂ ਜੀ। ਮੁਕੇਸ਼ ਔਰ ਚੰਚਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਅਗਲਾ ਗੀਤ।

0: ਤੇ ਲੋ ਜੀ ਦੋਸਤੋ ਸਾਡੇ ਇੱਕ ਹੋਰ ਦੋਸਤ ਪਹੁੰਚੇ ਨੇ ਜੀ, ਵੇਖਦੇ ਹਾਂ ਜੀ ਕੌਣ ਨੇ। ਸਵਾਗਤ ਹੈ ਜੀ ਬਹੁਤ ਬਹੁਤ
1: ਤੁਹਾਨੂੰ ਤੇ ਸਾਰੇ ਸੁਣ ਵਾਲੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਭੈਣ ਜੀ ਮੈਂ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
0: ਜਗਦੀਸ਼ ਜੀ ਕੀ ਹਾਲ ਚਾਲ ਨੇ, ਸਿਹਤਾਂ ਕਿਵੇਂ ਨੇ?
1: ਬਹੁਤ ਮਜ਼ੇ ਚਾ ਜੀ, ਬਹੁਤ ਆਨੰਦ ਚਾ ਜੀ।
0: ਚਲੋ ਆਨੰਦ ਚ ਹੀ ਰਹਿਣਾ ਚਾਹੀਦਾ ਵੇ, ਆਨੰਦ ਜਿੱਥੇ ਆਨੰਦ ਨਾ ਉੱਥੇ ਸਾਰਾ ਕੁਛ ਹੀ ਆ ਜਾਂਦਾ ਫਿਰ, ਹਨਾ?
1: ਬਿਲਕੁਲ ਜੀ, ਆਨੰਦ ਹੀ ਸਭ ਕੁਛ ਹੈ।
0: ਬਿਲਕੁਲ ਜੀ, ਤੇ ਲਓ ਜੀ ਆਨੰਦ ਨੂੰ ਹੋਰ ਵਧਾਉਣ ਦੇ ਵਾਸਤੇ ਤੁਹਾਡੇ ਵਾਸਤੇ ਅਸੀਂ ਤੁਹਾਡੇ ਕੋਲ ਪਹਾੜਾਂ ਦੇ ਵਿੱਚ ਗੀਤ ਭੇਜ ਰਹੇ ਹਾਂ, ਤੇ ਇਸ ਗੀਤ ਦਾ ਵੀ ਆਨੰਦ ਮਾਣੋ, ਤੇ ਕ੍ਰਿਸ਼ਨਾ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ ਜਿਹੜਾ ਹੈ ਇਸ ਨੂੰ ਸੁਣੋ ਤੇ ਇੰਜੋਏ ਕਰੋ ਜੀ।

लड़िया लड़िया

0: ਤੇ ਲਓ ਜੀ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਗਲੇ ਦੋਸਤ ਵੀ ਪਹੁੰਚ ਗਏ ਨੇ ਜੀ। ਸਵਾਗਤ ਹੈ ਜੀ ਬਹੁਤ ਬਹੁਤ।
1: ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੋਹਣ ਲਾਲ ਬੋਲਦਾ, ਪਿੰਡ ਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਦਾ।
0: ਸੋਹਣ ਲਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਆਪਣਾ ਦੱਸੋ।
0: ਵਧੀਆ ਜੀ, ਮੌਸਮ ਬਦਲਿਆ ਥੋੜਾ ਬਹੁਤਾ ਕਿ ਨਹੀਂ ਬਦਲਿਆ?
1: ਹਾਂ ਠੀਕ ਹੈ, ਮੌਸਮ ਬਦਲ ਗਿਆ, ਬਹੁਤ ਬਦਲਿਆ।
0: ਹਾਂ ਫਰਕ ਪਿਆ ਨਾ? ਹਾਂ
1: ਹਾਂਜੀ,
0: ਥੋੜਾ ਜਿਹਾ ਫਰਕ ਪਿਆ। ਫਿਰ ਅੱਜ ਕੀ ਪਤਾ ਕੁਛ ਥਾਵਾਂ ਤੇ ਮੀਂਹ ਵੀ ਪੈ ਜਾਵੇ, ਹਨਾ?
1: ਗੀਤ
0: ਆ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ। ਇੰਜੋਏ ਕਰੋ ਜੀ ਇਸ ਗੀਤ ਨੂੰ।

0: ਪ੍ਰੋਗਰਾਮ ਇੰਜੋਏ
1: ਹਾਂਜੀ ਹਾਂਜੀ ਹਾਂਜੀ ਕੀ ਹਾਲ ਹੈ ਜੀ ਮੈਡਮ ਜੀ
0: ਚਲੋ ਚੰਗੀ ਗੱਲ ਹੈ ਜੀ ਤੇ ਗਾਣਾ ਕਿਹੜਾ ਸੁਣਨਾ ਫਿਰ ਅੱਜ
1: ਜੀ ਤੇ ਸਮਾਜ ਜੀ ਨੇ ਕਲਾਸ ਲੈਂਦਾ
0: ਲੋ ਜੀ ਚੰਦਾ ਕੋ ਢੂੰਡਨੇ ਚਾਂਦ ਤਾਰੇ ਨਿਕਲ ਪੜੇ ਗੀਤ ਸੁਣਦੇ ਹਾਂ ਜੀ ਬਹੁਤ ਹੀ ਖੂਬਸੂਰਤ ਮੁਹੰਮਦ ਰਫੀ ਆਸ਼ਾ ਭੋਂਸਲੇ ਤੇ ਹੇਮਲਤਾ ਦੀ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ ਫਿਲਮ ਦਾ ਨਾਮ ਹੈ ਜੀ ਜੀਨੇ ਕੀਰਾ ਇੰਜੋਏ ਕਰੋ ਜੀ ਇਸ ਗੀਤ ਨੂੰ

0: ਤੇ ਲਓ ਜੀ ਦੋਸਤੋ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਨੰਬਰ ਮਿਲਾ ਕੇ ਇੱਕ ਹੋਰ ਦੋਸਤ ਪਹੁੰਚ ਚੁੱਕੇ ਨੇ ਜੀ। ਸਵਾਗਤ ਹੈ ਜੀ ਬਹੁਤ ਬਹੁਤ।
1: ਨਮਸਕਾਰ ਮੈਡਮ ਜੀ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ ਜੀ?
1: ਮੈਡਮ ਜੀ ਮੈਂ ਸੁਖਦੇਵ ਕੁਮਾਰ ਪ੍ਰਜਾਪਤੀ ਅਬੋਹਰ ਤੋਂ ਬੋਲ ਰਿਹਾ ਜੀ।
0: ਹਾਂਜੀ ਪ੍ਰਜਾਪਤੀ ਜੀ, ਕੀ ਹਾਲ ਚਾਲ ਨੇ? ਠੀਕ ਹੋ?
1: ਬਹੁਤ ਵਧੀਆ ਮੈਡਮ ਜੀ, ਤੁਸੀਂ ਸੁਣਾਓ ਜੀ?
0: ਸਾਡੇ ਵੀ ਬਹੁਤ ਵਧੀਆ ਨੇ ਜੀ, ਵੱਲ ਨੇ ਜੀ ਬਹੁਤ ਬਹੁਤ। ਸਿਹਤਾਂ ਸੁਣਾਓ, ਸਿਹਤਾਂ ਕਿੱਦਾਂ?
1: ਠੀਕ ਹੈ ਜੀ, ਬਹੁਤ ਵਧੀਆ ਜੀ।
0: ਤੇ ਗਾਣਾ ਕਿਹੜਾ ਸੁਣੋਗੇ ਅੱਜ?
1: ਮੈਡਮ ਜੀ ਦਰਿਆ ਦਿਲ ਫਿਲਮ ਦਾ ਗੀਤ ਸੁਣਾ ਦੂੰਗੀ।
0: ਲਓ ਜੀ, ਦਰਿਆ ਦਿਲ ਫਿਲਮ ਦੇ ਵਿੱਚੋਂ ਗੀਤ ਆ ਰਿਹਾ ਜੀ। ਇਹਦਾ ਵੈਸੇ ਮੈਨੂੰ ਵੀ ਗਾਣਾ ਬੜਾ ਪਸੰਦ ਹੈ, ਪਰ ਉਹ ਗਾਣਾ ਮਿਲਦਾ ਤਾਂ ਹੋਰ ਵੀ ਗੱਲ ਬਣਨੀ ਸੀ। ਪਰ ਇਹ ਵੀ ਬਹੁਤ ਸੋਹਣਾ, ਮੁਹੰਮਦ ਅਜ਼ੀਜ਼ ਦੀ ਆਵਾਜ਼ ਦੇ ਵਿੱਚ, ਸਾਧਨਾ ਸਰਗਮ ਦੀ ਆਵਾਜ਼ ਦੇ ਵਿੱਚ ਗੀਤ ਹੈ ਜੀ। ਇੰਜੋਏ ਕਰੋ ਜੀ ਇਸ ਗੀਤ ਨੂੰ।

0: ਤੇ ਲਓ ਜੀ ਦੋਸਤੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਦੋਸਤ ਪਹੁੰਚੇ ਨੇ ਜੀ, ਵੇਖਦੇ ਹਾਂ ਜੀ ਕੌਣ ਨੇ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਕੌਣ ਬੋਲ ਰਹੇ ਹੋ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਮੈਂ ਰਾਮਲਾਲ ਜੀ ਪਿੰਡਾ ਸਾਹਿਬ ਕਲੋਨੀਆ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬੋਲਦੇ।
0: ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ ਜੀ।
0: ਚਲੋ ਵਧੀਆ ਹੀ ਚਾਹੀਦਾ ਜੀ। ਤੇ ਗਾਣਾ ਕਿਹੜਾ ਸੁਣਾ ਦੀ ਅੱਜ ਤੁਹਾਨੂੰ?
1: ਗਾਣਾ ਪਾਉਂਦੇ ਫਿਲਮਾਂ ਜੀ ਜਮ ਦਾ ਫੂਲ ਖਿਲੋ ਜੀ, ਇਹਦਾ ਗੀਤ ਹੈ ਜੀ ਮੁਹੰਮਦ ਰਫੀ ਦੇ ਸੋਨ ਕਲਾਬ ਤੋਂ ਮੈਂ ਗਾਵਾਂ ਜੀ, ਨਾਮ ਹੈ ਕਵਿਤਾ ਸਾਹਿਬ
0: ਲਓ ਜੀ। ਗੀਤ ਇੰਜੋਏ ਕਰੋ ਜੀ, ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ।

0: तेरा ये शिकवा सरकार हजारों बार तुम इसे कर बैठे नाना करते नाना करते प्यार तुम इसे कर बैठे।
1: ते लो जी दोस्तों साढ़े आज दे इस प्रोग्राम ने दे आजड़े आखरी कॉलर ने साढ़े को पहुंच चुके ने यानी कि आखरी फरमाइश स्वागत है जी बहुत बहुत। हाँ जी हाँ जी बोलो जी
2: ਮੈਂ ਜੀ ਪੰਜਾਬ ਦੀ ਜਿਸ ਵਰਤੋਂ ਮਾਡਲ ਬੋਲ ਰਿਹਾ ਭੈਣ ਜੀ।
1: ਹਾਂਜੀ ਤੇ ਕੀ ਹਾਲ ਚਾਲ ਹੈ ਸਰ?
2: ਠੀਕ ਹੈ ਜੀ, ਤੁਸੀਂ ਦੱਸੋ ਭੈਣ ਜੀ ਕੀ ਹਾਲ ਚਾਲ ਹੈ ਤੁਹਾਡੇ?
1: ਬਹੁਤ ਵਧੀਆ ਜੀ, ਬੜਾ ਵਧੀਆ। ਤੇ ਸਿਹਤਾਂ ਠੀਕ ਨੇ ਤੁਹਾਡੀਆਂ?
2: ਹਾਂ ਠੀਕ ਹੈ ਜੀ, ਵਧੀਆ ਜੀ। ਜਮਾਂ ਪਹਿਲੀ ਵਾਰ ਗਿਆ ਜੀ।
1: ਚਲੋ ਜੀ ਵਧੀਆ ਹੀ ਚਾਹੀਦੀਆਂ ਨੇ। ਤੇ ਆਪਾਂ ਹੁਣ ਤੁਹਾਨੂੰ ਸੁਣਾ ਰਹੇ ਹਾਂ ਤੁਹਾਡੀ ਪਸੰਦ ਦਾ ਗੀਤ, ਤੇ ਇੰਜੋਏ ਕਰੋ ਜੀ ਇਸ ਗੀਤ ਨੂੰ। ਤੇ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਤੇ ਇੰਜੋਏ ਕਰਦੇ ਹਾਂ ਅਸੀਂ ਇਸ ਗੀਤ ਨੂੰ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ 'ਚ।

ਕਰੋਨਾ ਮਿਆਨਾ ਤਹਿਸੀਲ ਪਾਇਲ ਡਿਸਟ੍ਰਿਕਟ ਲੁਧਿਆਣਾ ਤੋਂ ਵੀ ਤਾੜੀਆਂ ਮਾਰ ਦੀਏ ਪਹਿਲਾਂ ਲਓ ਫਿਰ ਔਰ ਇਹ ਭੇਜਣ ਵਾਲੇ ਸਾਡੇ ਸਰੋਤੇ ਨੇ ਜੀ ਦਰਸ਼ਨ ਸਿੰਘ ਅਵਤਾਰ ਸਿੰਘ ਜਬਰਜੰਗ ਸਿੰਘ ਚੀਮਾ ਮਹਿਤਾਬਵੀਰ ਸਿੰਘ ਰਾਏਪੁਰ ਔਰ ਇਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਸਾਡੇ ਤੱਕ ਪਹੁੰਚ ਗਏ ਨੇ ਜੀ ਆਪਣੇ ਸੁਨੇਹੇ ਦੇ ਨਾਲ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਵੀ ਸਾਡੇ ਕੋਲ ਪੂਰੇ ਸਮੇਂ ਨਾਲ ਪਹੁੰਚੇ ਨੇ ਇਕਬਾਲ ਸਿੰਘ ਹਠੂਰ ਰਜਿੰਦਰ ਕੌਰ ਇੰਜੀਨੀਅਰ ਅਮਨਦੀਪ ਸਿੰਘ ਸਿਮਰਜੀਤ ਕੌਰ ਹਠੂਰ ਔਰ ਅਗਲਾ ਸੁਨੇਹਾ ਪ੍ਰੋਗਰਾਮ ਦੇ ਵਿੱਚ ਸਾਡੇ ਤੱਕ ਪਹੁੰਚਾਇਆ ਪੰਚਕੂਲਾ ਤੋਂ ਵੇਦ ਪ੍ਰਕਾਸ਼ ਪ੍ਰਜਾਪਤੀ ਲਕਸ਼ਿਆ ਏਂਜਲ ਨੇਹਾ ਅੰਜਲੀ ਸ਼ੁਭਮ ਤੇ ਲਵਲੀ ਅਗਲੇ ਸੁਨੇਹੇ ਦੇ ਨਾਲ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਿੰਦਰ ਸਿੰਘ ਜੌੜਾ ਸਿਟੀ ਦੀਵਾਨਾ ਗੁਰਵੰਸ਼ ਸਿੰਘ ਜੌੜਾ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ ਅਸ਼ਨੀ ਚੁਗ ਗੋਵਿੰਦ ਚੁਗ ਟੋਨੀ ਦੀਵਾਨ ਲਵ ਦੀਵਾਨ ਤੇ ਰਾਧੇ ਭਾਵਿਕ ਢੀਂਗਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਔਰ ਸਤਿ ਸ਼੍ਰੀ ਅਕਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਹਾਨੂੰ ਕਹਿ ਦਿੱਤੀ ਦਿਲੋਂ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਸੁਨੇਹਾ ਸਿਧਾਰਥ ਨਗਰ ਦਰਿਆਪੁਰ ਬਾਬਲੀ ਤੋਂ ਗਜਾਨੰਦ ਯੇਲੇ ਨਵਦੀਪ ਯੇਲੇ ਵਿਸ਼ਵਦੀਪ ਯੇਲੇ ਅਸ਼ੋਕ ਯੇਲੇ ਔਰ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ ਸੀਮਾ ਲਕਸ਼ਿਤਾ ਯਸਿਕਾ ਮਾਤਾ ਵਿਦਿਆ ਦੇਵੀ ਸਾਰਾ ਹੀ ਮਾਇਲ ਪਰਿਵਾਰ ਆਕਾਸ਼ਵਾਣੀ ਜਲੰਧਰ ਨਾਲ ਜੁੜਿਆ ਹੋਇਆ ਔਰ ਵਿਹਲੇ ਸਿਰ ਤੁਹਾਡੇ ਸੁਨੇਹੇ ਵੀ ਸਾਡੇ ਤੱਕ ਪਹੁੰਚ ਜਾਂਦੇ ਨੇ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਮ ਪੜ੍ਹ ਕੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਅਗਲਾ ਸੁਨੇਹਾ ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ ਜਸਵੀਰ ਜੱਸੀ ਸੀਤਾਰ ਗੀਤਾ ਮੱਖੂ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਦਾ ਔਰ ਹਮੇਸ਼ਾ ਦੀ ਤਰ੍ਹਾਂ ਥੈਂਕਸ ਜੀ ਵੀ ਜ਼ਰੂਰ ਲਿਖਦੇ ਨੇ ਆਦਰਸ਼ ਨਗਰ ਮਲੋਟ ਤੋਂ ਪੰਜਾਬ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਮੈਂਡੀ ਸੌਰਵ ਸਾਇਨਾ ਨਿਵਾਨ ਸ਼ਰਮਾ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ ਦੀਪਿਕਾ ਚਾਵਲਾ ਕਿਰਨਾ ਚਾਵਲਾ ਵਾਰਿਸ ਤੇ ਸਾਰਾ ਹੀ ਚਾਵਲਾ ਪਰਿਵਾਰ ਸਾਡੇ ਕੋਲ ਸੁਨੇਹੇ ਨਾਲ ਪਹੁੰਚ ਚੁੱਕਾ ਮਜਨੂ ਕਾ ਟੀਲਾ ਤੋਂ ਕਮਲ ਬਾਲੂਜਾ ਮਧੂ ਸਾਗਰ ਉਮੰਗ ਆਕਾਂਸ਼ਾ ਔਰ ਮਾਹੀ ਮਲਿਕ ਔਰ ਪ੍ਰੋਗਰਾਮ ਚ ਅਗਲਾ ਸੁਨੇਹਾ ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਂਪਾ ਕਪਿਲ ਛੀਂਪਾ ਈਸ਼ਾਨ ਔਰ ਪੂਜਾ ਪਰਿਹਾਰ ਸੈਯਦ ਮਸਰੂਰ ਸ਼ਾਇਨਾ ਅਕਸਾ ਨਾਜ਼ੀਆ ਔਰ ਇਬਰਾਹਿਮ ਸੱਦਾਮ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ ਮਾਇਆ ਦੇਵੀ ਰਾਹੁਲ ਕੁਮਾਰ ਵਿਨੀਤ ਕੁਮਾਰ ਸੋਨਮ ਵਰਮਾ ਔਰ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵਨ ਖੇੜਾ ਨੇੜੇ ਮੰਡੀ ਡਾਵਾਲੀ ਤੋਂ ਪਿੰਡ ਕਬੂਲਸ਼ਾ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ ਬਲਕਰਨ ਤੰਨੋ ਪਵੀ ਜੱਸੀ ਔਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਜੋਤਿਕਾ ਟਾਂਗੜੀ ਦੀ ਆਵਾਜ਼ 'ਚ ਗੀਤ ਸੁਰਮੇਦਾਨੀ

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ ਅਗਲਾ ਸੁਨੇਹਾ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਅਨਿਲ ਜੈਵੀ ਡਾਕਟਰ ਅਮਨਦੀਪ ਕਾਲਕਾ ਤੋਂ ਸ਼ੁਭਚੰਦਰ ਬਜਾਜ ਸਾਹਿਲ ਬਜਾਜ ਤੇ ਬਿੱਟਾ ਬਜਾਜ ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ ਚਰਨ ਕੰਬੋਜ ਰਿਆਂਸ਼ ਮਾਨਵ ਤੇ ਪਰੀਸ਼ ਕੰਬੋਜ ਔਰ ਪ੍ਰੋਗਰਾਮ ਚ ਅਗਲਾ ਜਿਹੜਾ ਮੈਸੇਜ ਸਾਡੇ ਕੋਲ ਆਇਆ ਹੈ ਹਰਜੀਤ ਕੈਂਤ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਡੋਮਨ ਠਾਕੁਰ ਸੁਮਨ ਠਾਕੁਰ ਮਿਥਲੇਸ਼ ਤਾਰਨੀ ਸੂਰਜ ਜਯੋਤੀ ਔਰ ਬਾਬੂ ਰਿਆਂਸ਼ ਠਾਕੁਰ ਛੱਤੀਸਗੜ੍ਹ ਅਮਲੇਸ਼ਵਰ ਤੋਂ ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ ਵਿਜੇਪਾਲ ਸਿੰਘ ਅਜੇਪਾਲ ਸਿੰਘ ਪਾਹੁਲਜੋਤ ਸਿੰਘ ਅਨਾਹਤ ਕੌਰ ਲਵਪ੍ਰੀਤ ਕੌਰ ਪਰਵਿੰਦਰ ਕੌਰ ਹਰਪ੍ਰੀਤ ਕੌਰ ਤੇ ਗਗਨਦੀਪ ਸਿੰਘ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ ਅਮਨਜੋਤ ਸਿੰਘ ਸੱਪਲ ਬਿੱਦਰ ਖੇੜੀ ਤੋਂ ਪਰਮਜੀਤ ਸਿੰਘ ਪੁਰਬਾ ਧੂਰੀ ਔਰ ਪ੍ਰੋਗਰਾਮ ਚ ਅਗਲਾ ਸੁਨੇਹਾ ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ ਯੋਗੇਸ਼ ਓਮ ਬਗੜੀਆ ਰਜਤ ਤੇ ਬੇਬੀ ਕਰੀਮਾ ਪੂਰੇ ਦਿਲ ਦੇ ਨਾਲ ਮੋਰਾਂ ਦੇ ਨਾਲ ਫੁੱਲਾਂ ਦੇ ਨਾਲ ਰੁੱਖਾਂ ਦੇ ਨਾਲ ਕੌਣ ਆ ਗਏ ਨੇ ਜਿਨ੍ਹਾਂ ਨੇ ਸੁਨੇਹਾ ਭੇਜਿਆ ਉਹ ਤੇ ਹਾਸੀ ਪਏ ਹੋਣਗੇ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਈਲ ਖੁਸ਼ਦਿਲ ਹਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਸਾਰਾ ਹੀ ਖੁਸ਼ਦਿਲ ਪਰਿਵਾਰ ਦਿਲ ਖੁਸ਼ ਹੋ ਗਿਆ ਜੀ ਤੁਹਾਡਾ ਸੁਨੇਹਾ ਪੜ੍ਹ ਕੇ ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ ਓਮ ਪ੍ਰਕਾਸ਼ ਸ਼ਗੁਨ ਲਵਕੁਸ਼ ਵਰਮਾ ਸ਼ਤਰਪਾਲ ਸਿੰਘ ਰਜਿੰਦਰ ਸਿੰਘ ਬਾਬੂ ਸਿੰਘ ਕਾਕਾ ਭੱਟੀ ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਟਾਲੀਵਾਲਾ ਬੋਦਲਾ ਫਾਜ਼ਿਲਕਾ ਤੋਂ ਅਮੀਰ ਚੰਦ ਨਵਦੀਪ ਚਤਰਥ ਅਰਨਵ ਲਾਜਵੰਤੀ ਤੇ ਅਨੀਤਾ ਰਾਣੀ ਔਰ ਬੜੇ ਮੁਸਕੁਰਾਉਂਦੇ ਚਿਹਰੇ ਮੈਨੂੰ ਕੰਪਿਊਟਰ 'ਤੇ ਜਦੋਂ ਦਿਖ ਰਹੇ ਨੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਬਿਮਲਾ ਅਨੇਜਾ ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ ਬਿਮਲਾ ਗੋਦਾਰਾ ਇੰਦੂ ਪਾਰਵਤੀ ਹਿਮਾਂਸ਼ੂ ਗੋਦਾਰਾ ਤਮਕ ਜਲੰਧਰ ਪੈਂਦੀ 'ਚ ਆਪਣਾ ਸੁਨੇਹਾ ਭੇਜ ਦਿੱਤਾ ਹੈ ਸਾਡੇ ਪ੍ਰੋਗਰਾਮ ਦੀ ਸ਼ੋਭਾ ਵਧਾਉਂਦੇ ਹੋ ਤੁਸੀਂ ਸਾਰੇ ਬਹੁਤ ਬਹੁਤ ਸ਼ੁਕਰੀਆ ਅਗਲਾ ਸੁਨੇਹਾ ਪ੍ਰੋਗਰਾਮ 'ਚ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ ਪਾਰਸਮਣੀ ਪੁਸ਼ਪੇਂਦਰਮਣੀ ਔਰ ਨੋਖੇ ਲਾਲ ਵਰਮਾ ਪਿੰਡ ਕਾਤਰੋ ਤੋਂ ਅਮਰੀਕ ਸਿੰਘ ਔਲਖ ਜਸਵਿੰਦਰ ਸੁਖਨ ਪ੍ਰੀਤ ਜਸ਼ਨ ਬਿੰਦਰ ਖੇੜੀ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਔਰ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ ਰੀਟਾ ਰਜਤ ਤੇ ਮਿਅੰਕ ਭਾਟੀਆ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਨਿਤਾਸ਼ਾ ਕੈਰਵੀ ਤਨੇਜਾ ਔਰ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ ਪਵਨ ਕੁਮਾਰ ਯੋਗੇਸ਼ ਆਸਥਾ ਮੋਹਿਤ ਮੱਕੜ ਮੁਖੀਰਾਮ ਜੀ ਪੂਜਾ ਪਿੰਡ ਰਾਜਪੁਰਾ ਵਾਰਡ ਨੰਬਰ 8 ਤੋਂ ਜਗਸੀਰ ਸਿੰਘ ਅਭਿਜੋਤ ਸਿੰਘ ਨੇਤਾ ਸਿੰਘ ਗੁਰਸਾਹਿਬ ਸਿੰਘ ਮੰਗਲ ਸਿੰਘ ਜਵਾਲਾ ਸਿੰਘ ਮੇਨ ਬਾਜ਼ਾਰ ਮੰਡੀ ਲਾਧੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ ਰੇਖਾ ਪ੍ਰੀਕਸ਼ਿਤ ਪ੍ਰਾਚੀ ਢੀਂਗਰਾ ਤੇ ਕਾਲਰਾ ਪਰਿਵਾਰ ਪਿੰਡ ਕੁਨਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਸਰਦਾਰ ਮਲਕੀਤ ਸਿੰਘ ਕੁਨਿਆਣਾ ਮਨਜੀਤ ਕੌਰ ਬਠਿੰਡਾ ਦਪਿੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਦ ਸਿੰਘ ਜੀਤ ਸਿੰਘ ਕੁਨਿਆਣਾ ਸਾਰਾ ਹੀ ਬਰਾੜ ਪਰਿਵਾਰ ਕੁਲਵੰਤ ਗਿੱਲ ਮਲੋਟ ਤੋਂ ਤੁਸੀਂ ਵੀ ਸਾਡੇ ਪ੍ਰੋਗਰਾਮ 'ਚ ਹਿੱਸਾ ਬਣ ਸਕਦੇ ਹੋ ਕਿਵੇਂ ਸਾਡਾ ਵਟਸਐਪ ਨੰਬਰ ਨੋਟ ਕਰਕੇ 94 55 36 0 77 ਜਿਨ੍ਹਾਂ ਨੇ ਵੀ ਸਾਨੂੰ ਸੁਨੇਹੇ ਭੇਜੇ ਨੇ ਇਹਨਾਂ ਨੇ 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ

ਸਾਨੂੰ ਸੁਨੇਹੇ ਭੇਜ ਦਿੱਤੇ ਨੇ। ਅਸੀਂ ਉਹਨਾਂ ਦੇ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਮੈਸੇਜ ਸ਼ਾਮਿਲ ਕਰਦੇ ਹਾਂ ਜਿਹੜੇ 10 ਤੋਂ ਲੈ ਕੇ 10:30 ਦੇ ਵਿੱਚ ਵਿੱਚ ਸੁਨੇਹੇ ਭੇਜਦੇ ਹਨ। ਸੋ ਤੁਸੀਂ ਵੀ ਕੱਲ੍ਹ ਨੂੰ ਆਪਣੇ ਨਾਮ, ਪਤਾ ਔਰ ਫਰਮਾਇਸ਼ੀ ਗੀਤਾਂ ਦੀ ਪਸੰਦ ਜਿਹੜੀ ਹੈ ਤੁਹਾਡੀ, ਅਸੀਂ ਜ਼ਰੂਰ ਪੂਰੀ ਕਰਾਂਗੇ। ਪੰਜਾਬੀ ਗੀਤ ਤੁਸੀਂ ਸਾਨੂੰ ਲਿਖ ਕੇ ਭੇਜੋ ਔਰ ਅਸੀਂ ਜ਼ਰੂਰ ਲਗਾਵਾਂਗੇ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰ ਰਹੀ ਹਾਂ ਸੁਰਿੰਦਰ ਕੌਰ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ ਅਗਲਾ ਸੁਨੇਹਾ ਪੜਨ ਜਾ ਰਹੀ ਆ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ। ਪਿੰਡ ਕਬੂਲਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਤੇ ਸਾਰਾ ਪਰਿਵਾਰ। ਗਾਂਵ ਢਾਣੀ ਲਾਲ ਖਾਨ, ਨੋਹਰ ਤੋਂ ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ। ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਪ੍ਰਕਾਸ਼ ਰਾਏ, ਸ੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ। ਔਰ ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ੍ਰੀਮਤੀ ਰੌਸ਼ਨੀ ਔਰ ਪ੍ਰਾਂਜਲ ਰਾਏ। ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ ਤੇ ਧਾਨੇਵਾਲੀ ਆ ਸਾਰਾ ਪਰਿਵਾਰ। ਸਾਊਥ ਅਵੈਨਿਊ ਅਬੋਹਰ ਤੋਂ ਇਹਨਾਂ ਨੇ ਮੈਸੇਜ ਭੇਜਿਆ ਹੈ। ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐਸ ਨਹਾਵਕਰ, ਨਿਰਮਲਾ ਔਰ ਵਿਸ਼ਾਲ। ਮਲਕਾਪੁਰ ਮਹਾਰਾਸ਼ਟਰ ਤੋਂ ਨਾਰਾਇਣ ਇੰਗਲੇ, ਸੋਪਾਨ, ਤਾਇੜੇ, ਆਸ਼ੀਸ਼, ਮੋਹਿਰਕਰ। ਔਰ ਪ੍ਰੋਗਰਾਮ 'ਚ ਅਗਲਾ ਸੁਨੇਹਾ ਫੁੱਲਾਂ ਦੇ ਨਾਲ ਆ ਗਏ। ਕੌਣ ਆ ਗਏ? ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ। ਇਹ ਵੀ ਦੱਸ ਦੇਈਏ, ਇਹ ਆਪਣੇ ਸੁਨੇਹੇ ਨਾਲ ਹਾਜ਼ਰ ਹੋਏ ਨੇ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਸਵਰਨ ਸਿੰਘ, ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਮੁਕੇਸ਼ ਕਸ਼ਯਪ, ਸ਼ੀਤਲ, ਸੋਨੂੰ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਤੇ ਬਲਵੀਰ ਸਿੰਘ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਔਰ ਭਾਂਡਰ ਕਬਡਾ ਤੋਂ ਅਨਿਲ ਬੁਰਾਂਡੇ, ਊਸ਼ਾ, ਅਨੁਸ਼੍ਰੀ ਔਰ ਧਨਸ਼੍ਰੀ। ਅਗਲਾ ਸੁਨੇਹਾ ਪ੍ਰੋਗਰਾਮ 'ਚ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂੰ, ਪੱਪੀ ਤੇ ਤਮੰਨਾ, ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ। ਸੰਜੇ ਢਿੰਗੀਆ, ਨਮਨ ਤੇ ਅਪਾਰ ਢਿੰਗੀਆ, ਬਾਗਪਤ, ਉੱਤਰ ਪ੍ਰਦੇਸ਼ ਤੋਂ। ਔਰ ਅਗਲਾ ਸੁਨੇਹਾ ਮੁਕਾਮ ਪੋਸਟ ਕਾਲੇਗਾਮ, ਜਾਫਰਾਬਾਦ ਤੋਂ ਸ਼੍ਰੀ ਸੁਧਾਕਰ, ਰਾਜੇ ਜਾਧਵ, ਦੇਸ਼ਮੁਖ, ਡਾਕਟਰ ਪ੍ਰਸ਼ਾਂਤ, ਰਾਜੇ ਜਾਧਵ ਔਰ ਜੱਗੂਤਾਈ, ਰਾਜੇ ਜਾਧਵ, ਕੁਮਾਰ, ਸੰਚਿਤ, ਦੇਸ਼ਮੁਖ, ਪ੍ਰਥਮੇਸ਼, ਸਰਵਦ, ਹਰਸ਼ਿਤਾ, ਸਾਨਵੀ ਔਰ ਪ੍ਰਣਾਲੀ ਦੇਸ਼ਮੁਖ। ਸਾਰਾ ਹੀ ਰਾਜੇ ਜਾਧਵ ਦੇਸ਼ਮੁਖ ਪਰਿਵਾਰ ਆਕਾਸ਼ਵਾਣੀ ਜਲੰਧਰ 'ਚ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਆਪਣੇ ਸੁਨੇਹੇ ਨਾਲ ਪਹੁੰਚ ਗਏ ਨੇ। ਮਨੀਲਾ ਫਿਲੀਪੀਨ ਤੋਂ ਮਦਨ ਮੋਹਨ ਲਹਿਰ, ਸਰਬਜੀਤ, ਸੰਜੂ, ਨੀਤਿਕਾ, ਅਜੇ, ਏਂਜਲ, ਲਾਡਲਾ ਪੋਤਾ, ਅਰਨਵ ਲਹਿਰ, ਰਾਮਪਾਲ ਸ਼ਰਮਾ, ਵੀ ਚੀਮਾ, ਡਿਸਟ੍ਰਿਕਟ ਮੋਗਾ ਤੋਂ ਇਹਨਾਂ ਨੇ ਸਾਡੇ ਤੱਕ ਆਪਣੀ ਹਾਜ਼ਰੀ ਲਗਵਾਈ ਹੈ। ਬੁਲਟਾਣਾ ਵਟਸ਼ਿੰਗੀ ਮਹਾਰਾਸ਼ਟਰ ਤੋਂ ਅਮੋਲ ਮਾਨਕਰ, ਸ਼ੋਭਾਤਾਈ, ਦੀਪਾਲੀ ਔਰ ਸ਼ਲੋਕ ਕੁਮਾਰ। ਬੁਲਟਾਣਾ ਇਸਲਾਮਪੁਰ ਮਹਾਰਾਸ਼ਟਰ ਤੋਂ ਸਹਿਦੇਵ ਦਾਮੋਦਰ, ਸ਼ਸ਼ੀਕਲਾ ਔਰ ਸੁਮੇਧ ਕੁਮਾਰ। ਪ੍ਰੋਗਰਾਮ 'ਚ ਅਗਲਾ ਸੁਨੇਹਾ ਤੇਲੰਗਾਨਾ ਭੋਂਗੀਰ ਤੋਂ ਮੁਹੰਮਦ ਬੁਰਾਹੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ ਆਜ਼ਮੀਨ ਕੁੜੀਆ, ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੰਨੀ ਕਾਕਾ, ਜਨਕ ਨਗਰ ਲੁਧਿਆਣਾ, ਜਨਕ ਨਗਰ ਜਲੰਧਰ ਤੋਂ ਇਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ। ਰਕੇਸ਼ ਨਰੇਸ਼, ਜਗਦੀਸ਼, ਬਲਦੇਵ ਪ੍ਰੇਮੀ ਇਹ ਪਹੁੰਚੇ ਨੇ ਜੰਡਵਾਲਾ, ਚੜ੍ਹਤ ਸਿੰਘ ਤੋਂ। ਔਰ ਹਰਜਿੰਦਰ ਸਿੰਘ ਬਰਾੜ, ਵੀ ਪੀ ਓ ਜੀਦਾ, ਡਿਸਟ੍ਰਿਕਟ ਬਠਿੰਡਾ ਤੋਂ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ਮ

ਮਲਹੋਤਰਾ, ਲਾੜੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾ ਜੀ ਕਲੋਨੀ ਰੋਹਤਕ ਤੋਂ ਪਿਊ ਸਿੱਕਾ, ਕੋਇਲ ਸਿੱਕਾ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ ਇਹਨਾਂ ਨੇ ਹਾਜ਼ਰੀ ਲਵਾਈ ਹੈ। ਡਿੰਪਲ, ਅਦਿੱਤੀ, ਪੁਨੀਤ, ਪ੍ਰਵੀਨ, ਲਾਲਰੂ ਮੋਹਾਲੀ ਇਹ ਪਹੁੰਚੇ ਨੇ ਜੀ ਆਪਣੇ ਸੁਨੇਹੇ ਦੇ ਨਾਲ। ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ, ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼, ਸਾਰੇ ਕਾਠਪਾਲ ਪਰਿਵਾਰ, ਪਿੰਡ ਬਨਵਾਲਾ, ਹਨਵੰਤਾ, ਫਾਜ਼ਿਲਕਾ ਤੋਂ, ਗ੍ਰਾਮ ਨਾਗਰ ਕੋਹਰਾ, ਜ਼ਿਲ੍ਹਾ ਰਾਜਨਾਂਦ ਗਾਂਵ, ਛੱਤੀਸਗੜ੍ਹ ਤੋਂ, ਬਬਲੂ ਸਾਹੂ, ਜਾਮੁਨ ਦੇਵੀ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ, ਬੇਬੀ ਅਰਾਧਿਆ ਸਾਹੂ, ਪਿੰਡ ਸਾਵਨਖੇੜਾ, ਨੇੜੇ ਮੰਡੀ ਡੱਬਵਾਲੀ ਤੋਂ, ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਅਗਲਾ ਸੁਨੇਹਾ ਵੜਿੰਗਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ ਦਾ, ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ। ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਨੀ, ਸੋਨੂ ਤੇ ਰਜਨੀ, ਜਗਦੀਸ਼ ਸਿੰਘ ਮਠਾੜੂ, ਵੀਰਪਾਲ ਕੌਰ, ਗੁਰਬਖਸ਼ ਸਿੰਘ ਮਠਾੜੂ ਮੋਗਾ ਤੋਂ, ਯੋਗ ਨਗਰ ਬੁਢਲਾਡਾ ਪੰਜਾਬ ਤੋਂ, ਪ੍ਰੇਮਲਤਾ ਮਹਿਤਾ, ਨਰਿੰਦਰ ਮਹਿਤਾ, ਸੁਨੀਤਾ, ਹਨੀ, ਸਿਮਰਨ ਮਹਿਤਾ। ਔਰ ਅਗਲਾ ਸੁਨੇਹਾ ਰਮੇਸ਼ ਬਿੱਲਾ ਚਾਵਲਾ, ਪਿੰਡ ਤੇ ਡਾਕਖਾਨਾ, ਖੂਹੀਆਂ ਸਰਵਰ, ਤਹਿਸੀਲ ਅਬੋਹਰ ਤੋਂ, ਜ਼ਿਲ੍ਹਾ ਫਾਜ਼ਿਲਕਾ ਤੋਂ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਇਜਲ, ਹੇਜਲ, ਵਿਹਾਨ ਚਾਵਲਾ, ਰਿੱਜੂ ਬੱਬੂ, ਵਿਹੂ ਚਾਵਲਾ ਤੇ ਸਾਰਾ ਹੀ ਚਾਵਲਾ ਪਰਿਵਾਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਪੂਰੀ ਕਰਨ ਜਾ ਰਹੀ ਹਾਂ। ਆਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਸੁਣਨਾ ਚਾਹੁੰਦੇ ਹੋ ਤੁਸੀਂ ਗੀਤ? ਤੇ ਲਓ ਫਿਰ, ਅਸੀਂ ਵੀ ਪਿੱਛੇ ਨਹੀਂ ਹਟਾਂਗੇ। ਸੁਣੀਏ

ਆਕਾਸ਼ਵਾਣੀ ਜਲੰਧਰ ਤੋਂ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਧਮਕ ਜਲੰਧਰ ਪੈਂਦੀ ਔਰ ਧਮਕ ਜਲੰਧਰ ਪੈਂਦੀ ਤੁਹਾਡੇ ਸੁਨੇਹੇ ਹੁਮ ਹੁਮਾ ਕੇ ਸਾਡੇ ਕੋਲ ਪਹੁੰਚੇ ਹੋਏ ਨੇ ਧਮਕਾ ਪਾ ਰਹੇ ਹੋ ਤੁਸੀਂ ਅਤੇ ਧਮਕਾ

ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਗਲਾ ਸੁਨੇਹਾ ਗੁਰਚਰਨ ਸਿੰਘ, ਗੁਰਲਾਲਬੀਰ ਸਿੰਘ, ਪਰਵਾਨ ਸਿੰਘ, ਹਾਰਦਿਆ ਸਿੰਘ ਇਹ ਫਾਜ਼ਿਲਕਾ ਤੋਂ ਪਹੁੰਚੇ ਨੇ ਪਿੰਡ ਡੱਬਵਾਲਾ ਕਲਾਂ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਅਨੀਤਾ ਸੰਧੂ, ਰੋਹਿਤ ਸੰਧੂ, ਸੁਰਿੰਦਰ ਸੰਧੂ, ਰਿਤੇਸ਼ ਸੰਧੂ, ਸ਼ਿਖਾ, ਪ੍ਰੀਤਿਸ਼ਾ ਸੰਧੂ ਅਤੇ ਮੈਕਸ ਇਹ ਪਹੁੰਚੇ ਨੇ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ। ਇਹਨਾਂ ਨੇ ਵੀ ਬਹੁਤ ਸੋਹਣੀ ਤਰ੍ਹਾਂ ਨਾਲ ਆਪਣੇ ਸੁਨੇਹੇ ਨੂੰ ਸਜਾ ਕੇ ਭੇਜਿਆ, ਬੜਾ ਹੀ ਵਧੀਆ ਲੱਗ ਰਿਹਾ ਦੇਖਣ 'ਚ। ਅਗਲੇ ਸੁਨੇਹੇ ਦੇ ਨਾਲ ਪਿੰਡ ਚੰਦਮਾਰੀ ਤੋਂ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ ਅਤੇ ਦਿਵਿਆ। ਔਰ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਇਹਨਾਂ ਨੇ ਆਪਣਾ ਸੁਨੇਹਾ ਸ਼ਾਮਿਲ ਕੀਤਾ ਹੈ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ। ਕੁੜੀ ਸੈਕਟਰ 5 ਸੂਰਿਆਨਗਰੀ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਿਨੀ ਕਲਪਿਤ, ਬੇਬੀ ਗਰਵੀ ਔਰ ਬੇਬੀ ਬੁਆਏ ਹਿਮਾਕਸ਼। ਅਗਲਾ ਸੁਨੇਹਾ ਪ੍ਰੋਗਰਾਮ 'ਚ ਮਾਮੂਲਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਇਡੇ, ਮੋਹਨ ਕਰਾਂਗਲੇ, ਜਿਗਾਮ ਵਿਦਰਭ ਤੋਂ ਵਸੰਤ ਰਾਵ ਭੋਜਨੇ, ਪੀ ਐਸ ਨਹਾਵਕਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਗੀਤੂ ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਔਰ ਪ੍ਰੋਗਰਾਮ 'ਚ ਅਗਲਾ ਸੁਨੇਹਾ ਭੂਸ਼ਣ ਖੇੜਾ, ਵਿਸ਼ੂ ਵਿਸ਼ਾਲ, ਲਾਡੀ ਖੇੜਾ, ਸ਼ਾਲਨੀ, ਟਿਵਾਂਸ਼ੀ, ਬਾਣੀ, ਆਰ ਬੀ ਖੇੜਾ, ਜੀਵਨ ਸਿੰਘ ਬੁੱਕ, ਸਾਰਾ ਹੀ ਖੇੜਾ ਪਰਿਵਾਰ ਔਰ ਰਿਆਸਤ ਹੁਸੈਨ ਸਿੱਦੀਕੀ, ਨਾਜਮਾ ਬੇਗਮ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ, ਜਸਪੁਰ ਉੱਤਰਾਖੰਡ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਹੈ। ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ, ਬੇਬੀ ਆਲਿਆ ਔਰ ਬੇਬੀ ਆਯਾਨ ਬਾਬੂ। ਔਰ ਅਗਲਾ ਸੁਨੇਹਾ ਪਿੰਡ ਥੈ ਕਲੰਦਰ ਤੋਂ ਕ੍ਰਿਸ਼ਨ ਬਾਗਲਾ, ਆਸ਼ਾ, ਸਾਜਨ, ਪ੍ਰਿੰਸ, ਰਜਨੀ, ਆਂਚਲ ਅਤੇ ਵੰਸ਼ ਬਾਗਲਾ ਇਹਨਾਂ ਦਾ ਅਗਲਾ ਸੁਨੇਹਾ ਪਹੁੰਚਿਆ ਜੀ ਗਾਂਵ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ੰਮੀ, ਰਜਨੀ, ਆਕਾਸ਼ਦੀਪ ਅਨਹਤ ਅਤੇ ਪੋਤਰਾ ਗੁਰਸ਼ਬਦ। ਪਿੰਡ ਸ਼ੇਰਗੜ੍ਹ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਸੈਕਟਰੀ ਔਰ ਮਾਨ ਫੈਮਿਲੀ ਸਾਰੀ ਪਹੁੰਚੀ ਹੈ ਜੀ, ਬਹੁਤ ਬਹੁਤ ਸ਼ੁਕਰੀਆ ਮਾਨ ਪਰਿਵਾਰ ਦਾ। ਅਗਲੇ ਸੁਨੇਹੇ ਦੇ ਨਾਲ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ ਪੋਤਰੇ ਨੇ ਔਰ ਬਾਕੀ ਜਿਹੜੇ ਨਾਮ ਬੋਲਾਂਗੀ ਉਹ ਵੀ ਪੋਤਰੇ ਨੇ ਜੀ, ਮਨਰੀਤ ਕੌਰ, ਇਹ ਮਨਰੀਤ ਕੌਰ ਅਤੇ ਪੋਤਰੀ ਹੈ, ਤਰਨਵੀਰ ਸਿੰਘ ਅਤੇ ਮਨਤਾਜ਼ ਇਹ ਪਹੁੰਚੇ ਨੇ ਪਿੰਡ ਖਾਨੇ ਕੀ ਢਾਬ ਮਲੋਟ ਤੋਂ। ਔਰ ਅਗਲੇ ਸੁਨੇਹੇ ਦੇ ਨਾਲ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜਾਕ ਮੁਹੰਮਦ, ਸ਼ਮੀਮ ਬੇਗਮ, ਇਰਫਾਨ ਖਾਨ। ਔਰ ਅਗਲਾ ਸੁਨੇਹਾ ਪ੍ਰੋਗਰਾਮ ਚਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਗਵਿਆ, ਸੁੱਚਾ ਸਿੰਘ ਪਾਠਕ ਅਤੇ ਵਿਨੋਦ ਪੁਰੀ। ਔਰ ਅਗਲਾ ਸੁਨੇਹਾ ਪਿੰਡ ਘੂਰੀ ਜਲਾਲਾਬਾਦ ਪੱਛਮੀ ਤੋਂ ਸੰਨੀ, ਬੌਬੀ, ਸੋਨੂ, ਬਿੱਟੂ, ਕਚੂਰਾ। ਔਰ ਧਮਕ ਜਲੰਧਰ ਪੈਂਦੀ 'ਚ ਧਮਕਾ ਪਾਉਣ ਲਈ ਗਾਂਵ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ, ਸੁਸ਼ੀਲਾ ਦੇਵੀ ਮਨਦੂਰਕਰ, ਸਦਾਨੰਦ ਕੁਮਾਰ ਗੌਰਵ, ਡਾਕੀ ਰੋਡ ਅਕੋਲਾ ਤੋਂ ਇਹ ਪਹੁੰਚੇ ਨੇ ਜੀ ਆਪਣੇ ਸੁਨੇਹੇ ਦੇ ਨਾਲ। ਔਰ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਸੁਨੇਹਾ ਸਹਾਰਨਪੁਰ ਤੋਂ ਭੇਜਿਆ ਸਾਨੂੰ ਆਸ਼ਾ ਨਾਰੰਗ, ਸੋਨਾਲੀ ਔਰ ਸੁਰੇਸ਼ ਨਾਰੰਗ ਨੇ। ਪ੍ਰੋਗਰਾਮ ਚ ਅਗਲਾ ਸੁਨੇਹਾ ਦੁਰਗਾਈ ਸੇਲੂ ਤੋਂ ਚੰਦੂ ਕੁਲਕਰਨੀ, ਹੇਮਲਤਾ ਔਰ ਸੀ ਆਰ ਕੁਲਕਰਨੀ ਦਾ। ਪ੍ਰੋਗਰਾਮ ਚ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੀ ਰਾਹੀ, ਮੇਹਰਾ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ ਪੂਰੇ ਸਮੇਂ ਨਾਲ ਹਾਜ਼ਰ ਆਪਣੇ ਸੁਨੇਹੇ ਦੇ ਨਾਲ। ਗੁਰਦੀਪ ਸਿੰਘ ਕਟਵਾਲ, ਮੀਤੋਬਾਈ, ਸੁਖਚੈਨ ਰਾਣੋ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ,

ਪ੍ਰੋਗਰਾਮ ਚੱਲ ਰਿਹਾ ਜੀ, ਧਮਕ ਜਲੰਧਰ ਪੈਂਦੀ ਔਰ ਵੇਲਾ ਬਹੁਤ ਹੀ ਘੱਟ ਰਹਿ ਗਿਆ। ਚਲੋ ਜਿੰਨੇ ਵੀ ਨਾਮ ਬੋਲ ਸਕਦੀ ਹਾਂ ਬੋਲਾਂਗੀ ਜ਼ਰੂਰ। ਰਿੰਗਨੀ ਛੱਤੀਸਗੜ੍ਹ

ਦਿਨੇਸ਼ ਵਰਮਾ, ਕਰੁਣਾ ਵਰਮਾ, ਇਹਨਾਂ ਦਾ ਸੁਨੇਹਾ ਸਾਡੇ ਤੱਕ ਪਹੁੰਚ ਚੁੱਕਾ ਹੈ। ਗਾਮ ਹਾਂਡੀਖੇੜਾ, ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਿਆਮ ਸ਼ਰਮਾ, ਇੰਦਰਾ ਸ਼ਰਮਾ ਔਰ ਸਾਰਥਕ ਸ਼ਰਮਾ। ਕੰਗਨਪੁਰ, ਜ਼ਿਲ੍ਹਾ ਕਸੂਰ, ਜਾਫਰ ਮੇਵ, ਅਬਦੁਲ ਗਫੂਰ ਦੁਕਾਨਦਾਰ ਔਰ ਮੁਹੰਮਦ ਸਰਵਰ। ਪ੍ਰੋਗਰਾਮ ਚ ਅਗਲਾ ਸੁਨੇਹਾ, ਤਹਿਸੀਲ ਭੁਲੱਥ, ਜ਼ਿਲ੍ਹਾ ਕਪੂਰਥਲਾ, ਚਮਨ ਲਾਲ ਗਾਂਧੀ, ਧਰਮਪਾਲ, ਦਾਨਿਸ਼, ਵਨੀਤਾ, ਕਸ਼ਿਸ਼, ਮਿੰਕਲ ਗਾਂਧੀ ਔਰ ਅਗਲੇ ਸੁਨੇਹੇ ਦੇ ਨਾਲ ਮੁਹੰਮਦ ਯਾਸੀਨ ਅੰਜਾਨ, ਸਾਈਮਾ ਨਵਾਜ਼, ਹਸਨ ਬਾਬੂ, ਮਿਰਫਾ ਔਰ ਬੇਬੀ ਚਾਹਤ। ਇਹਨਾਂ ਨੇ ਮੈਸੇਜ ਭੇਜਿਆ ਦਾਦਾ ਬਾਬੂ ਰੋਡ, ਗਿਰੀਡੀਹ, ਝਾਰਖੰਡ ਤੋਂ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਤੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ। ਮਾਸਟਰ ਸਲੀਮ ਤੇ ਗੁਰਲੇਜ਼ ਅਖਤਰ ਦੀਆਂ ਆਵਾਜ਼ਾਂ 'ਚ ਇਸ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਮੈਨੂੰ ਯਾਨੀ ਦੀਪਾਲੀ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ, ਪਰ ਤੁਸੀਂ ਕਿਤੇ ਨਹੀਂ ਜਾਣਾ। 4:30 ਵਜੇ ਤੱਕ ਮੇਰੇ ਨਾਲ ਅਲੱਗ ਅਲੱਗ ਸਿਲਸਿਲਿਆਂ ਨਾਲ ਬਣੇ ਰਹਿਣਾ।

0: नमस्कार।
1: प्रोग्राम वस्ते वेड़े लेके अर्चना हाजिर।
0: स्वागत है सारे दा। गुरप्रीत वालों भी प्यार भरी नमस्कार करो कबूल। और जदों असीं वस्ते वेड़े दी गल करदे आं, उम्मीद करदे आं कि सारिआं दे घरां दे विच रौनकां लगियां रहिण, जानकारी मनोरंजन असीं इन्ना ज़्यादा इकट्ठा करिए और अपनी जिंदगी दे विच हमेशा पहलकदमी दे आधार ते बहुत सारिआं गल्लां बातां करिए, विचार वटांदरे करिए।
1: ਬਈ ਬਿਲਕੁਲ ਗੁਰਪ੍ਰੀਤ, ਜਿਸ ਤਰ੍ਹਾਂ ਦੋ ਵਿਚਾਰ ਵਟਾਂਦਰਿਆਂ ਦੀ ਗੱਲ ਕੀਤੀ, ਘਰ ਦੀ ਗੱਲ ਕੀਤੀ, ਬਈ ਆਪਾਂ ਆਪਣੇ ਦੇਸ਼ ਨੂੰ ਕਿੱਦਾਂ ਭੁੱਲ ਸਕਦੇ ਹਾਂ, ਦੁਨੀਆਂ ਨੂੰ ਕਿੱਦਾਂ ਭੁੱਲ ਸਕਦੇ ਹਾਂ।
0: ਬਿਲਕੁਲ।
1: ਤੇ ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਹਾਂ, ਦੁਨੀਆਂ ਦੀ ਗੱਲ ਕਰਦੇ ਹਾਂ, ਤੇ ਅਸੀਂ ਉਹਦੇ ਨਾਲ ਨਾਲ ਲੋਕਤੰਤਰ ਦੀ ਵੀ ਗੱਲ ਕਰਦੇ ਹਾਂ
0: ਜੀ। ਔਰ ਜਦੋਂ ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ ਤੇ ਹਰ ਆਵਾਜ਼ ਦੀ ਗੱਲ ਕੀਤੀ ਜਾਂਦੀ ਹੈ।
1: ਬਿਲਕੁਲ ਜੀ। ਤੇ ਇਸੇ ਕਰਕੇ ਤਾਂ ਅਸੀਂ ਟਾਈਮ ਟੂ ਟਾਈਮ ਅਜਿਹੇ ਦਿਹਾੜੇ ਮਨਾਉਂਦੇ ਹਾਂ ਤਾਂ ਜੋ ਇੱਕ ਜਾਗਰੂਕਤਾ, ਇੱਕ ਜਜ਼ਬਾ ਸਾਡੇ ਅੰਦਰ ਆਵੇ ਤੇ ਅਸੀਂ ਜਾਗਰੂਕ ਹੋਈਏ, ਜਾਣਕਾਰ ਬਣੀਏ ਤੇ ਆਪਣੇ ਹੱਕਾਂ ਦੇ ਨਾਲ ਨਾਲ ਆਪਣੀ ਜ਼ਿੰਮੇਵਾਰੀਆਂ ਦਾ ਵੀ ਪਾਲਣ ਕਰੀਏ।
0: ਔਰ ਜਦੋਂ ਅਸੀਂ ਸਕੂਲ ਕਾਲਜਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਵੀ ਸਿਖਾਇਆ ਪੜ੍ਹਾਇਆ ਜਾਂਦਾ ਹੈ, ਇਹ ਸਾਰੇ ਵਿਸ਼ੇ ਜਿਹੜੇ ਨੇ ਉਹਨਾਂ ਦੀ ਸਾਂਝ ਜ਼ਰੂਰ ਪਵਾਈ ਜਾਂਦੀ ਹੈ। ਔਰ ਬਚਪਨ ਦੇ ਵਿੱਚ ਇਹ ਚੀਜ਼ਾਂ ਅਸੀਂ ਸਿੱਖਣੀਆਂ ਸ਼ੁਰੂ ਕਰ ਦਿੰਦੇ ਹਾਂ, ਲੇਕਿਨ ਕਿਤੇ ਨਾ ਕਿਤੇ ਅਚਨਾ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦਿਨਾਂ ਦੇ ਵਿੱਚ ਇਮਤਿਹਾਨਾਂ ਨੂੰ ਪਾਸ ਕਰਨ ਲਈ ਵਿਸ਼ੇ ਪੜ੍ਹੇ ਜਾਂਦੇ ਨੇ, ਔਰ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਅਸਲੀ ਕਦਮ ਆਪਣੇ ਚੁੱਕਣੇ ਸ਼ੁਰੂ ਕਰ ਦਿੰਦੇ ਹਾਂ ਤੇ ਉਦੋਂ ਸਾਨੂੰ ਸਮਝ ਆਉਂਦਾ ਕਿ ਇਹੋ ਜਿਹੇ ਵੱਡੇ ਸ਼ਬਦ ਜਿਹੜੀ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਤਾ ਰੱਖਦੇ ਨੇ, ਖਾਸ ਕਰਕੇ ਲੋਕਤੰਤਰ ਦੀ ਗੱਲ ਕਰਦੇ ਹਾਂ, ਵੀ ਇਹਨਾਂ ਦਾ ਸੱਚੀ ਬਹੁਤ ਜ਼ਿਆਦਾ ਮਹੱਤਵ ਹੈ।
1: ਬਈ ਹੁਣ ਤੋਂ ਨਾ ਜ਼ਿਆਦਾ ਬੁਝਾਰਤਾ ਨਾ ਆਪਾਂ, ਅੱਜ ਦਾ ਜਿਹੜਾ ਖਾਸ ਦਿਨ ਹੈ ਯਾਨੀ ਕਿ 15 ਸਪਤੰਬਰ ਨੂੰ ਅਸੀਂ ਮਨਾਉਂਦੇ ਹਾਂ ਹਰ ਵਰੇ ਅੰਤਰਰਾਸ਼ਟਰੀ ਲੋਕਤੰਤਰ ਦਿਹਾੜਾ
0: ਜੀ।
1: ਤੇ ਇਹਦਾ ਜਿਹੜਾ ਥੀਮ ਹਰ ਵਰੇ ਦਾ ਹੁੰਦਾ ਹੈ ਉਹ ਇਸ ਤਰ੍ਹਾਂ, ਇਸ ਵਰੇ ਵੀ ਅਸੀਂ ਲੈ ਕੇ ਹਾਜ਼ਰ ਹਾਂ। ਇਸ ਵਰੇ ਦਾ ਜਿਹੜਾ ਥੀਮ ਹੈ ਯਾਨੀ ਕਿ ਵਿਸ਼ਾ ਹੈ, ਇਹਦਾ ਭਾਵ ਕੀ ਹੈ, ਤੇ ਇਸ ਵਰੇ ਦਾ ਜਿਹੜਾ ਥੀਮ ਰਹੇਗਾ ਉਹ ਹੈ ਜੀ ਵਿਚਾਰ ਵਟਾਂਦਰੇ ਵਾਲਾ ਲੋਕਤੰਤਰ। ਆਪਸ ਦੇ ਵਿੱਚ ਆਪਾਂ ਵਿਚਾਰ ਵਟਾਂਦਰੇ ਕਰਦੇ ਹੋਏ ਲੋਕਤੰਤਰ ਨੂੰ ਅੱਗੇ ਲੈ ਕੇ ਜਾਂਦੇ ਹਾਂ।
0: ਜਦੋਂ ਹਰ ਆਵਾਜ਼ ਨੂੰ ਮਹੱਤਵ ਮਿਲਦਾ ਤਾਂ ਲੋਕਤੰਤਰ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦਾ ਔਰ ਆਪਣੀ ਗੱਲ ਕਹਿਣ ਦੀ ਆਜ਼ਾਦੀ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਹੈ, ਖੂਬਸੂਰਤ ਲੱਗਦੀ ਹੈ ਕਿ ਅਸੀਂ ਆਪਣੇ ਵਿਚਾਰ ਸਿਰਫ ਇਹ ਜ਼ਹਿਨ ਦੇ ਵਿੱਚ ਰੱਖਦਿਆਂ ਹੋਇਆਂ ਕਿ ਅਸੀਂ ਕੁਝ ਗਲਤ ਨਾ ਬੋਲੀਏ, ਕਿਸੇ ਦੇ ਖਿਲਾਫ ਨਾ ਬੋਲੀਏ, ਕਿਸੇ ਨੂੰ ਠੇਸ ਨਾ ਪਹੁੰਚਾਈਏ, ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਪਣੇ ਵਿਚਾਰ ਆਸਾਨੀ ਦੇ ਨਾਲ ਆਵਾਮ ਤੱਕ ਸਾਂਝੇ ਕਰ ਸਕਦੇ ਹਾਂ। ਇਹ ਬਹੁਤ ਹੀ ਖੂਬਸੂਰਤੀ ਜਿਹੜੀ ਹੈ ਉਹ ਲੋਕਤੰਤਰ ਦੀ ਸਾਡੇ ਕੋਲ ਹੈ।
1: ਬਿਲਕੁਲ ਜੀ, ਬਿਲਕੁਲ ਤੁਸੀਂ ਠੀਕ ਆਖਿਆ। ਬਈ ਜਿੱਥੇ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਨਾ, ਤੇ ਸਭ ਤੋਂ ਪਹਿਲਾ ਅੱਖਰ ਜਿਹੜਾ ਸਾਡੇ ਦਿਮਾਗ 'ਚ ਆਉਂਦਾ ਨਾ ਗੁਰਪ੍ਰੀਤ, ਉਹ ਇਹੀ ਆਉਂਦਾ ਵੀ ਮੈਂ ਵੋਟ ਪਾਉਣ ਜਾਣਾ। ਲੋਕਤੰਤਰ ਦੇ ਵਿੱਚ, ਡੈਮੋਕਰੇਟਿਕ ਕੰਟਰੀ ਦੇ ਵਿੱਚ ਮੈਨੂੰ ਵੋਟ ਪਾਉਣ ਦਾ ਅਧਿਕਾਰ ਹੈ। ਬਈ ਅਜਿਹਾ ਬਿਲਕੁਲ, ਅਜਿਹਾ ਹੈ ਵੀ ਤੇ ਅਜਿਹਾ ਬਿਲਕੁਲ ਨਹੀਂ ਹੈ, ਕਿਉਂਕਿ ਸਿਰਫ ਵੋਟ ਜਿਹੜਾ ਪਾਉਣਾ ਹੈ ਉਹੀ ਸਿਰਫ ਲੋਕਤੰਤਰ ਦਾ ਅਧਿਕਾਰ ਨਹੀਂ ਹੈ
0: ਜੀ।
1: ਬਹੁਤ ਸਾਰੇ ਅਧਿਕਾਰ, ਸਨਮਾਨ ਤੇ ਸਾਡੀ ਯੋਗਦਾਨ ਤੇ ਸਾਡੀਆਂ ਡਿਊਟੀਆਂ, ਸਾਡੇ ਫਰਜ਼ ਵੀ ਬਹੁਤ ਸਾਰੇ ਨੇ।
0: ਔਰ ਬਹੁਤੀ ਵਾਰੀ ਅਸੀਂ ਦੇਖਦੇ ਹਾਂ ਕਿ ਅਸਹਿਮਤੀ ਵੀ ਜਿਹੜੀ ਹੈ ਨਾ ਉਹ ਵੀ ਇੱਕ ਹਿੱਸਾ ਹੈ ਲੋਕਤੰਤਰ ਦਾ। ਕਈ ਵਾਰ ਸਾਨੂੰ ਦੂਜਿਆਂ ਦੀ ਰਾਏ, ਗੱਲਬਾਤ ਜਿਹੜੀ ਉਹ ਪਸੰਦ ਨਹੀਂ ਹੁੰਦੀ, ਅਸੀਂ ਆਪਣੀ ਗੱਲਬਾਤ ਦੇ ਜ਼ਰੀਏ ਉਹਨਾਂ ਨੂੰ ਮਨਾ ਸਕਦੇ ਹਾਂ। ਔਰ ਖਾਸ ਕਰਕੇ ਜਦੋਂ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੀ ਭਾਗੀਦਾਰੀ ਦੀ ਗੱਲ ਕੀਤੀ ਜਾਂਦੀ ਹੈ ਔਰ ਅੱਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਂਦੀ ਹੈ, ਤੇ ਜਦੋਂ ਅਸੀਂ ਕਿਤੇ ਵੀ ਅਸਹਿਮਤ ਹਾਂ ਤੇ ਅਸੀਂ ਆਪਣੀ ਆਵਾਜ਼ ਉਠਾ ਸਕਦੇ ਹਾਂ ਕਿ ਇਹ ਚੀਜ਼ਾਂ ਸਹੀ ਨਹੀਂ ਨੇ, ਔਰ ਜੇਕਰ ਕੁਝ ਗਲਤ ਜਿਹੜਾ ਹੈ ਉਹ ਸਾਰਿਆਂ ਦੇ ਸਾਹਮਣੇ ਪਹੁੰਚਾਇਆ ਜਾਂਦਾ ਹੈ ਤੇ ਪਹਿਲਾਂ ਤੋਂ ਪਹੁੰਚਾਉਣ ਵਾਲੇ ਦੇ ਮਨ ਦੇ ਵਿੱਚ ਇਹ ਭਾਵ ਜ਼ਰੂਰ ਹੋ ਜਾਣਾ ਚਾਹੀਦਾ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਾਇਰਲ ਬਿਲਕੁਲ ਵੀ ਨਹੀਂ ਕਰਨੀਆਂ ਜਿਹੜੀਆਂ ਕਿ ਲੋਕ ਹਿੱਤਾਂ ਦੇ ਖਿਲਾਫ ਨੇ। ਔਰ ਦੂਸਰਾ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਹੋਣੇ ਚਾਹੀਦੇ ਨੇ ਕਿ ਜਾਣਕਾਰੀ ਉਹੀ ਹੈ ਜਿਹੜੀ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਈ ਗਈ ਹੋਵੇ।
1: ਬਿਲਕੁਲ ਜੀ। ਤੇ UN ਵੱਲੋਂ ਇੱਕ ਬੈਠਕ ਬੁਲਾਈ ਗਈ 8 ਨਵੰਬਰ 2007 ਨੂੰ
0: ਜੀ,
1: ਤੇ ਇੱਕ ਮਤਾ ਪਾਸ ਕੀਤਾ ਗਿਆ ਕਿਉਂ ਨਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਲੋਕਤੰਤਰ ਵਾਸਤੇ, ਵੀ ਲੋਕਤੰਤਰ ਹੈ ਕੀ, ਇਹਦਾ ਅਸੀਂ ਵਧੀਆ ਇਸਤੇਮਾਲ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਤੇ ਇੱਕ ਵਧੀਆ ਦੇਸ਼ ਦੀ ਸਿਰਜਣਾ ਲੋਕਤੰਤਰ ਦੇ ਤਹਿਤ ਕਿੱਦਾਂ ਹੋ ਸਕਦੀ ਹੈ। ਤੇ ਇਹ ਜਿਹੜਾ ਉਹਨਾਂ ਨੇ ਸਾਰੀ ਇੱਕ ਬੈਠਕ ਬੁਲਾਈ, ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਵਰੇ 15 ਸਪਤੰਬਰ ਨੂੰ ਇਹ ਦਿਨ ਮਨਾਇਆ ਜਾਏਗਾ
0: ਜੀ। ਔਰ ਜਦੋਂ ਅਸੀਂ ਅਧਿਕਾਰਾਂ ਦੀ ਗੱਲ ਕਰਦੇ ਹਾਂ ਨਾ, ਤੇ ਇਸ ਦੇ ਨਾਲ ਨਾਲ ਜ਼ਿੰਮੇਵਾਰੀਆਂ ਨੂੰ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਵੱਖਰੇ ਵਿਚਾਰਾਂ ਦਾ ਸਨਮਾਨ ਕਰਨਾ, ਜਿਵੇਂ ਅਸੀਂ ਪਹਿਲਾਂ ਹੀ ਸਾਂਝ ਪਵਾਈ ਹੈ ਤੁਹਾਡੇ ਨਾਲ, ਤੇ ਸਹੀ ਜਾਣਕਾਰੀ ਸਾਂਝੀ ਕਰਨਾ ਜ਼ਰੂਰੀ ਹੈ। ਸੋ ਮੁੱਖ ਦੀ ਗੱਲ ਹੈ ਕਿ ਹਰ ਆਵਾਜ਼ ਦੀ ਕਦਰ ਕਰਨਾ, ਸੁਣਨ ਦੀ ਸੰਸਕ੍ਰਿਤੀ ਸਾਡੇ ਮਨਾਂ ਦੇ ਵਿੱਚ ਹੋਣਾ, ਵਿਚਾਰਾਂ ਵਿੱਚ ਵੱਖਰਾਪਣ ਹੋਣਾ, ਤੱਥਾਂ ਤੇ ਆਧਾਰਿਤ ਫੈਸਲੇ ਕਰਨੇ, ਇਹ ਸਾਰੀਆਂ ਚੀਜ਼ਾਂ ਨੂੰ ਸਾਡੇ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ। ਸੋ ਇਹੋ ਜਿਹੇ 3 ਹਫ਼ਤੇ ਅਚਨਾ ਅਸੀਂ ਤਾਂ ਹੀ ਮਨਾਉਂਦੇ ਹਾਂ ਤਾਂ ਕਿ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਔਰ ਸਾਰਿਆਂ ਦੇ ਨਾਲ ਸਾਂਝ ਪਵਾਈ ਜਾ ਸਕੇ ਕਿ ਜਿਹੜੇ ਦਿਨ ਹਫ਼ਤੇ ਮਨਾ ਰਹੇ ਹੁੰਦੇ ਉਹ ਕਿਉਂ ਸ਼ੁਰੂ ਹੋਏ ਤੇ ਹੁਣ ਇਹਨਾਂ ਦੀ ਜ਼ਰੂਰਤ ਕਿਉਂ ਪੈ ਰਹੀ ਹੈ, ਤਾਂ ਕਿ

0: ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਇਸੇ ਤਰੀਕੇ ਅੱਗੇ ਵੱਧਦੀਆਂ ਰਹਿਣ।
1: ਬਿਲਕੁਲ, ਜਿੱਥੇ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ ਨਾ ਕਿ ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ ਸਰਕਾਰ ਤੇ ਲੋਕਾਂ ਲਈ ਸਰਕਾਰ, ਉਹਦੇ ਨਾਲ ਨੌਜਵਾਨ ਵਰਗ ਦਾ ਵੀ ਮੁੱਢਲਾ ਯੋਗਦਾਨ ਰਹਿੰਦਾ ਹੈ ਇੱਕ ਲੋਕਤੰਤਰ ਸਮਾਜ ਦੀ ਸਿਰਜਣਾ ਕਰਨ ਵਾਸਤੇ।
0: ਜੀ, ਔਰ ਜਦੋਂ ਅਸੀਂ ਪ੍ਰੋਗਰਾਮ ਵਸਤੇ ਵੇੜੇ ਦੀ ਗੱਲ ਕਰਦੇ ਹਾਂ ਤਾਂ ਪ੍ਰੋਗਰਾਮ ਵਸਤੇ ਵੇੜੇ ਦੇ ਵਿੱਚ ਵੱਖਰੇ ਵੱਖਰੇ ਸਿਲਸਿਲੇ ਅਸੀਂ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਆਉਂਦੇ ਹਾਂ। ਇਹ ਗੱਲਬਾਤ ਕੀਤੀ ਅਸੀਂ ਖਾਸ ਕਰਕੇ ਲੋਕਤੰਤਰ ਦਿਵਸ ਦੇ ਬਾਰੇ ਤੇ, ਜਦੋਂ ਜ਼ਿੰਦਗੀ ਦੀ ਗੱਲ ਕਰਦੇ ਤਾਂ ਜ਼ਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਸਾਡੇ ਅੱਗੇ ਸਾਡੇ ਸਾਹਮਣੇ ਆ ਜਾਂਦੀਆਂ ਨੇ ਤੇ ਇਹੋ ਜਿਹੇ ਵਿਸ਼ੇ ਅਸੀਂ ਤੁਹਾਡੇ ਨਾਲ ਜ਼ਰੂਰ ਤੋਂ ਜ਼ਰੂਰ ਸਾਂਝੇ ਕਰਦੇ ਹਾਂ ਪੂਰਾ ਹਫ਼ਤਾ। ਸੋ ਹੁਣ ਮਨੋਰੰਜਨ ਦੀ ਦੁਨੀਆ ਦੇ ਵੱਲ ਵੱਧਦੇ ਹਾਂ ਤੇ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ।
1: ਜੀ,

0: ਕਈ ਜਦੋਂ ਗੀਤ ਦੇ ਨਾਲ ਨਾਲ ਸੁਨੇਹਾ ਦੀ ਵੀ ਅਸੀਂ ਗੱਲ ਕਰਦੇ ਹਾਂ ਨਾ, ਕਈ ਵਾਰੀ ਨਾ ਕਈ ਗੀਤਾਂ ਦੇ ਜ਼ਰੀਏ ਸਾਡੇ ਨਾ ਰੂਹ ਨੂੰ ਛੂਹ ਜਾਂਦੇ ਨੇ, ਉਹਦੇ ਵਿੱਚ ਅਜਿਹੇ ਸੁਨੇਹੇ ਹੁੰਦੇ ਨੇ ਕਿ ਬਹੁਤ ਸਾਰੀਆਂ ਗੱਲਾਂ ਅਸੀਂ ਸਮਝ ਵੀ ਜਾਂਦੇ ਹਾਂ
1: ਜੀ। ਔਰ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਨਾ ਉਹਨਾਂ ਦਹਾਕਿਆਂ ਦੀ, ਉਹਨਾਂ ਸਮਿਆਂ ਦੀ, ਉਹਨਾਂ ਯਾਦਾਂ ਦੀ ਜਿਹੜੀ ਖਾਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਬਣਾਈਆਂ ਗਈਆਂ ਸਨ ਜਦੋਂ ਨਾ ਇੰਟਰਨੈਟ ਸੀ, ਨਾ ਇੰਨੀ ਫਾਸਟ ਫਾਰਵਰਡ ਲਾਈਫ ਸੀ, ਨਾ 24x7 ਜਿਹੜੇ ਨਿਊਜ਼ ਚੈਨਲਸ ਜਾਂ ਸਾਰੀਆਂ ਚੀਜ਼ਾਂ ਸੀ, ਲੇਕਿਨ ਫਿਰ ਵੀ ਸਾਡੇ ਤੱਕ ਪੁਖਤਾ ਜਾਣਕਾਰੀ ਜਿਹੜੀ ਹੈ ਉਹ ਪੁੱਜਦੀ ਸੀ। ਬਹੁਤ ਸਾਰਾ ਸੁਮੇਲ ਹੁੰਦਾ ਸੀ ਬਹੁਤ ਸਾਰੀਆਂ ਚੀਜ਼ਾਂ ਦਾ। ਔਰ ਐਤਵਾਰ ਦੀ ਉਹ ਸੋਹਣੀ ਜਿਹੀ ਸਵੇਰ, ਅਰਚਨਾ ਯਾਦ ਹੈ?
0: ਬਿਲਕੁਲ ਜੀ, ਉਹ ਮੈਂ ਕਿੱਦਾਂ ਭੁੱਲ ਸਕਦੀ ਹਾਂ। ਅਸੀਂ ਸਾਰੇ ਜਾਣੇ ਪਰਿਵਾਰ ਦੇ ਇਕੱਠੇ ਹੋ ਜਾਂਦੇ ਸੀਗੇ, ਮੈਨੂੰ ਲੱਗਦਾ ਕਿ ਸ਼ਾਇਦ ਸ਼ਨੀਵਾਰ ਦੀ ਰਾਤ ਤੋਂ ਹੀ ਇੰਤਜ਼ਾਰ ਹੋ ਜਾਂਦਾ ਸੀਗਾ ਵੀ ਚਿੱਤਰਹਾਰ ਦੇਖਣਾ ਹੈ, ਖਬਰਾਂ ਦੇਖਣੀਆਂ ਨੇ। ਤਾਂ ਮੇਰੀ ਦਾਦੀ ਤਾਂ ਸਾਨੂੰ ਟੀਵੀ ਦਿੰਦੀ ਨਹੀਂ ਸੀ, ਉਹਨੇ ਕਹਿਣਾ ਕਿ ਇਹ ਇੱਧਰ ਨੂੰ ਇਹਦਾ ਮੂੰਹ ਕਰ ਦੇ, ਇਹ ਪੱਖਾ ਛੱਡ ਦੇ। ਤੇ ਮੈਂ ਉਹਨੇ ਲਗਾਤਾਰ ਜਿਹੜੀਆਂ ਖਬਰਾਂ ਚੱਲਦੀਆਂ ਪਈਆਂ ਨੇ ਇਹਨਾਂ ਨੂੰ ਪਹਿਲਾਂ ਸੁਣਨਾ ਹੈ। ਤੇ ਉਹ ਨਾਲ ਨਾਲ ਮਨੋਰੰਜਨ ਦਾ ਵੀ ਉਹਨਾਂ ਨੂੰ ਬੜਾ ਸ਼ੌਕ ਸੀਗਾ, ਉਹ ਚਿੱਤਰਹਾਰ ਦਾ ਟਾਈਮ, ਉਹ ਕਈ ਵਾਰੀ ਐਤਵਾਰ ਨੂੰ ਇੱਕ ਪਿਕਚਰ ਨਿਰਧਾਰਿਤ ਹੁੰਦੀ ਸੀਗੀ ਜਿਹੜੀ ਕਿ ਜਿਹਦੀ ਡੈਕਲਰੇਸ਼ਨ ਪਹਿਲਾਂ ਹੀ ਹੋ ਜਾਂਦੀ
1: ਸੀ,
0: ਅੱਜ ਇਹ ਫਿਲਮ ਦਿਖਾਈ ਜਾਏਗੀ, ਉਹਦਾ ਵੀ ਇੰਤਜ਼ਾਰ ਬੇਸਬਰੀ ਦੇ ਨਾਲ ਰਹਿੰਦਾ ਸੀਗਾ। ਔਰ ਸਿਰਫ ਉਹਦਾ ਇੰਤਜ਼ਾਰ ਸਾਨੂੰ ਨਹੀਂ ਸੀ ਰਹਿੰਦਾ, ਸਾਡੇ ਆਂਢ ਗੁਆਂਢ ਨੂੰ ਵੀ ਰਹਿੰਦਾ ਸੀ।
1: ਬਿਲਕੁਲ। ਔਰ ਜਦੋਂ ਅਸੀਂ ਬੱਚਿਆਂ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਹਾਂ, ਔਰ ਧਾਰਮਿਕ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਕ੍ਰਿਕਟ ਦੀ ਗੱਲ ਕਰਦੇ ਹਾਂ, ਫਿਲਮਾਂ ਦੀ ਗੱਲ ਕਰਦੇ ਹਾਂ, ਖਬਰਾਂ ਦੀ ਗੱਲ ਕਰਦੇ ਹਾਂ, ਤੇ ਖਾਸ ਕਰਕੇ ਪਰਿਵਾਰਾਂ ਦੇ ਇਕੱਠੇ ਬੈਠ ਕੇ ਗੱਲਬਾਤ ਕਰਨ ਦੀ, ਤੇ ਖਾਸ ਕਰਕੇ ਟੈਲੀਵਿਜ਼ਨ ਨੂੰ ਦੇਖਣ ਦੀ ਗੱਲ ਕਰਦੇ ਹਾਂ, ਤੇ ਅਸੀਂ ਦੂਰਦਰਸ਼ਨ ਨੂੰ ਕਿਵੇਂ ਭੁੱਲ ਸਕਦੇ ਹਾਂ?
0: ਬਿਲਕੁਲ ਜੀ, ਅਸੀਂ ਦੂਰਦਰਸ਼ਨ ਨੂੰ ਨਹੀਂ ਭੁੱਲ ਸਕਦੇ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਸੇ ਕਿਸੇ ਦੇ ਘਰ ਹੀ ਟੀਵੀ ਹੁੰਦਾ ਸੀਗਾ, ਟੈਲੀਵਿਜ਼ਨ ਜਿਹਦੇ ਘਰ ਹੁੰਦਾ ਸੀਗਾ, ਤੇ ਮਹਿਫਿਲ ਉਹਦੇ ਘਰ ਹੀ ਜੰਮਦੀ ਸੀਗੀ
1: ਜੀ।
0: ਤੇ ਉਹ ਦੇਰ ਰਾਤ ਸਵੇਰ ਤੋਂ ਸ਼ੁਰੂ ਹੋ ਕੇ ਰਾਤ ਕਦੋਂ ਪੈ ਜਾਂਦੀ ਸੀਗੀ ਪਤਾ ਹੀ ਨਹੀਂ ਸੀ ਲੱਗਦਾ। ਇੱਕ ਪ੍ਰੋਗਰਾਮ ਸ਼ੁਰੂ ਹੁੰਦਾ ਸੀ ਤੇ ਦੂਜਾ ਖਤਮ, ਤੇ ਦੂਜਾ ਸ਼ੁਰੂ ਤੇ ਫਿਰ ਖਤਮ, ਤੇ ਉਹਦਾ ਇੰਤਜ਼ਾਰ ਸਾਰਿਆਂ ਨੂੰ ਰਹਿੰਦਾ ਸੀਗਾ, ਤੇ ਘਰ ਦੇ ਵਿੱਚ ਰੌਣਕਾਂ ਲੱਗਦੀਆਂ ਸੀਗੀਆਂ। ਤੇ ਐਤਵਾਰ ਦੀ ਉਹ ਸਵੇਰ ਤੋਂ ਲੈ ਕੇ ਸ਼ਾਮ ਕਿੱਦਾਂ ਹੋ ਜਾਂਦੀ ਸੀ, ਸ਼ਾਇਦ ਉਹ ਵਕਤ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ ਲੱਗਦਾ
1: ਜੀ। ਔਰ ਜਦੋਂ ਅਸੀਂ ਪੂਰੇ ਹਫ਼ਤੇ ਦੀ ਗੱਲ ਕਰਦੇ ਹਾਂ, ਤੇ ਬੇਸ਼ੱਕ ਅੱਜ ਵੀ ਟੈਲੀਵਿਜ਼ਨ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਵੱਖ ਵੱਖ ਤਰੀਕੇ ਦੇ ਨਾਲ, ਟੈਕਨੋਲੋਜੀਕਲ ਐਡਵਾਂਸਮੈਂਟ ਵੱਖਰੇ ਵੱਖਰੇ ਚੈਨਲਸ 'ਤੇ ਹੋ ਚੁੱਕੀ ਹੈ, ਲੇਕਿਨ ਜਦੋਂ ਦੂਰਦਰਸ਼ਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸਨੇ ਵੀ ਆਪਣੀ ਟੈਕਨੋਲੋਜੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਬਦਲਿਆ ਹੈ। ਬਹੁਤ ਸਾਰੀਆਂ ਪ੍ਰੈਜੈਂਟੇਸ਼ਨਸ ਸਾਡੇ ਤੱਕ ਪੁੱਜਦਾ ਹੁੰਦੀਆਂ ਨੇ, ਸੋ ਅਸੀਂ ਬਹੁਤ ਜ਼ਿਆਦਾ ਗੱਲਾਂ ਬਾਤਾਂ ਇਸ ਵਿਸ਼ੇ ਦੇ ਉੱਪਰ ਨਹੀਂ ਕਰਨੀਆਂ, ਜੇਕਰ ਮਾਹਰ ਸਾਡੇ ਕੋਲ ਹੁੰਦੇ ਨੇ ਸਾਡੇ ਕੋਲ ਗੱਲਾਂ ਬਾਤਾਂ ਦੀ ਸਾਂਝ ਪਾਉਣ ਲਈ, ਖਾਸ ਕਰਕੇ ਇਸ ਦੂਰਦਰਸ਼ਨ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਦੀ ਜਦੋਂ ਗੱਲ ਕਰਦੇ ਹਾਂ ਨਾ, ਤੇ ਦੂਰਦਰਸ਼ਨ ਦੀਆਂ ਯਾਦਾਂ ਤੇ ਅੱਜ ਦੀ ਪੀੜ੍ਹੀ ਵਿਸ਼ੇ ਦੇ ਉੱਪਰ ਗੱਲਬਾਤ ਜਿਹੜੀ ਹੈ ਤੁਹਾਨੂੰ ਸਾਰਿਆਂ ਨੂੰ ਅਸੀਂ ਜ਼ਰੂਰ ਤੇ ਜ਼ਰੂਰ ਹੁਣ ਸੁਣਾਉਣ ਜਾ ਰਹੇ ਹਾਂ ਜੀ। ਸੁਸ਼ਮਾ ਖਰਬੰਦਾ ਜੀ ਦੇ ਨਾਲ ਗੱਲਬਾਤ ਕੀਤੀ ਹੋਈ ਹੈ ਪੂਨਮ ਜੀ ਨੇ, ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ।
2: ਦੂਰਦਰਸ਼ਨ ਨੇ ਆਧੁਨਿਕ ਭਾਰਤ ਦੀ ਮਜ਼ਬੂਤ ਨੀਂਹ ਦੇ ਵਿੱਚ ਬੜੀ ਭੂਮਿਕਾ ਨਿਭਾਈ ਹੈ, ਚਾਹੇ ਜਾਣਕਾਰੀਆਂ ਦੀ ਗੱਲ ਹੋਏ, ਮਨੋਰੰਜਨ ਦੀ ਗੱਲ ਹੋਈ ਜਾਂ ਸਾਰਥਕ ਪ੍ਰਸਾਰਣ ਦੀ ਗੱਲ ਹੋਈ, ਦੂਰਦਰਸ਼ਨ ਹਮੇਸ਼ਾ ਮੋਹਰੀ ਰਿਹਾ ਹੈ। ਦੂਰਦਰਸ਼ਨ ਦੇ ਜ਼ਰੀਏ ਬਹੁਤ ਸਾਰੇ ਸੀਰੀਅਲ ਲੋਕਪ੍ਰਿਯ ਹੋਏ, ਬਹੁਤ ਸਾਰੇ ਅਜਿਹੇ ਚਿਹਰੇ ਬਹੁਤ ਹਰਮਨ ਪਿਆਰੇ ਹੋਏ ਜੋ ਸਾਡੇ ਮਨਾਂ 'ਚ ਹਮੇਸ਼ਾ ਵੱਸਦੇ ਨੇ। ਦੂਰਦਰਸ਼ਨ ਦੀ ਭੂਮਿਕਾ ਨੂੰ ਅਸੀਂ ਸਭ ਮਹਿਸੂਸ ਕਰਦੇ ਹਾਂ, ਇਸ ਲਈ ਇਸ ਦੀ ਮਹੱਤਤਾ ਨੂੰ ਦਰਸਾਉਂਦਾ 15 ਸਤੰਬਰ ਨੂੰ ਸਾਡੇ ਦੇਸ਼ ਦੇ ਵਿੱਚ ਦੂਰਦਰਸ਼ਨ ਡੇ ਮਨਾਇਆ ਜਾਂਦਾ ਹੈ। ਜੇਕਰ ਅਸੀਂ ਜਲੰਧਰ ਦੂਰਦਰਸ਼ਨ ਦੀ ਗੱਲ ਕਰੀਏ ਤਾਂ ਜਲੰਧਰ ਦੂਰਦਰਸ਼ਨ ਦੇ 90 ਤੇ ਦਹਾਕਿਆਂ 'ਚ ਖਾਸ ਤੌਰ 'ਤੇ ਅਜੇ ਕਈ ਚਿਹਰਿਆਂ ਦਾ ਆਗਮਨ ਹੋਇਆ ਜੋ ਹਰਮਨ ਪਿਆਰੇ ਹੋਏ, ਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਸਦੇ ਖਣਕ ਦੇ ਹਾਸੇ ਸਭ ਨੂੰ ਪਸੰਦ ਆਉਂਦੇ, ਤੇ ਉਹ ਸਟੇਜ ਤੇ ਕੈਮਰਾ ਸਾਹਮਣੇ ਜਦੋਂ ਵੀ ਆਉਂਦੇ ਹਰ ਇੱਕ ਨਜ਼ਰ ਬਸ ਉਹਨਾਂ ਵੱਲ ਹੀ ਦੇਖਦੀ। ਅਜੇ ਮਨਮੋਹਕ ਪਿਆਰੇ ਅੰਦਾਜ਼ ਨਾਲ ਬੋਲਦੇ ਕਿ ਮਨ ਕਰਦਾ ਬਸ ਸੁਣਦੇ ਜਾਈਏ, ਕਦੇ ਉਹਨਾਂ ਦੇ ਹਾਸਿਆਂ ਨੂੰ, ਕਦੇ ਉਹਨਾਂ ਦੀ ਆਵਾਜ਼ ਨੂੰ। ਤੇ ਜੇਕਰ ਅਸੀਂ ਕਹੀਏ ਕਿ ਜਲੰਧਰ ਦੂਰਦਰਸ਼ਨ ਦੀ ਉਹ ਪਹਿਲੀ ਸੁਪਰਹਿੱਟ ਐਂਕਰ ਸਨ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਅਸੀਂ ਗੱਲ ਕਰ ਰਹੇ ਹਾਂ ਸੁਸ਼ਮਾ ਖਰਬੰਦਾ ਹੋਣਾ ਦੀ। ਸੁਸ਼ਮਾ ਜੀ ਸਾਡੇ ਨਾਲ ਅੱਜ ਪ੍ਰੋਗਰਾਮ 'ਚ ਮੌਜੂਦ ਨੇ। ਸਭ ਤੋਂ ਪਹਿਲਾਂ ਸੁਸ਼ਮਾ ਜੀ ਆਕਾਸ਼ਵਾਣੀ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
3: ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਇੰਨਾ ਅੱਛਾ ਲੱਗ ਰਿਹਾ, ਲਾਈਕ ਮੈਨੂੰ ਇੱਦਾਂ ਲੱਗ ਰਿਹਾ ਜਿੱਦਾਂ ਮੈਂ ਘਰ ਵਾਪਸ ਆਈ ਹਾਂ। ਔਰ ਜਿਨ੍ਹਾਂ ਨੇ ਇੰਨੀ ਮੁਹੱਬਤ ਦਿੱਤੀ, ਤੁਸੀਂ ਮੈਨੂੰ ਅੱਜ ਯਾਦ ਕੀਤਾ, ਮੈਂ ਬਹੁਤ ਜ਼ਿਆਦਾ ਤਹਿ ਦਿਲ ਨਾਲ ਤੁਹਾਡੀ ਸ਼ੁਕਰਗੁਜ਼ਾਰ ਹਾਂ। ਮੈਨੂੰ ਬਹੁਤ ਅੱਛਾ ਲੱਗਿਆ।
2: ਜਿਹੜੇ ਵੀ ਤੁਹਾਡੇ ਸਰੋਤਾ ਹੋਣਗੇ, ਤੁਹਾਡੇ ਦਰਸ਼ਕ ਹੋਣਗੇ, ਉਹ ਬੜੇ ਖੁਸ਼ ਹੋ ਰਹੇ ਹੋਣਗੇ ਕਿ ਅੱਜ ਤੁਸੀਂ ਉਹਨਾਂ ਨੂੰ ਮਿਲਣ ਆਏ ਹੋ।
3: ਬਿਲਕੁਲ, ਮੈਨੂੰ ਤਾਂ ਲੱਗਦਾ ਕਿ ਤੁਸੀਂ ਕੁਛ ਨਹੀਂ ਹੁੰਦੇ, ਤੁਸੀਂ ਆਉਂਦੇ ਹੋ ਇੱਕ ਮੀਨਸ ਇੱਕ ਅਣਜਾਣ ਜਗ੍ਹਾ 'ਤੇ ਪਹਿਲੀ ਵਾਰੀ, ਇਹ ਤੁਹਾਨੂੰ

0: ਸਰੋਤਾ ਜਾਂ ਤੁਹਾਡੇ ਵਿਊਜ਼ ਹੀ ਇਹ ਤੁਹਾਨੂੰ ਕੁਛ ਬਣਾ ਦਿੰਦੇ ਆ,
1: ਬਿਲਕੁਲ
0: ਸਡਨਲੀ ਤੁਹਾਨੂੰ ਪਹਿਚਾਣ ਮਿਲ ਜਾਂਦੀ ਹੈ, ਸਡਨਲੀ ਤੁਸੀਂ ਇੱਕ ਸੈਲੀਬ੍ਰਿਟੀ ਹੋ, ਸਾਰਾ ਕੁਛ ਇਸ ਤਰ੍ਹਾਂ ਹੀ ਹੋ ਜਾਂਦਾ ਬਸ ਉਹਨਾਂ ਦੇ ਪਿਆਰ ਸਦਕੇ।
1: ਜੇਕਰ ਅਸੀਂ ਕਹੀਏ ਕਿ ਦੂਰਦਰਸ਼ਨ ਨੂੰ ਤੁਹਾਡੇ ਵਰਗੇ ਚਿਹਰਿਆਂ ਨੇ ਹੀ ਲੋਕਪ੍ਰਿਯ ਬਣਾਇਆ ਹੈ, ਮਨਾਂ ਦੇ ਵਿੱਚ ਸਥਾਪਿਤ ਕੀਤਾ ਹੈ, ਤਾਂ ਇਹ ਬਿਲਕੁਲ ਸਹੀ ਹੋਏਗਾ। ਅੱਜ ਤੁਹਾਡੇ ਨਾਲ ਦੂਰਦਰਸ਼ਨ ਦੇ ਬਹੁਤ ਹੀ ਸੁਨਹਿਰੀ ਪਲਾਂ ਦੀਆਂ ਯਾਦਾਂ ਦੀ ਪਟਾਰੀ ਅਸੀਂ ਖੋਲਾਂਗੇ। ਸੁਸ਼ਮਾ ਜੀ, ਤੁਹਾਡੇ ਨਾਲ ਗੱਲ ਕਰਦੇ ਹਾਂ, ਤੁਹਾਡੇ ਬਾਰੇ ਸੋਚਦੇ ਹਾਂ, ਸਭ ਤੋਂ ਪਹਿਲਾਂ ਜੋ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਹੈ ਸ਼ਿਵ ਕੁਮਾਰ ਬਟਾਲਵੀ ਹੋਣਾ ਦਾ ਗੀਤ ਜੋ ਤੁਹਾਡੇ 'ਤੇ ਫਿਲਮਾਇਆ ਗਿਆ ਸੀ।
0: ਹਾਂ
1: ਹਾਂ, ਬਹੁਤ ਹੀ ਖੂਬਸੂਰਤ ਐਲਬਮ ਸੀ ਜਾਂ ਗੀਤ ਸੀ। ਤੁਹਾਡੀ ਉਹ ਕੈਮਰੇ ਦੇ ਨਾਲ ਪਹਿਲੀ ਇਹ ਪਹਿਚਾਣ ਸੀ ਜਾਂ ਫਿਰ ਤੁਸੀਂ ਇਸ ਤੋਂ ਪਹਿਲਾਂ ਦੂਰਦਰਸ਼ਨ ਆ ਚੁੱਕੇ ਸੀ?
0: ਨਹੀਂ ਨਹੀਂ, ਇਸ ਤੋਂ ਪਹਿਲਾਂ ਮੈਂ ਦੂਰਦਰਸ਼ਨ ਆ ਚੁੱਕੀ ਸੀ। ਮੈਂ ਇੱਕ 13 ਐਪੀਸੋਡ ਦਾ ਸੀਰੀਅਲ ਕੀਤਾ ਸੀ ਜਿਹਦੇ 'ਚ ਮੇਰਾ ਆਡੀਸ਼ਨ ਹੋਇਆ ਔਰ ਮੈਨੂੰ ਉਹਦੇ 'ਚ ਇੱਕ ਰੋਲ ਮਿਲਿਆ ਸੀ, ਸੁਰਿੰਦਰ ਸਾਹਨੀ ਜੀ ਨੇ ਉਹ ਕੀਤਾ ਸੀ
1: ਜੀ।
0: ਉਸ ਤੋਂ ਬਾਅਦ ਫਿਰ ਉਹ ਸੀਰੀਅਲ ਤੋਂ ਬਾਅਦ ਫਿਰ ਅਸੀਂ ਸ਼ੁਰੂ ਕੀਤਾ ਖਤ ਲਈ ਸ਼ੁਕਰੀਆ। ਉਹ ਫਿਰ ਕਾਫੀ ਲੰਬਾ ਚੱਲਿਆ, ਖਤ ਲਈ ਸ਼ੁਕਰੀਆ ਪ੍ਰੋਗਰਾਮ ਕਰਦੇ ਰਹੇ। ਫਿਰ ਅਸੀਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ, ਇੱਕ ਬੈਸਟ ਖਤ ਕੱਢਣਾ ਜਿਹਨੇ ਬਹੁਤ ਅੱਛਾ ਲਿਖਿਆ ਹੋਇਆ, ਫਿਰ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਨਾਲ ਸ਼ੂਟਿੰਗ ਵਗੈਰਾ ਕਰਨੀ। ਉਹਨਾਂ ਨੂੰ ਇੰਨਾ ਅੱਛਾ ਲੱਗਦਾ ਸੀ ਕਿ ਸਾਡੇ ਖਤ ਕਰਕੇ ਇਹ ਸਾਡੇ ਕੋਲ ਆਏ ਹੈ। ਤੇ ਉਸ ਤੋਂ ਬਾਅਦ ਫਿਰ ਇੱਕ ਬੜਾ ਫੇਮਸ ਸਾਡਾ ਪ੍ਰੋਗਰਾਮ ਹੋਇਆ ਗੱਲਾਂ 'ਚੋਂ ਗੱਲਾਂ, ਜਿਹਦੇ ਵਿੱਚ ਅਸੀਂ ਮੇਰੇ ਖਿਆਲ ਜਿੱਥੇ ਤੱਕ ਮੈਨੂੰ ਯਾਦ ਹੈ ਅਰਾਊਂਡ 60-70 ਮੇ ਬੀ ਇਸ ਤੋਂ ਜ਼ਿਆਦਾ ਐਪੀਸੋਡਸ ਕੀਤੇ ਸੀ
1: ਜੀ।
0: ਸਾਰੇ ਪੰਜਾਬ ਦੇ ਸਿੰਗਰਸ ਦੇ ਨਾਲ ਅਸੀਂ ਆਡੀਅੰਸ ਬੇਸਡ ਪ੍ਰੋਗਰਾਮ ਕਰਦੇ ਸੀ,
1: ਉਹਨਾਂ ਸਾਰੇ ਪ੍ਰੋਗਰਾਮ ਸੀ ਅੱਜ ਗੱਲ ਕਰਨੀ। ਪਰ ਸ਼ੁਰੂਆਤ ਅਸੀਂ ਇਸ ਸਵਾਲ ਤੋਂ ਕੀਤੀ ਹੈ ਕਿ ਤੁਸੀਂ ਦੂਰਦਰਸ਼ਨ ਆਉਣ ਦਾ ਸਬੱਬ ਕਿਵੇਂ ਬਣਿਆ ਤੁਹਾਡਾ?
0: ਮੈਨੂੰ ਕੁਛ ਨਹੀਂ ਪਤਾ, ਕੁਛ ਨਹੀਂ ਪਤਾ। ਉਹ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਨੇ ਇੱਕ ਹਰ ਬੰਦੇ ਦੀ ਕਹਿੰਦੇ ਨੇ ਇੱਕ ਜਰਨੀ ਹੈ, ਇੱਕ ਸਫ਼ਰ ਹੈ
1: ਜੀ,
0: ਕਿ ਜਿਸ ਤਰ੍ਹਾਂ ਕਿ ਮੈਂ ਤਾਂ ਇੱਕ ਬਿਜ਼ਨਸ ਫੈਮਿਲੀ ਤੋਂ ਸੀ ਕਿ ਸਾਡੇ ਘਰ 'ਚ ਤਾਂ ਕੋਈ ਇੱਦਾਂ ਹੁੰਦਾ ਹੀ ਨਹੀਂ ਸੀ। ਅਸੀਂ ਜਲੰਧਰ ਮੂਵ ਕੀਤੇ ਦਿੱਲੀ ਤੋਂ, ਅਤੇ ਐਵੇਂ ਕਿਸੇ ਨੇ ਕਿਹਾ ਕਿ ਦੂਰਦਰਸ਼ਨ ਤੁਸੀਂ ਆਡੀਸ਼ਨ ਕਰੋ, ਆਈ ਮੀਨ ਉਹਨਾਂ ਨੂੰ ਲੱਗਾ ਤੇਰੀ ਆਵਾਜ਼ ਠੀਕ ਹੈ, ਯੂ ਲੁੱਕ ਗੁੱਡ ਕਰੋ, ਅਤੇ ਕੀਤਾ ਉੱਥੇ, ਉਹ ਹੋ ਵੀ ਗਿਆ। ਮੈਨੂੰ ਪਤਾ ਹੀ ਨਹੀਂ ਲੱਗਾ ਕਿੱਦਾਂ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਚੀਜ਼ਾਂ ਹੁੰਦੀਆਂ ਰਹੀਆਂ। ਮੈਨੂੰ ਕਦੇ ਲੱਗਾ ਵੀ ਨਹੀਂ ਸੀਗਾ ਕਿ ਕੋਈ ਮੈਂ ਬਹੁਤ ਵੱਡੀ ਚੀਜ਼ ਕਰ ਰਹੀ ਹਾਂ, ਮੈਨੂੰ ਲੱਗਦਾ ਸੀਗਾ ਕਿ ਜਿੱਥੇ ਰੱਬ ਨੇ ਡਿਊਟੀ ਲਗਾਈ ਉੱਥੇ ਪਹੁੰਚ ਗਏ
1: ਜੀ,
0: ਉਹ ਕਰ ਰਹੇ ਹਾਂ
1: ਜੀ। ਤੁਸੀਂ ਦੱਸਿਆ ਕਿ ਤੁਸੀਂ ਦਿੱਲੀ ਰਹਿੰਦੇ ਸੀ, ਉਸ ਤੋਂ ਬਾਅਦ ਤੁਸੀਂ ਜਲੰਧਰ ਸ਼ਿਫਟ ਹੋਏ, ਤੇ ਅਚਾਨਕ ਸਬੱਬ ਬਣਿਆ, ਤੇ ਤੁਸੀਂ ਉਸ ਨੂੰ ਬਹੁਤ ਖੂਬਸੂਰਤੀ ਨਾਲ ਐਕਸੈਪਟ ਕੀਤਾ ਕਿ ਚਲੋ ਉਸ ਨੂੰ ਕਰਕੇ ਦੇਖਦੇ ਹਾਂ।
0: ਜਿਸ ਉਮਰ ਦੇ ਪੜਾਵ ਦੇ ਵਿੱਚ ਮੈਂ ਹਾਂ, ਮੈਨੂੰ ਲੱਗਦਾ ਸਭ ਕੁਛ ਪਹਿਲਾਂ ਹੀ ਲਿਖਿਤ ਰਚਿਤ ਹੈ, ਜਿੱਥੇ ਜਿੱਥੇ ਤੁਸੀਂ ਪਹੁੰਚਣਾ ਹੁੰਦਾ ਤੁਸੀਂ ਜਾਂਦੇ ਨਹੀਂ, ਤੁਸੀਂ ਪਹੁੰਚਾਏ ਜਾਂਦੇ ਹੋ। ਮੇਰਾ ਸੀਗਾ ਕਿ ਮੈਨੂੰ ਲੋਕਾਂ ਨੂੰ ਥੋੜੀ ਖੁਸ਼ੀ ਦੇਣੀ ਸੀ ਜਾਂ ਮੈਂ ਇੱਥੇ ਸਰਵ ਕਰਨਾ ਸੀ, ਜੋ ਵੀ ਇਹਦਾ ਮਕਸਦ ਸੀ ਜਾਂ ਪਰਪਸ ਸੀ ਉਹ ਤੇ ਪਰਮਾਤਮਾ ਹੀ ਜਾਣਦਾ
1: ਜੀ। ਸਭ ਕੁਛ ਲਿਖਿਆ ਹੋਇਆ,
0: ਸਭ ਕੁਛ ਲਿਖਿਆ ਹੋਇਆ।
1: ਪਰ ਫਿਰ ਵੀ ਜਦੋਂ ਅਸੀਂ ਕੈਮਰੇ ਦਾ ਸਾਹਮਣਾ ਕਰਦੇ ਹਾਂ ਨਾ, ਇੱਕ ਕੈਮਰਾ ਕੌਨਸ਼ੀਅਸ ਹੁੰਦਾ ਕਈ ਵਾਰੀ ਇਨਸਾਨ, ਜਾਂ ਫਿਰ ਕਈ ਵਾਰੀ ਪਹਿਲੀ ਵਾਰੀ ਬਹੁਤ ਨਰਵਸਨੈਸ ਹੁੰਦੀ ਹੈ, ਤੁਹਾਨੂੰ ਫੀਲ ਹੋਈ ਸੀ ਇਸ ਤਰ੍ਹਾਂ ਦੀ?
0: ਨਹੀਂ ਪਤਾ ਕੀ, ਇੱਥੇ ਮੀਨਸ ਮੈਂ ਨਾ ਬੇਸਿਕਲੀ ਮੈਨੂੰ ਮਾਸਕ ਲਗਾਉਣੇ ਨਹੀਂ ਆਉਂਦੇ, ਮੁਖੌਟੇ ਪਹਿਨਣੇ ਨਹੀਂ ਆਉਂਦੇ, ਬਹੁਤ ਸਿੰਪਲ ਜੋ ਹੈ ਇਹੀ ਆ, ਜੋ ਤੁਹਾਨੂੰ ਦਿਖ ਰਹੀ ਉਹੀ ਆ। ਰਿਕਾਰਡਿੰਗ ਤੋਂ ਬਾਅਦ ਵੀ ਆਈ ਆ, ਰਿਕਾਰਡਿੰਗ ਤੋਂ ਪਹਿਲੇ ਵੀ ਆਈ ਸੀ। ਮੈਂ ਕਦੀ ਕੁਛ ਲਿਖ ਕੇ ਜਾਂ ਬਹੁਤ ਪ੍ਰੈਪਰੇਸ਼ਨ ਕਰਕੇ ਕਦੀ ਕੋਈ ਪ੍ਰੋਗਰਾਮ ਨਹੀਂ ਕੀਤਾ, ਕਦੀ ਵੀ ਨਹੀਂ
1: ਜੀ,
0: ਕਿ ਬਸ ਜਾਣਾ ਹੈ। ਤਾਂ ਮੈਨੂੰ ਲੱਗਦਾ ਸੀਗਾ ਕਿ ਇੱਕ ਸਟੈਂਪੂ ਜੋ ਨੈਚੁਰਲ ਹੈ ਨਾ, ਉਹ ਨੈਚੁਰਲ ਹੈ। ਇਸ ਪਿੱਛੇ ਸ਼ਾਇਦ ਲੱਗਦਾ ਹੋਏਗਾ ਲੋਕਾਂ ਨੂੰ ਕਿ ਮੈਂ ਅਗਰ ਹੱਸੀ ਆ ਗਈ ਤੇ ਹੱਸ ਲਿਆ, ਜਿਸ ਤਰ੍ਹਾਂ ਵੀ ਹੋਇਆ, ਇਟ ਵਾਸ ਆਲਵੇਸ ਇਨ ਅ ਫਲੋ, ਬੜਾ ਨੈਚੁਰਲ ਫਲੋ।
1: ਫਿਰ ਕਹਿ ਸਕਦੇ ਹਾਂ ਕਿ ਤੁਸੀਂ ਬੋਰਨ ਆਰਟਿਸਟ ਹੋ?
0: ਮੇਬੀ, ਆਈ ਡੋਂਟ ਨੋ, ਦੈਟਸ ਅਗੇਨ ਗੋਡਸ ਗਿਫਟ। ਮੈਂ ਤੇ ਰੱਬ ਦਾ ਸ਼ੁਕਰ ਕਰਾਂਗੀ ਜਿਨ੍ਹਾਂ ਨੇ ਮੈਨੂੰ ਇੰਨੀ ਮੁਹੱਬਤ ਦਿੱਤੀ, ਉਹਨਾਂ ਸਭ ਦਾ ਸ਼ੁਕਰ ਕਰਾਂਗੀ।
1: ਤੇ ਤੁਹਾਨੂੰ ਯਾਦ ਹੈ ਕਿ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਦੂਰਦਰਸ਼ਨ ਤੇ ਲੋਕਪ੍ਰਿਯਤਾ ਮਿਲਣੀ ਸ਼ੁਰੂ ਹੋਈ, ਜਦੋਂ ਲੋਕ ਤੁਹਾਨੂੰ ਪਹਿਚਾਨਣ ਲੱਗ ਗਏ, ਤੁਸੀਂ ਦੂਰਦਰਸ਼ਨ ਤੇ ਆਉਂਦੇ ਹੋ?
0: ਹਾਂ, ਤਦ ਪਤਾ ਕੋਈ ਹੋਰ ਚੈਨਲ ਤੇ ਹੁੰਦਾ ਹੀ ਨਹੀਂ ਸੀ, ਬੋਲੋ, ਤੇ ਸਿਰਫ ਦੂਰਦਰਸ਼ਨ ਹੁੰਦਾ ਸੀ। ਉਹ ਕਈ ਵਾਰੀ ਫਿਰ ਲੱਗਦਾ ਸੀਗਾ ਕਿ ਤੁਸੀਂ ਸੜਕ ਤੇ ਜਾ ਰਹੇ ਹੋ, ਉਹ ਲੋਕਾਂ ਨੇ ਆਵਾਜ਼ਾਂ ਮਾਰਨੀਆਂ, ਉਹ ਹੀ ਹੈ, ਅੱਛਾ ਉਹ ਦੇਖੋ ਸੁਸ਼ਮਾ ਮੈਡਮ ਜਾ ਰਹੇ। ਇੱਕ ਵਾਰ ਮੈਨੂੰ ਯਾਦ ਹੈ, ਸਬਜ਼ੀ ਲੈ ਰਹੀ ਸੀ ਮੈਂ ਤੇ ਇੱਕ ਯੰਗ ਜਿਹੀ ਬੱਚੀ ਸੀ 12-13 ਸਾਲ ਦੀ ਆਪਣੀ ਮਦਰ ਨਾਲ, ਕਹਿੰਦੀ ਮੰਮਾ ਮੰਮਾ ਦੇਖੋ ਸਬਜ਼ੀ ਲੈ ਰਹੀ ਹੈ, ਕਿਹਾ ਅਸੀਂ ਵੀ ਖਾਣਾ ਖਾਂਦੇ ਹਾਂ, ਸਾਨੂੰ ਵੀ ਭੁੱਖ ਲੱਗਣੀ ਹੈ, ਤੇ ਸਬਜ਼ੀ ਤਾਂ ਫਿਰ ਲਾਂਗੇ ਤੇ ਖਾਣਾ ਬਣਾਵਾਂਗੇ। ਪਰ ਮੈਂ ਨਾ ਹਮੇਸ਼ਾ ਬਹੁਤ ਗਰਾਊਂਡਡ ਤੇ ਸਟਲ ਰਹੀ, ਮੈਨੂੰ ਕੁਛ ਏਦਾਂ ਨਹੀਂ ਲੱਗਦਾ ਸੀਗਾ ਕਿ ਆਈ ਮੀਨ
1: ਜੀ,
0: ਯੂ ਗੈਟ ਮਾਈ ਪੁਆਇੰਟ ਨਾ, ਕਿ ਜਿੱਦਾਂ ਕਿ ਦਿਮਾਗ ਹੈ ਕਿ ਮੈਂ ਪਤਾ ਨਹੀਂ ਕੀ ਕਰਦਾ, ਮੈਂ ਬਹੁਤ ਗਰਾਊਂਡਡ ਸੀ। ਮੈਂ ਕਹਿੰਦੀ ਸੀ ਜੋ ਰੱਬ ਕਰ ਰਿਹਾ ਅੱਛਾ ਕਰ ਰਿਹਾ, ਉਹਦੇ ਹੁਕਮ ਨਾਲ ਸਭ ਕੁਝ ਹੋ ਰਿਹਾ, ਠੀਕ ਹੈ
1: ਜੀ। ਤੁਸੀਂ ਵੈਸੇ ਦੱਸਿਆ ਕਿ ਤੁਸੀਂ ਬਹੁਤ ਗਰਾਊਂਡਡ ਰਹਿੰਦੇ ਸੀ, ਪਰ ਫਿਰ ਵੀ ਜਦੋਂ ਲੋਕ ਤੁਹਾਨੂੰ ਮਿਲਦੇ ਸਨ ਜਾਂ ਫਿਰ ਦੂਰਦਰਸ਼ਨ ਨੇ ਉਹ ਲੋਕਪ੍ਰਿਯਤਾ ਦੇ ਨਾਲ ਤੁਹਾਡੀ ਜ਼ਿੰਦਗੀ ਕਿੰਨੀ ਬਦਲ ਦਿੱਤੀ?
0: ਮੈਨੂੰ ਇਹ ਸੀਗਾ ਕਿ ਮੈਂ ਕਦੀ ਇਸ ਕੰਮ ਨੂੰ ਨਾ ਕੰਮ ਨਹੀਂ ਸਮਝਿਆ, ਬਸ ਵੈਰੀ ਪੈਸ਼ਨੇਟ ਅਬਾਊਟ ਇਟ, ਮੇਰੀ ਪੈਸ਼ਨ ਸੀ। ਮੈਨੂੰ ਲੱਗਦਾ ਸੀਗਾ ਕਿ ਮੈਂ ਇਹ ਕਰਨਾ ਤੇ ਅੱਛਾ ਕੰਮ ਕਰਨਾ, ਬਸ ਮੈਂ ਦੂਰਦਰਸ਼ਨ ਆਉਂਦੀ ਸੀ ਆਪਣਾ ਕੰਮ

0: ਦੀ ਸੀ ਔਰ ਮੈਨੂੰ ਇੱਕ ਸੀ ਕਿ ਮੈਂ ਕਦੀ ਕਿਸੇ ਦੀ ਲਿਖੀ ਹੋਈ ਸਕ੍ਰਿਪਟ ਨਹੀਂ ਪੜ੍ਹਦੀ ਸੀ ਮੈਨੂੰ ਲੱਗਦਾ ਸੀ ਕਿ ਜਿੱਦਾਂ ਮੈਂ ਮਹਿਸੂਸ ਕਰਦੀ ਹਾਂ ਜਾਂ ਮੇਰੀ ਫੀਲਿੰਗਸ ਹੈ ਜਾਂ ਮੇਰੇ ਭਾਵ ਹੈ ਮੈਂ ਉਹਦੇ ਹਿਸਾਬ ਨਾਲ ਕੰਮ ਕਰਨਾ ਅਤੇ ਆਪਣਾ ਜੋ ਮੈਂ ਬੋਲਣਾ ਉਹ ਲਿਖਣਾ ਚਾਹੇ ਉਹ ਇੰਟਰਵਿਊਜ਼ ਹੈ ਚਾਹੇ ਉਹ ਗੱਲਾਂ ਚੋਂ ਗੱਲਾਂ ਹੈ ਚਾਹੇ ਜਿਸ ਤਰ੍ਹਾਂ ਵੀ ਕਿਸੇ ਨਾਲ ਕਮਿਊਨੀਕੇਟ ਕਰਨਾ ਤੇ ਉਹ ਅੱਛਾ ਲੱਗਦਾ ਸੀ ਇੱਕ ਵਾਰੀ ਸੀਗਾ ਇੱਕ ਇੰਸੀਡੈਂਟ ਸੀ ਕਿਸੇ ਪਿੰਡ ਦੇ ਵਿੱਚ ਗਏ ਤੇ ਇੱਕ ਬੰਦਾ ਉਹਨਾਂ ਨੇ ਸਾਡੇ ਲਈ ਖਾਣੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਤੇ ਖਾਣਾ ਪਾ ਕੇ ਲੈ ਕੇ ਆਇਆ ਤੇ ਮੈਨੂੰ ਕਹਿੰਦਾ ਸੁਸ਼ਮਾ ਜੀ ਨੂੰ ਹੱਥ ਲਗਾ ਦਿਓ ਤੇ ਪ੍ਰਸ਼ਾਦ ਬਣ ਜਾਏਗਾ ਦੈਟ ਵਾਜ਼ ਲਾਈਕ ਕੀ ਅੱਛਾ ਕਿਵੇਂ ਕਿ ਇੰਨਾ ਪਿਆਰ ਇੰਨਾ ਪਿਆਰ ਪਿਆਰ ਜਦੋਂ ਅਸੀਂ ਪਿੰਡਾਂ 'ਚ ਗਏ ਹਾਂ ਬੇਸ਼ੁਮਾਰ ਪਿਆਰ ਬੇਸ਼ੁਮਾਰ ਮੈਂ ਸੋਚਦੀ ਮੈਂ ਉਹਨਾਂ ਦਾ ਕਿੰਨੇ ਜਨਮ ਲੈ ਕੇ ਵੀ ਦੇਣਾ ਨਹੀਂ ਦੇ ਸਕਦੀ ਬਹੁਤ ਲੋਕ ਪਿਆਰ ਕਰਦੇ
1: ਜੀ ਅਸੀਂ ਉਸ ਪ੍ਰੋਗਰਾਮ ਦੀ ਵੀ ਗੱਲ ਕਰਾਂਗੇ ਪਰ ਫਿਰ ਮੁੜ ਕੇ ਆਉਂਦੇ ਹਾਂ ਅਸੀਂ ਉਸ ਬਹੁਤ ਹੀ ਖੂਬਸੂਰਤ ਗੀਤ ਤੇ ਰਾਤ ਚਾਨਣੀ ਮੈਂ ਤੇਰਾ ਉਹ ਬਹੁਤ ਹੀ ਖੂਬਸੂਰਤ ਗੀਤ ਹੈ ਉਸ ਯਾਦ ਦੇ ਬਾਰੇ ਕੁਛ ਦੱਸੋ
0: ਉਹ ਜਿਹੜਾ ਗੀਤ ਸੀ ਨਾ ਉਹ ਇੱਥੇ ਗਵਰਨਮੈਂਟ ਸਕੂਲ ਹੈ
1: ਜਲੰਧਰ ਦੇ
0: ਜਲੰਧਰ ਵਿੱਚ ਨਹਿਰੂ ਗਾਰਡਨ
1: ਜੀ
0: ਤੇ ਇਹਦੀ ਅਸੀਂ ਪਿਕਚਰਾਈਜੇਸ਼ਨ ਹੋਈ ਸੀ ਰਾਤੀ 11:30 ਵਜੇ
1: ਜੀ ਕਿਉਂਕਿ ਰਾਤ ਦਾ
0: ਅੱਛਾ ਉਹ ਦੇਖਣ 'ਚ ਕਿੰਨਾ ਲੱਗਦਾ ਕਿ ਵੈਰੀ ਗਲੈਮਰਸ ਐਂਡ ਵੈਰੀ ਬਿਕੋਜ਼ ਤੁਸੀਂ ਮੰਨੋਗੇ ਸਕੂਲ ਦਾ ਇੱਕ ਛੋਟਾ ਜਿਹਾ ਆਫਿਸ ਦੇ ਬਾਹਰ ਕੋਰੀਡੋਰ ਸੀ ਛੋਟਾ ਜਿਹਾ ਜੈਸੇ ਕਲਾਸਾਂ ਦੇ ਬਾਹਰ ਹੁੰਦਾ ਨੀ ਪੈਸੇਜ ਜਿਹਾ ਬਣਿਆ ਹੋਇਆ ਇਹ ਸਾਰਾ ਗਾਣਾ ਉਹਦੇ ਤੇ ਪਿਕਚਰਾਈਜ਼ਡ ਸੀ ਤੇ ਸਾਨੂੰ ਤੁਹਾਨੂੰ ਇਫੈਕਟ ਦੇਣਾ ਸੀਗਾ ਕਿ ਤੁਹਾਡੇ ਬਾਲ ਉੱਡ ਰਹੇ ਆ ਜਾਂ ਫਲਾਏ ਤੇ ਇੱਕ ਬੰਦਾ ਮੇਰੇ ਪਿੱਛੇ ਉਹ ਜਿਹੜਾ ਟੇਬਲ ਫੈਨ ਲੈ ਕੇ ਨਾ ਉਹ ਇਫੈਕਟ ਦੇਣ ਵਾਸਤੇ ਤੇ ਸਾਨੂੰ 2-3 ਘੰਟੇ ਦੇ ਵਿੱਚ ਜੀ ਅਸੀਂ ਇਹਨੂੰ ਕੀਤਾ ਸੀ ਹਰਜੀਤ ਜੀ ਨੇ ਕੀਤਾ ਸੀ ਇਹ ਸੌਂਗ ਨਾਲ
1: ਜੀ ਤੁਸੀਂ ਦੱਸਿਆ ਕਿ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਸ਼ੂਟ ਹੋਇਆ ਸੀ ਤੇ ਤੁਹਾਡੀ ਲੁੱਕ ਵੀ ਸਾਨੂੰ ਯਾਦ ਹੈ ਕਿ ਬੜੀ ਸਾਦਗੀ ਭਰਪੂਰ ਸੀ ਐਕਸਪ੍ਰੈਸ਼ਨ ਤੁਹਾਡੇ ਬਹੁਤ ਹੀ ਸੀਰੀਅਸ ਸਨ ਪਰ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਜਾਂ ਫਿਰ ਅਦਰਵਾਈਜ਼ ਹੱਸਦੇ ਮੁਸਕਰਾਉਂਦੇ ਰਹਿੰਦੇ ਸਨ ਤੇ ਉਹ ਸੀਰੀਅਸ ਲੁੱਕ ਗੰਭੀਰ ਲੁੱਕ ਬੜੀ ਇੱਕ ਅਲੱਗ ਤਰ੍ਹਾਂ ਦੀ ਲੁੱਕ ਸੀ
0: ਪਰ ਮੈਂ ਜ਼ਿਆਦਾ ਹੱਸਦੀ ਨਹੀਂ ਰਹਿੰਦੀ ਸੀ ਮਤਲਬ ਮੈਂ ਜਦੋਂ ਕਦੇ ਲੋਕਾਂ ਨੂੰ ਮਿਲਣਾ ਮੈਨੂੰ ਮੈਂ ਜਿੱਦਾਂ ਹੋਣੀ ਅੱਛਾ ਸਤਿ ਸ਼੍ਰੀ ਅਕਾਲ ਨਮਸਤੇ ਜੀ ਹੱਸ ਕੇ ਦਿਖਾਓ
1: ਸੁਸ਼ਮਾ ਜੀ ਅਸੀਂ ਜਦੋਂ ਵੀ ਤੁਹਾਨੂੰ ਦੇਖਦੇ ਸੀ ਟੀਵੀ ਤੇ ਤਾਂ ਮੇਰੇ ਵਾਂਗ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਤੁਹਾਡੇ ਹਾਸੇ ਨੂੰ ਬਹੁਤ ਪਸੰਦ ਕਰਦੇ ਸਨ ਉਹ ਹਾਸਾ ਇਹੋ ਜਿਹਾ ਨਹੀਂ ਸੀ ਕਿ ਤੁਸੀਂ ਜਾਣ ਬੁੱਝ ਕੇ ਜਾਂ ਕੁਝ ਆਰਟੀਫਿਸ਼ਲ ਹੱਸਦੇ ਸੀ ਇੱਕ ਹਾਸਾ ਜਿਵੇਂ ਕਿ ਕਹਿੰਦੇ ਨੇ ਮੇਰਾ ਪਤਾਸਾ ਆਪਣੇ ਆਪ ਇਹ ਹਾਸਾ ਹੁੰਦਾ ਸੀ ਤੇ ਤੁਹਾਡੇ ਹਾਸੇ ਦੀ ਖਾਸ ਤੌਰ ਤੇ ਚਿੱਠੀਆਂ ਦੇ ਵਿੱਚ ਬਹੁਤ ਗੱਲ
0: ਬਹੁਤ ਜ਼ਿਕਰ ਹੁੰਦਾ ਸੀ ਹਾਂਜੀ ਹਾਂਜੀ ਹੱਸ ਕੇ ਦੇਖ ਉਹ ਵੀ ਏਦਾਂ ਹੀ ਸੀਗਾ ਕਿ ਪੂਨਮ ਕਿ ਮੈਂ ਇਸ ਤਰ੍ਹਾਂ ਹੀ ਆ ਮੈਨੂੰ ਲੱਗਦਾ ਸੀਗਾ ਕਿ ਮੈਂ ਸੀਰੀਅਸ ਹੋ ਹੀ ਨਹੀਂ ਸਕਦੀ ਅਨਲੈਸ ਕਿ ਆਉਂਦੇ ਸੀਗੇ ਕਿ ਅਸੀਂ ਇੱਕ ਪ੍ਰੋਗਰਾਮ ਨੂੰ ਇੱਕ ਜ਼ਿੰਦਗੀ ਹੀ ਦੇਣੀ ਹੈ ਨਾ ਕਿ ਉਹ ਵਾਈਬ੍ਰੈਂਟ ਪ੍ਰੋਗਰਾਮ ਹੋਏ ਹੱਸਲ ਖੇਲਣ ਵਾਲਾ ਹੋਏ ਸਾਨੂੰ ਦੇਖ ਕੇ ਲੋਕ ਵੀ ਖੁਸ਼ ਹੋਣ ਕਿ ਅੱਛਾ ਆ ਗਏ ਹੁਣ ਕੁਛ ਅੱਛਾ ਹੋਏਗਾ ਥੋੜ੍ਹਾ ਮਜ਼ਾਕ ਕਰਨਾ ਥੋੜ੍ਹਾ ਹਲਕੀ ਹਲਕੀ ਖਿਚਾਈ ਕਰਨੀ ਇੱਕ ਦੂਸਰੇ ਦੀ ਤੇ ਉਸ ਬਸ ਏਦਾਂ ਹੀ ਸੀ ਬੜਾ ਨੈਚੁਰਲ ਹੁੰਦਾ ਸੀ ਕੋਈ ਪ੍ਰੈਕਟਿਸ ਨਹੀਂ ਕੋਈ ਕੁਛ ਨਹੀਂ ਬਸ ਬੈਠ ਜਾਣਾ ਤੇ ਗੋ ਵਿਦ ਦ ਫਲੋ
1: ਜੀ ਉਹ ਦੌਰ ਜਿਹੜਾ ਸੀ ਉਹ ਦੂਰਦਰਸ਼ਨ ਦਾ ਬਹੁਤ ਹੀ ਸੁਨਹਿਰੀ ਦੌਰ ਸੀ ਤੁਸੀਂ ਕਿ ਕਿਸੇ ਅਜੇ ਐਂਕਰ ਤੋਂ ਖੁਦ ਵੀ ਪ੍ਰਭਾਵਿਤ ਰਹੇ ਸਨ ਤੁਹਾਨੂੰ ਲੱਗਦਾ ਸੀਗਾ ਕਿ ਮੈਂ ਇਹਨਾਂ ਵੱਲ ਦੇਖ ਕੇ ਸਿੱਖ ਰਹੀ ਹਾਂ ਉਹਨਾਂ ਤੋਂ ਮਨ ਕਰਦਾ ਕਿ ਉਹਨਾਂ ਵਾਂਗ ਬਣਨ ਦੀ ਕੋਸ਼ਿਸ਼ ਕਰੀਏ ਕੋਈ ਇੰਸਪੀਰੇਸ਼ਨ
0: ਨਹੀਂ
1: ਜੀ
0: ਨਹੀਂ ਇਸ ਤਰ੍ਹਾਂ ਦਾ ਕੁਛ ਨਹੀਂ ਸੀਗਾ ਮੈਨੂੰ ਲੱਗਦਾ ਸੀਗਾ ਕਿ ਮੈਂ ਕਿਸੇ ਦੀ ਕਾਪੀ ਨਹੀਂ ਹੋਣਾ ਚਾਹੁੰਦੀ ਜੋ ਮੈਂ ਹੈ ਮੈਂ ਕਾਪੀ ਨਹੀਂ ਓਰੀਜਨਲ ਜਿੱਦਾਂ ਮੈਨੂੰ ਰੱਬ ਨੇ ਬਣਾਇਆ ਠੀਕ ਹੈ
1: ਜੀ ਹੁਣ ਆਉਂਦੇ ਹਾਂ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿਸ ਦੀ ਤੁਸੀਂ ਗੱਲ ਕੀਤੀ ਸੀ ਖਤਾਂ ਦੇ ਪ੍ਰੋਗਰਾਮ ਦੀ ਜੋ ਤੁਸੀਂ ਪਿੰਡਾਂ ਵਿੱਚ ਜਾ ਕੇ ਸਿਰਨਾਵਾ ਪ੍ਰੋਗਰਾਮ
0: ਹਾਂ ਸਿਰਨਾਵਾ ਪਹਿਲੇ ਖਤ ਲਈ ਸ਼ੁਕਰੀਆ ਸੀ ਫਿਰ ਇੱਕ ਵਾਰੀ ਉਹਦਾ ਨਾਮ ਬਦਲ ਕੇ ਇਹਨਾਂ ਨੇ ਸਿਰਨਾਵਾ ਰੱਖਤਾ
1: ਜੀ ਵੈਸੇ ਤੁਸੀਂ ਆਲਰੇਡੀ ਦੱਸ ਚੁੱਕੇ ਹੋ ਕਿ ਤੁਹਾਡੇ ਦਰਸ਼ਕਾਂ ਦੇ ਨਾਲ ਕਿਹੋ ਜਿਹੇ ਤਜਰਬੇ ਰਹੇ ਜਾਂ ਕਿਹੋ ਜਿਹੀਆਂ ਯਾਦਾਂ ਰਹੀਆਂ ਇਹ ਬੜੀ ਦੇਰ ਪ੍ਰੋਗਰਾਮ ਚੱਲਿਆ ਤੇ ਬੜਾ ਪਾਪੂਲਰ ਪ੍ਰੋਗਰਾਮ ਰਿਹਾ ਤੇ ਕਿਸ ਤਰ੍ਹਾਂ ਇਸ ਦੀ ਸ਼ੂਟਿੰਗ ਹੁੰਦੀ ਸੀ ਪਿੰਡਾਂ ਵਿੱਚ ਜਾ ਕੇ ਜਾਂ ਕਿਹੋ ਜਿਹਾ ਮਾਹੌਲ ਹੁੰਦਾ ਸੀ
0: ਪੂਨਮ ਇਸ ਤਰ੍ਹਾਂ ਫਿਰ ਕੀਤਾ ਨਾ ਕਿ ਤੁਸੀਂ ਇੱਕ ਬਲੈਕ ਐਂਡ ਵਾਈਟ ਚੀਜ਼ ਕਰਨੀ ਹੈ ਨਾ ਟ੍ਰਾਂਸਪੇਰੈਂਸੀ ਹੈ ਤੇ ਨਾ ਅਸੀਂ ਜਿੰਨੇ ਖਤ ਆਉਂਦੇ ਸੀਗੇ ਨਾ ਤੇ ਉਹਨਾਂ ਨੂੰ ਨੰਬਰਿੰਗ ਕਰਕੇ ਨਾ ਤੇ ਜਿਸ ਤਰ੍ਹਾਂ ਪ੍ਰੋਗਰਾਮ ਖਤਮ ਹੋ ਗਿਆ ਅਸੀਂ ਖਤ ਪੜ੍ਹਦੇ
1: ਤੇ ਤੁਹਾਡੀ ਗੱਲ ਟੋਕਦੇ ਹੋਏ ਪੁੱਛਣਾ ਚਾਹਾਂਗੀ ਕਿ ਇਸ ਪ੍ਰੋਗਰਾਮ ਦੇ ਲਈ ਖਤ ਕਿੰਨੇ ਕੁ ਆਉਂਦੇ ਸਨ
0: ਕਾਫੀ ਆਉਂਦੇ ਸੀ ਉਹਦੇ ਚੋਂ ਸਿਲੈਕਟ ਕਰਨੇ ਪੈਂਦੇ ਸੀ ਹੰਡਰਡਸ ਆਫ ਲੈਟਰਸ ਫਿਰ ਇਹਨਾਂ ਨੂੰ ਹੁੰਦਾ ਸੀ ਕਿ ਉਹਨਾਂ ਵਿੱਚ ਕੁਝ ਖਾਸ ਨਹੀਂ ਹੁੰਦਾ ਐਵੇਂ ਤਾਰੀਫ ਕਰਦੇ ਤੇ ਫਿਰ ਉਹ ਤੇ ਪ੍ਰੋਡਿਊਸਰ ਦੀ ਡਿਊਟੀ ਹੁੰਦੀ ਸੀ ਉਹਨਾਂ ਨੇ ਫਿਰ ਉਹਦੇ ਚੋਂ ਉਹਨਾਂ ਨੂੰ ਲੱਗਦਾ ਸੀ ਠੀਕ ਹੈ ਤੇ ਉਹ ਫਿਰ ਉਹ ਸਿਲੈਕਟ ਕਰ ਲੈਂਦੇ ਸੀ ਉਹਦੇ ਵਿੱਚੋਂ ਫਿਰ ਉਹਦੇ ਅਸੀਂ ਹਿਸਾਬ ਨਾਲ ਫਿਰ ਅਸੀਂ ਨੰਬਰ ਕਰਕੇ ਨਾ ਫਿਰ ਇੱਕ ਖਤ ਕੱਢਣਾ ਲੱਕੀ ਲੈਟਰ ਜਿਹਨੂੰ ਕਹਿਣਾ ਫਿਰ ਉਹ ਜਿਹਦਾ ਉਹ ਆ ਜਾਂਦਾ ਸੀਗਾ ਨਾ ਉਹਨਾਂ ਦੇ ਪਿੰਡ ਜਾਂਦੇ ਸੀ
1: ਤੇ ਉਹ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਈ ਪਿੰਡਾਂ ਦੀ ਵਿਜ਼ਿਟ ਕੀਤੀ
0: ਬਹੁਤ ਪਿੰਡਾਂ ਦੀ ਵਿਜ਼ਿਟ ਕੀਤੀ ਬਹੁਤ ਜ਼ਿਆਦਾ ਵਾਲੇ ਪਿੰਡਾਂ ਦੀ ਵਿਜ਼ਿਟ ਕੀਤੀ ਔਰ ਉਹਨਾਂ ਨੂੰ ਜਿਹੜੇ ਲੋਕ ਖਾਣੇ ਬਣਾਉਂਦੇ ਸੀ ਇੰਨੇ ਇੰਨਾ ਖਾਣਾ ਇੰਨੀਆਂ ਡਿਸ਼ਿਜ਼ ਇੰਨਾ ਪਿਆਰ

0: I mean, ਕਿਸੇ ਵੇਲੇ ਤੇ ਕਦੀ ਕਦੀ ਉਹਨਾਂ ਨੇ ਇੰਨੇ ਜਿੱਦਾਂ ਪਿੰਡਾਂ 'ਚ ਨਹੀਂ ਹੁੰਦਾ ਗੁੜ ਰਖਾ ਦੇਣਾ ਕਾਰ 'ਚ, ਦੇਸੀ ਘੀ ਰਖਵਾ ਦੇਣਾ, ਹੋਰ ਜੋ ਪਿੰਡਾਂ ਦੀਆਂ ਚੀਜ਼ਾਂ ਹੈ, ਉਹ ਬਹੁਤ ਜ਼ਿਆਦਾ ਪਿਆਰ ਕਰਦੇ ਸੀ।
1: ਉਮੀਦ ਹੈ ਕਿ ਉਸ ਪ੍ਰੋਗਰਾਮ ਦੌਰਾਨ ਤੁਹਾਡਾ ਭਾਰ ਨਹੀਂ ਵਧਿਆ ਹੋਏਗਾ,
0: ਕਿਉਂਕਿ ਇੱਕ ਜੋ ਦਰਸ਼ਕਾਂ ਦਾ ਪਿਆਰ ਹੀ ਇੰਨਾ ਮਿਲਿਆ, ਤੁਸੀਂ ਦੱਸਿਆ ਕਿ ਬਹੁਤ ਹੀ ਲਜ਼ੀਜ਼ ਖਾਣੇ ਖਾਣ ਨੂੰ ਮਿਲਦੇ ਸਨ। ਹਾਂ, ਨਹੀਂ ਭਾਰ ਨਹੀਂ ਵਧਿਆ, ਪਰ ਦਿਲ ਬਹੁਤ ਖੁਸ਼ ਹੋਇਆ, ਰੂਹ ਬਹੁਤ ਖੁਸ਼ ਹੋਈ, ਤੇ ਰੂਹ ਤੇ ਦਿਲ ਨੇ ਮਿਲ ਕੇ ਨਾ ਭਾਰ ਨਹੀਂ ਉਹਨੂੰ ਦਿੱਤਾ।
1: ਬਹੁਤ ਵਧੀਆ। ਤੇ ਤੁਸੀਂ ਸੁਨਾਮਾ ਪ੍ਰੋਗਰਾਮ ਦੀ ਗੱਲ ਕੀਤੀ, ਤੇ ਅਸੀਂ ਹੁਣ ਜ਼ਿਕਰ ਕਰਨਾ ਚਾਹਾਂਗੇ ਉਸ ਪ੍ਰੋਗਰਾਮ ਦਾ, ਜਿਸ ਦੇ ਵਿੱਚ ਤੁਸੀਂ ਵੱਖ ਵੱਖ ਕਲਾਕਾਰਾਂ ਦੇ ਇੰਟਰਵਿਊਜ਼ ਲਈਆਂ।
0: ਹਾਂ, ਗੱਲਾਂ ਚੋਂ ਗੱਲਾਂ ਸੀ ਪ੍ਰੋਗਰਾਮ ਦਾ ਨਾਮ,
1: ਤੇ ਦਰਸ਼ਕਾਂ ਦੇ ਸਾਹਮਣੇ ਪ੍ਰੋਗਰਾਮ ਪੇਸ਼ ਕੀਤਾ।
0: ਹਾਂਜੀ ਹਾਂਜੀ, ਆਡੀਅੰਸ ਬੇਸਡ ਪ੍ਰੋਗਰਾਮ ਹੁੰਦਾ ਸੀਗਾ, ਤੇ ਸਾਰੇ ਅਸੀਂ ਆਏ ਹੈ, ਜਿੰਨੇ ਵੀ ਸਾਡੇ ਪੰਜਾਬ ਦੇ ਸਿੰਗਰਸ ਹੈ, ਤੁਸੀਂ ਕੋਈ ਸਿੰਗਰ ਦਾ ਨਾਂ ਲੈ ਲਓ, ਤਕਰੀਬਨ ਸਾਰੇ ਆਏ ਹੈ, ਸਾਰੇ।
1: ਕੋਈ ਖਾਸ ਉਸ ਵੇਲੇ ਦੀ, ਉਸ ਪ੍ਰੋਗਰਾਮ ਦੀ ਕੋਈ ਘਟਨਾ ਤੁਸੀਂ ਯਾਦ ਸਾਡੇ ਸਾਂਝੀ ਕਰਨਾ ਚਾਹੋਗੇ?
0: ਹਾਂ, ਇੱਕ ਵਾਰੀ ਜਸਪਾਲ ਭੱਟੀ ਜੀ ਵੀ ਆਏ ਪ੍ਰੋਗਰਾਮ ਦੇ ਵਿੱਚ, ਤੇ ਉਹ ਜਿਸ ਤਰ੍ਹਾਂ ਮੈਂ ਹੱਸਦੀ ਰਹਿੰਦੀ, ਉਹ ਵੀ ਹੱਸਦੇ ਰਹਿੰਦੇ, ਤੇ ਉਹਨਾਂ ਨੇ ਇੱਕੋ ਗੱਲ ਕਹੀ, ਕਹਿੰਦੇ ਦੇਖੋ ਜਿਹੜੇ ਅਸੀਂ ਲੋਕੀ ਆ ਨਾ, ਅਸੀਂ ਬਾਰਡਰ ਤੇ ਰਹਿੰਦੇ ਰਹੇ ਹਾਂ, ਸਾਡੇ ਨਾਲ ਬਾਰਡਰ ਲੱਗਦਾ ਰਿਹਾ, ਤੇ ਸਾਨੂੰ ਹੱਸਣਾ ਹੀ ਆਉਂਦਾ, ਤੇ ਬੜਾ ਆਉਂਦਾ ਸੀ, ਕਹਿੰਦੇ ਅਸੀਂ ਤੂੰ ਵੀ ਹੱਸਦੀ ਰਹਿੰਦੀ ਹੈ ਤੇ ਮੈਂ ਵੀ ਹੱਸਦਾ ਰਹਿੰਦਾ, ਕਿ ਸਾਨੂੰ ਲੱਗਦਾ ਪਤਾ ਨੀ ਬਾਰਡਰ ਹੈਗਾ ਕਿੰਨੇ ਦਿਨ ਦੀ ਸਾਡੀ ਜ਼ਿੰਦਗੀ ਹੈ, ਤੇ ਠੀਕ ਹੈ ਹੱਸੋ, ਖੂਬ ਹੱਸੋ
1: ਜੀ,
0: ਤੇ ਅੱਛਾ ਲੱਗਦਾ ਸੀ।
1: ਯਾਨੀ ਉਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਾਕਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ,
0: ਬਹੁਤ, ਈਵਨ ਡੋਲੀ ਗੁਲੇਰੀਆ ਦੇ ਨਾਲ, ਮੀਨਸ ਜਿੰਨੇ ਜਿੰਨੇ ਪੰਜਾਬ ਦੇ, ਤੁਸੀਂ ਦੇਖੋ ਨਾ ਅਰਾਊਂਡ 50-60-70 ਮੈਨੂੰ ਯਾਦ ਨੇ, ਬਹੁਤ ਸਾਰੇ ਇਹਦੇ ਐਪੀਸੋਡ ਹੋਏ ਸੀ
1: ਜੀ,
0: ਪਤਾ ਨਹੀਂ ਸ਼ਾਇਦ 100 ਵੀ ਹੋ ਗਏ ਸੀ, ਮੈਨੂੰ ਯਾਦ ਨਹੀਂ ਹੈ, ਪਰ ਉਹਦੇ 'ਚ ਫਿਰ ਹਰ ਬੰਦਾ ਹੀ ਆ ਗਿਆ ਨਾ, ਜਿੰਨੇ ਸਾਡੇ ਆਰਟਿਸਟ ਹੈ, ਸਿੰਗਰਸ ਹੈ, ਤਕਰੀਬਨ
1: ਜੀ
0: ਸਾਰੇ, ਦਿਲ ਗੁਰ ਨਾਲੋਂ ਇਸ਼ਕ ਮਿੱਠਾ ਹੈ, ਮਲਕੀਅਤ ਸਿੰਘ,
1: ਹਰਭਜਨ
0: ਬਾਰੋਂ, ਹਰਭਜਨ ਮਾਨ, ਹੰਸਰਾਜ ਹੰਸ।
1: ਇਹ ਪ੍ਰੋਗਰਾਮ ਲਾਈਵ ਹੁੰਦਾ ਸੀ ਜਾਂ ਰਿਕਾਰਡਡ ਹੁੰਦਾ ਸੀ?
0: ਹੁੰਦਾ ਸੀ ਰਿਕਾਰਡਡ
1: ਜੀ,
0: ਪਰ ਹੁੰਦਾ ਸੀ ਆਡੀਅੰਸ ਬੇਸ, ਜਿਸ ਤਰ੍ਹਾਂ ਆਡੀਅੰਸ ਬੁਲਾਈ, ਅਸੀਂ ਆਪਣਾ ਪ੍ਰੋਗਰਾਮ ਕੀਤਾ, ਫਿਰ ਬਾਅਦ ਵਿੱਚ ਜੋ ਵੀ ਥੋੜਾ ਬਹੁਤ ਐਡੀਟਿੰਗ ਕਰਕੇ ਉਹ ਫਿਰ ਚਲਾਉਂਦੇ ਸੀ ਪ੍ਰੋਗਰਾਮ
1: ਜੀ। ਤੇ ਤੁਸੀਂ ਬੜਾ ਲੰਬਾ ਸਮਾਂ ਦੂਰਦਰਸ਼ਨ ਪ੍ਰੋਗਰਾਮ ਕੀਤਾ ਹੈ, ਤੇ ਅਸੀਂ ਆਪਣੇ ਸੋਚਦੇ ਹੁੰਦੇ ਸੀ ਕਿ ਸੁਸ਼ਮਾ ਹੋਣਾ ਨੇ ਆਕਾਸ਼ਵਾਣੀ ਤੇ ਵੀ ਕੁਝ ਪ੍ਰੋਗਰਾਮਸ ਕੀਤੇ ਨੇ, ਤੇ ਆਕਾਸ਼ਵਾਣੀ ਦੇ ਸਰੋਤਿਆਂ ਦੇ ਨਾਲ ਵੀ ਗੱਲਬਾਤ ਦੀ ਸਾਂਝ ਟੈਲੀਫੋਨਿਕ ਪ੍ਰੋਗਰਾਮ ਦੇ।
0: ਹਾਂਜੀ, ਟੈਲੀਫੋਨਿਕ ਤਦ ਨਵਾਂ ਨਵਾਂ ਸ਼ੁਰੂ ਹੋਇਆ ਸੀ ਨਾ,
1: ਐਫ ਐਮ ਰੇਡੀਓ,
0: ਰੇਨਬੋ ਐਫ ਐਮ ਰੇਡੀਓ ਉਹਦਾ ਨਾਮ ਰੇਨਬੋ ਸੀਗਾ, ਫਿਰ ਉਹ ਜਦੋਂ ਹੋਇਆ ਤੇ ਫਿਰ ਮੈਨੂੰ ਅਪਰੋਚ ਕੀਤਾ, ਫਿਰ ਮੈਂ ਕੀਤਾ ਪ੍ਰੋਗਰਾਮ, ਬਹੁਤ ਇੰਜੋਏ ਕਰਦੀ ਸੀ, ਪਰ ਉਹੀ ਸੀਗਾ ਕਿ ਸ਼ੈਡਿਊਲ ਬਹੁਤ ਟਾਈਟ ਹੋ ਗਿਆ ਸੀ, ਮੈਨੂੰ ਲੱਗਾ ਕਿ ਫਿਰ ਕਰਨਾ ਤੇ ਫਿਰ ਅੱਛਾ ਵਾਲਾ ਪ੍ਰੋਗਰਾਮ ਕਰਨਾ ਨਾ, ਫਿਰ ਇਹ ਨਹੀਂ ਸੀ ਕਿ ਆਏ ਔਰ ਕਰਕੇ ਚਲੇ ਗਏ, ਮੈਂ ਕਾਫੀ ਹੋਮਵਰਕ ਕਰਦੀ ਸੀ ਪ੍ਰੋਗਰਾਮ ਦੇ ਉੱਪਰ ਕਿ ਵੀ ਸ਼ਰੋਤਿਆਂ ਨਾਲ ਗੱਲ ਕਰਨੀ ਹੈ ਤੇ ਅੱਛੀ ਤਰ੍ਹਾਂ ਗੱਲਬਾਤ ਕਰਨੀ ਹੈ
1: ਜੀ। ਸੁਸ਼ਮਾ ਜੀ, ਅੱਜ ਕੱਲ੍ਹ ਬਹੁਤ ਸੋਸ਼ਲ ਮੀਡੀਆ ਪਲੇਟਫਾਰਮਸ ਨੇ, OTT ਪਲੇਟਫਾਰਮਸ ਨੇ, ਤੇ ਪਰ ਫਿਰ ਵੀ ਦੂਰਦਰਸ਼ਨ ਜੀ ਲੋਕਪ੍ਰਿਯਤਾ ਸ਼ਾਇਦ ਹੀ ਕਿਸੇ ਨੂੰ ਨਸੀਬ ਹੋਵੇ,
0: ਦੂਰਦਰਸ਼ਨ ਦੀ, ਰੇਡੀਓ ਦੀ
1: ਜੀ,
0: ਜਿਹੜੇ ਪੁਰਾਣੇ ਤੁਹਾਡੇ ਸਰੋਤੇ ਨੇ ਦੂਰਦਰਸ਼ਨ ਦੇ, ਵਿਵਿਧ ਭਾਰਤੀ ਵਗੈਰਾ ਦੇ, ਉਹ ਹਲੇ ਵੀ ਉਹਨੂੰ ਸੁਣਨਾ ਪਸੰਦ ਕਰਦੇ ਹੈ।
1: ਬਿਲਕੁਲ,
0: ਤੇ ਦੂਰਦਰਸ਼ਨ ਉਹ ਸਾਫ ਸੁਥਰਾ ਤੇ ਸੀ
1: ਜੀ,
0: ਕਿ ਤੁਹਾਨੂੰ ਜ਼ਰਾ ਇਹ ਹੈਜ਼ੀਟੇਸ਼ਨ ਨਹੀਂ ਹੁੰਦੀ ਸੀਗੀ ਕਿ ਅੱਛਾ ਆਈ ਮੀਨ ਕੋਈ ਉੱਠ ਕੇ ਚਲਾ ਜਾਏ, ਜਿਸ ਤਰ੍ਹਾਂ ਕਿ ਪੂਰੀ
1: ਪਰਿਵਾਰਿਕ
0: ਪ੍ਰੋਗਰਾਮਸ, ਬੜੇ ਅੱਛੇ ਪ੍ਰੋਗਰਾਮ ਬਣੇ ਆ ਦੂਰਦਰਸ਼ਨ ਤੇ, ਬਹੁਤ ਅੱਛੇ ਕਿਸੇ ਜ਼ਮਾਨੇ ਚ।
1: ਬਿਲਕੁਲ, ਅੱਜ ਜਦੋਂ ਅਸੀਂ ਦੂਰਦਰਸ਼ਨ ਡੇ ਦੀ ਗੱਲ ਕਰ ਰਹੇ ਹਾਂ, ਦੂਰਦਰਸ਼ਨ ਦੀ ਮਹੱਤਤਾ ਦੀ ਗੱਲ ਕਰ ਰਹੇ ਹਾਂ, ਤਾਂ ਕਿਉਂਕਿ ਤੁਸੀਂ ਦੂਰਦਰਸ਼ਨ ਬੜਾ ਲੰਬਾ ਸਮਾਂ ਬਿਤਾਇਆ ਹੈ, ਦੂਰਦਰਸ਼ਨ ਦੇ ਦਰਸ਼ਕਾਂ ਨਾਲ ਤੁਸੀਂ ਰੂਬਰੂ ਹੋਏ ਹੋ, ਦੂਰਦਰਸ਼ਨ ਦੀ ਮਹੱਤਤਾ ਤੇ ਸਾਰਥਕਤਾ ਜਾਂ ਫਿਰ ਕਹਿ ਲਏ ਕਿ ਪ੍ਰਸੰਗਿਕਤਾ ਅੱਜ ਵੀ ਤੁਸੀਂ ਕਿੰਨੀ ਕੁ ਦੇਖਦੇ ਹੋ?
0: ਮੈਨੂੰ ਲੱਗਦਾ ਕਿ ਇੱਕ ਜ਼ਮਾਨੇ 'ਚ ਕੰਪੀਟੀਸ਼ਨ ਨਹੀਂ ਸੀ
1: ਜੀ,
0: ਤੇ ਦੂਰਦਰਸ਼ਨ ਹੀ ਦੂਰਦਰਸ਼ਨ ਸੀਗਾ, ਪਰ ਦੂਰਦਰਸ਼ਨ ਅੱਛਾ ਕਰ ਰਿਹਾ, ਪਰ ਮੇਰੇ ਹਿਸਾਬ ਨਾਲ ਕਿਉਂਕਿ ਹੁਣ ਇੰਨੇ ਜ਼ਿਆਦਾ ਪਲੇਟਫਾਰਮਸ ਹੈ, ਇੰਨੇ ਜ਼ਿਆਦਾ ਕਿ ਇੱਕ ਕਲਿੱਕ ਦੇ ਉੱਪਰ ਲੋਕ ਅੱਜ ਕੱਲ੍ਹ ਕੀ ਕਰਦੇ ਆ, ਇੱਕ ਕਲਿੱਕ ਦੂਸਰੀ ਕਲਿੱਕ, ਫਟਾਫਟ ਚੈਨਲ ਬਦਲ ਲਈ,
1: ਕਲਚਰ ਹੋ ਗਿਆ,
0: ਹਾਂ ਰੀਲ ਦੇਖ ਲਈ, ਕਦੇ ਉਹ ਇੱਥੇ ਦੇਖਣਾ ਚਾਹੁੰਦੇ, ਕਦੇ ਉਹ ਯੂਟਿਊਬ ਦੇਖਣਾ ਚਾਹੁੰਦੇ, ਕਦੇ ਉਹ ਇਹ ਦੇਖਣਾ ਚਾਹੁੰਦੇ, ਕਦੇ ਉਹ, ਉਹਨਾਂ ਦਾ ਹੀ ਮਨ ਇੰਨਾ ਅਸ਼ਾਂਤ ਹੋ ਗਿਆ ਹੋਇਆ, ਪਰ ਮੈਨੂੰ, ਪਰ ਫਿਰ ਮੇਰੀ ਇੱਕ ਹੈ ਕਿ ਕੁਛ ਅੱਛਾ ਦੌਰ ਤੇ ਸਭ ਦੇਖਣਗੇ,
1: ਪਰ ਜੋ ਤੁਹਾਡੇ ਪ੍ਰੋਗਰਾਮਸ ਨੇ ਉਹ ਅੱਜ ਵੀ ਦੇਖਣਾ ਪਸੰਦ ਕਰਦੇ ਨੇ, ਯੂਟਿਊਬ ਤੇ ਕੁਛ ਪ੍ਰੋਗਰਾਮਸ ਨੇ ਜਾਂ ਫਿਰ ਕਈ ਵਾਰ ਦੂਰਦਰਸ਼ਨ ਹੀ ਦੁਬਾਰਾ ਉਹ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ, ਤੇ ਉਹਨਾਂ ਨੂੰ ਦੇਖ ਕੇ ਉਹ ਦੂਰਦਰਸ਼ਨ ਸੁਨਹਿਰੀ ਦੌਰ ਫਿਰ ਯਾਦ ਆਉਂਦਾ, ਦੂਰਦਰਸ਼ਨ ਦੀ ਸਾਦਗੀ ਫਿਰ ਯਾਦ ਆਉਂਦੀ ਹੈ, ਤੇ ਅੱਜ ਵੀ ਦਰਸ਼ਕਾਂ ਨੂੰ ਤੁਸੀਂ ਦੂਰਦਰਸ਼ਨ ਦੇ ਲਈ, ਮੋੜਨ ਲਈ, ਕਿਉਂਕਿ ਅਸੀਂ ਦੂਰਦਰਸ਼ਨ ਡੇ ਮਨਾ ਰਹੇ ਹਾਂ, ਕੀ ਸੁਨੇਹਾ ਦੇਣਾ ਚਾਹੋਗੇ?
0: ਕਿ ਦੇਖੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਿਹਦਾ ਆਰਾਮ ਨਾਲ ਬੈਠ ਕੇ ਕੋਈ ਚੀਜ਼ ਇੰਜੋਏ ਕਰਨਾ ਚਾਹੁੰਦੇ ਹੋ ਨਾ ਫੈਮਿਲੀ ਦੇ ਨਾਲ, ਫਿਰ ਦੂਰਦਰਸ਼ਨ ਤੁਹਾਨੂੰ ਉਹ ਚੀਜ਼ ਪ੍ਰੋਵਾਈਡ ਕਰਦਾ ਹੈ, ਉਹ ਬਾਕੀ ਜਿਹੜੇ ਸਾਰੇ ਪ੍ਰੋਗਰਾਮ ਹੈ ਉਹਦੇ ਵਿੱਚ ਇੱਕ ਅਜੀਬ ਜਿਹੀ ਰੈਸਟਲੈਸਨੈਸ ਹੈ, ਹਨਾ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਪਲੇਟਫਾਰਮ ਤੇ ਦੇਈ ਜਾ ਰਹੇ ਹੈ, ਦੇਈ ਜਾ ਰਹੇ, ਪਰ ਹਲੇ ਵੀ ਜਿਹੜੇ

0: ਜਨਰੇਸ਼ਨ ਹੈ ਉਹ ਲੱਗਦਾ ਕਿ ਨਹੀਂ ਬੈਠ ਕੇ ਆਰਾਮ ਨਾਲ ਸਭ ਕੁਛ ਸੁਣੋ, ਉਹਦੇ ਚ ਕੁਛ ਹੜਬੜ ਹੜਬੜੀ ਨਾ ਹੋਏ, ਕੋਈ ਨੱਠ ਭੱਜ ਵਾਲੀ ਚੀਜ਼ ਨਾ ਹੋਏ, ਇੱਕ ਜਿਹਦਾ ਸਕੂਨ ਹੈ ਨਾ, ਸ਼ਾਂਤੀ ਨਾਲ ਬੈਠ ਕੇ ਤੁਸੀਂ ਆਪਣਾ ਅੱਧਾ ਪੌਣਾ ਘੰਟਾ ਜੋ ਵੀ ਦੇਖਣਾ ਦੇਖ ਸਕਦੇ
1: ਜੀ। ਅੱਜ ਅਸੀਂ ਬਹੁਤ ਸਾਰੇ ਐਂਕਰਸ ਦੀ ਗੱਲ ਕਰਦੇ ਹਾਂ ਜੋ ਕਿ ਸ਼ਾਇਦ ਕਈ ਵਾਰ ਇੰਜ ਵੀ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਇੱਕ ਦੂਸਰੇ ਨੂੰ ਕਾਪੀ ਕਰ ਰਹੇ ਨੇ। ਤੁਸੀਂ ਆਪਣਾ ਇਹੋ ਜਿਹਾ ਸਟਾਈਲ ਵਿਕਸਿਤ ਕੀਤਾ ਜੋ ਤੁਹਾਡਾ ਆਪਣਾ ਸੀ, ਕਿਸੇ ਦੀ ਕਾਪੀ ਨਹੀਂ ਸੀ, ਅਤੇ ਉਹ ਅਜਿਹਾ ਸਟਾਈਲ ਸੀ ਜਿਸ ਨੂੰ ਸ਼ਾਇਦ ਕਾਪੀ ਵੀ ਨਹੀਂ ਕੋਈ ਕਰ ਸਕਦਾ। ਅਤੇ ਤੁਸੀਂ ਉਹਨਾਂ ਐਂਕਰਸ ਨੂੰ ਜੋ ਐਂਕਰਿੰਗ ਦੇ ਗੁਣ ਨੇ ਉਹਨਾਂ ਨੂੰ ਕੀ ਸੁਜੈਸਟ ਕਰਨਾ ਚਾਹੋਗੇ?
0: ਪੂਨਮ, ਜੋ ਮੈਂ ਸੁਜੈਸਟ ਕਰਨਾ ਚਾਹੂੰਗੀ, ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੀ ਯੋਰ ਨੈਚੁਰਲ ਸੈਲਫ। ਤੁਸੀਂ ਕਦੀ ਕਿਸੇ ਦੀ ਕਾਪੀ ਨਾ ਬਣੋ। ਵਾਈ ਇੱਕ ਦੂਜੀ ਸੈਕਿੰਡ ਕਾਪੀ ਕਿਉਂ ਬਣਨਾ
1: ਜੀ,
0: ਹੈਨਾ? ਅਗਰ ਤੁਸੀਂ ਮੰਨ ਲਓ ਸੋਚਿਆ ਹੀ ਹੈ ਕਿ ਤੁਸੀਂ ਇਹ ਲਾਈਨ ਦੇ ਵਿੱਚ ਆਉਣਾ, ਤੇ ਤੁਸੀਂ ਬਿਲਕੁਲ 100% ਓਰਿਜਿਨਲ ਬੀ ਯੋਰ ਸੈਲਫ, ਕਿ ਤੁਹਾਨੂੰ ਲੱਗੇ ਤੇ ਕੋਈ ਲੱਗੇ ਕਿ ਕੋਈ ਅਸੀਂ ਇੱਕ ਨਵਾਂ ਇਨਸਾਨ ਜਾਂ ਇੱਕ ਨਵੀਂ ਚੀਜ਼ ਦੇਖ ਰਹੇ ਹਾਂ। ਜਿੱਦਾਂ ਹੁਣ ਐਕਟਿੰਗ 'ਚ ਵੀ ਕਾਪੀ ਕਰਦੇ, ਇੱਕ ਸਕਿੰਟ ਲੱਗਦਾ ਪਤਾ ਲੱਗਣ ਨੂੰ ਕਿ ਫਲਾਵ

0: ਜੀ
1: ਹੈ ਨਾ, ਅਗਰ ਤੁਸੀਂ ਮੰਨ ਲਓ ਸੋਚਿਆ ਹੀ ਹੈ ਕਿ ਤੁਸੀਂ ਏਅਰਲਾਈਨ ਦੇ ਵਿੱਚ ਆਉਣਾ ਹੈ, ਤਾਂ ਤੁਸੀਂ ਬਿਲਕੁਲ 100% ਓਰਿਜਿਨਲ ਬੀ ਯੋਰ ਸੈਲਫ, ਕਿ ਤੁਹਾਨੂੰ ਲੱਗੇ ਤਾਂ ਕੋਈ ਲੱਗੇ ਕਿ ਕੋਈ ਅਸੀਂ ਇੱਕ ਨਵਾਂ ਇਨਸਾਨ ਜਾਂ ਇੱਕ ਨਵੀਂ ਚੀਜ਼ ਦੇਖ ਰਹੇ ਹਾਂ। ਜਿੱਦਾਂ ਹੁਣ ਐਕਟਿੰਗ ਜਿਵੇਂ ਕਾਪੀ ਕਰਦੇ, ਇੱਕ ਸਕਿੰਟ ਲੱਗਦਾ ਪਤਾ ਲੱਗਣ ਨੂੰ ਕਿ ਯਾਰ ਫਲਾਣੇ ਦੀ ਐਕਟਿੰਗ ਕਾਪੀ ਕਰ ਰਹੇ ਜਾਂ ਫਲਾਣੇ ਇਹਦੀ ਡਾਇਲੋਗ ਡਿਲੀਵਰੀ ਉਸ ਤਰ੍ਹਾਂ ਦੀ। ਬੀ ਯੋਰ ਓਰਿਜਿਨਲ ਸੈਲਫ
0: ਜੀ,
1: ਔਰ ਲਿਸਨ ਟੂ ਯੋਰ ਹਾਰਟ,
0: ਆਪਣੇ ਦਿਲ ਨੂੰ ਸੁਣਨਾ। ਤੇ ਇੱਕ ਜਜ਼ਬੇ ਵਾਂਗ ਤੁਸੀਂ ਦੱਸਿਆ ਸੀ ਕਿ ਪੈਸ਼ਨ ਜਨੂਨ ਵਾਂਗ ਕੰਮ ਕਰਨਾ।
1: ਦੇਖੋ ਜੇ ਜਨੂਨ ਨਹੀਂ ਹੈ ਤੇ ਕੋਈ ਕੰਮ ਵੀ ਨਹੀਂ ਹੋ ਸਕਦਾ,
0: ਬਿਲਕੁਲ
1: ਕੋਈ ਵੀ ਕੰਮ ਨਹੀਂ ਹੋ ਸਕਦਾ। ਦੇਖੋ ਖਾਣਾ ਬਣਾਉਣਾ ਵੀ ਜਨੂਨ ਹੈ, ਜਿੱਦਾਂ ਤੁਸੀਂ ਪੈਸ਼ਨੇਟ ਹੋ ਕੇ ਖਾਣਾ ਬਣਾਓ, ਸਾਰੇ ਕਹਿੰਦੇ ਅੱਛਾ ਪਤਾ ਨਹੀਂ ਕੀ ਗੱਲ ਹੈ, ਅੱਜ ਖਾਣਾ ਥੋੜਾ ਜ਼ਿਆਦਾ ਸਵਾਦ ਹੈ। ਜਦੋਂ ਮੇਰੇ ਘਰ ਇਸ ਤਰ੍ਹਾਂ ਦੀ ਗੱਲ ਹੁੰਦੀ ਤੇ ਮੈਂ ਹਮੇਸ਼ਾ ਕਹਿੰਦੀ ਅੱਛਾ ਜ਼ਿਆਦਾ ਅੱਛਾ ਬਣਿਆ ਖਾਣਾ, ਥੋੜੀ ਮੁਹੱਬਤ ਜ਼ਿਆਦਾ ਪੈ ਗਈ ਹੋਏਗੀ।
0: ਤੁਸੀਂ ਦਿੱਲੀ ਤੋਂ ਆਏ ਸੀ ਤੇ ਤੁਸੀਂ ਜਲੰਧਰ ਦੂਰਦਰਸ਼ਨ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਸਾਰੇ ਐਂਕਰਿੰਗ ਕੀਤੀ, ਕੀ ਪੰਜਾਬੀ ਨੂੰ ਬੋਲਣ ਨੂੰ ਲੈ ਕੇ ਤੁਹਾਨੂੰ ਕੁਝ ਦਿੱਕਤਾਂ ਮਹਿਸੂਸ ਹੋਈਆਂ ਸਨ?
1: ਨਹੀਂ, ਮੈਂ ਵੈਸੇ ਮੇਰਾ ਪੈਦਾਇਸ਼ ਹੁਸ਼ਿਆਰਪੁਰ ਦੀ ਹੈ ਔਰ ਮੇਰੀ ਬਰੋਟ ਅਪ ਅੰਮ੍ਰਿਤਸਰ ਦੀ ਹੈ
0: ਜੀ,
1: ਤੇ ਸ਼ਾਦੀ ਸੀ ਉੱਥੇ ਹੋਈ ਨਾ, ਤੇ ਮੈਨੂੰ ਕੋਈ ਦਿੱਕਤ ਨਹੀਂ ਸੀ, ਮੇਰੇ ਦਾਦਾ ਦਾਦੀ ਸਾਰੇ ਘਰ ਚ ਸਭ ਪੰਜਾਬੀ ਹੀ ਬੋਲਦੇ ਸੀ
0: ਜੀ, ਬਹੁਤ ਹੀ ਮੁਲਾਇਮ ਭਰੀ ਪੰਜਾਬੀ ਬੋਲਦੇ ਸੀ ਤੁਸੀਂ। ਤੇ ਸੁਸ਼ਮਾ ਜੀ, ਜੋ ਅੱਜ ਕੱਲ ਅਸੀਂ ਦੇਖਦੇ ਹਾਂ ਅਲੱਗ ਅਲੱਗ ਚੈਨਲਸ ਤੇ, ਇੱਕ ਜੋ ਐਂਕਰਸ ਨੇ ਉਹਨਾਂ ਦੀ ਉਚਾਰਨ ਦੀ ਸਮੱਸਿਆ ਕਾਫੀ ਪੇਸ਼ ਆਉਂਦੀ ਹੈ, ਤੇ ਉਚਾਰਨ ਨੂੰ ਲੈ ਕੇ ਜਾਂ ਚੰਗੀ ਭਾਸ਼ਾ ਨੂੰ ਬੋਲਣ ਨੂੰ ਲੈ ਕੇ ਤੁਸੀਂ ਆਪਣੇ ਤਜਰਬੇ ਚ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਤੁਹਾਡੀ ਤਾਰੀਫ ਕਰਨਾ ਚਾਹਾਂਗੀ ਕਿ ਤੁਹਾਡੇ ਜਿਹੜੇ ਆਲ ਇੰਡੀਆ ਰੇਡੀਓ ਹੈ ਜਾਂ ਵਿਵਿਧ ਭਾਰਤੀ ਵਗੈਰਾ, ਇਹਨਾਂ ਦੀ ਮਜ਼ਾ ਆ ਜਾਂਦਾ ਹੈ, ਚਾਹੇ ਪੰਜਾਬੀ ਬੋਲਣ ਚਾਹੇ ਹਿੰਦੀ ਬੋਲਣ, ਪਰਫੈਕਟ, ਬਿਲਕੁਲ ਪਰਫੈਕਟ, ਕਿੱਥੇ ਕੋਈ ਪ੍ਰੋਨੰਸੀਏਸ਼ਨ ਦੀ ਦਿੱਕਤ ਨਹੀਂ। ਮੀਨਸ ਤੁਸੀਂ ਉੱਥੇ ਜਦੋਂ ਸੁਣਦੇ ਹੋ ਨਾ, ਮੈਂ ਤੇ ਕਦੀ ਕਦੀ ਬੱਚਿਆਂ ਨੂੰ ਵੀ ਕਹਿੰਦੀ ਸੁਣੋ ਤੇ ਤੁਸੀਂ ਲੈਂਗੁਏਜ ਸਿੱਖ ਸਕਦੇ ਹੋ। ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਸੀਗੇ ਤੇ ਮੇਰੇ ਗ੍ਰੈਂਡਫਾਦਰ ਨੇ ਇਹ ਕਹਿਣਾ ਅਖਬਾਰ ਪੜ੍ਹੋ, ਹਿੰਦੀ ਦੀ ਵੀ ਪੜ੍ਹੋ, ਇੰਗਲਿਸ਼ ਦੀ ਵੀ ਪੜ੍ਹੋ, ਪੰਜਾਬੀ ਦੀ ਪੜ੍ਹੋ, ਤਾਂ ਕਿ ਤੁਸੀਂ ਭਾਸ਼ਾ ਤੇ ਇੱਕ ਕਮਾਂਡ ਆਏਗੀ। ਤਦ ਇੰਨਾ ਕੁਛ ਤੇ ਹੁੰਦਾ ਨਹੀਂ ਸੀ, ਨਿਊਜ਼ ਪੇਪਰ ਤੋਂ ਹੀ ਹੁੰਦਾ ਸੀ, ਤੇ ਮੈਂ ਵੀ ਕਹਿੰਦੀ ਹਾਂ ਕਿ ਸੁਣੋ, ਤੁਸੀਂ ਆਪਣੀ ਪ੍ਰੋਨੰਸੀਏਸ਼ਨ ਨੂੰ ਇੰਪਰੂਵ ਕਰੋ। ਜਿੱਦਾਂ ਛੋਟੀਆਂ ਛੋਟੀਆਂ ਚੀਜ਼ਾਂ, ਜਦੋਂ ਮੈਂ ਵੀ ਜੁਆਇਨ ਕੀਤਾ, ਕਿੱਥੇ ਕਿੱਥੇ ਅਗਰ ਮੇਰੀ ਨਹੀਂ ਸੀ ਠੀਕ ਹੁੰਦੀ ਤੇ ਕੁਛ ਅੱਛੇ ਲੋਕ ਸੀ ਜਿਹੜੇ ਗਾਈਡ ਕਰ ਦਿੰਦੇ ਸੀ ਕਿ ਇਹ ਜਿਹੜੇ ਉਚਾਰਨ ਉਹਦਾ ਇੱਦਾਂ ਨਹੀਂ, ਇੱਦਾਂ ਕਰਨਾ ਪਤਾ, ਕਿਉਂਕਿ ਅਸੀਂ ਜਦੋਂ ਬੋਲਦੇ ਦੋ ਤਿੰਨ ਭਾਸ਼ਾ ਇਕੱਠੀਆਂ ਬੋਲਦੇ ਹਾਂ ਨਾ, ਹਿੰਦੀ ਬੋਲ ਰਹੇ, ਇੰਗਲਿਸ਼ ਵੀ ਬੋਲ ਰਹੇ ਹਾਂ, ਪੰਜਾਬੀ ਵੀ ਬੋਲ ਰਹੇ ਹਾਂ, ਉਦੋਂ ਕਿਤੇ ਹਲਕੀ ਫੁਲਕੀ ਜਿਹੀ ਉਹਦੇ ਪ੍ਰੋਨੰਸੀਏਸ਼ਨ ਦੇ ਵਿੱਚ ਹੋ ਜਾਂਦਾ। ਪਰ ਮੈਨੂੰ ਹਿਸਾਬ ਹੈ ਕਿ ਅਗਰ ਤੁਹਾਨੂੰ ਕੋਈ ਚੈੱਕ ਕਰੇ ਤੇ ਤੁਹਾਨੂੰ ਬੁਰਾ ਨਹੀਂ ਮੰਨਣਾ ਚਾਹੀਦਾ,
0: ਬਿਲਕੁਲ
1: ਜਿੱਥੇ ਤੁਹਾਨੂੰ ਸਿੱਖਣ ਦਾ ਮੌਕਾ ਮਿਲਦਾ ਉੱਥੇ ਸਿੱਖ ਲੈਣਾ ਚਾਹੀਦਾ
0: ਜੀ। ਉਦੋਂ ਚੈਟ ਜੀਪੀਟੀ ਨਹੀਂ ਸੀ, ਉਦੋਂ ਗੂਗਲ ਨਹੀਂ ਸੀ,
1: ਚੈਟ ਜੀਪੀਟੀ ਨੂੰ ਪੁੱਛੋ ਅੱਛਾ ਮੈਂ ਇਹ ਬੋਲਿਆ ਠੀਕ ਮੈਂ ਬੋਲਿਆ,
0: ਪਰ ਉਦੋਂ ਤਜਰਬੇਕਾਰ ਲੋਕ ਸਨ, ਅਖਬਾਰਾਂ ਸਨ ਤੇ ਕਿਤਾਬਾਂ ਸਨ, ਤੁਸੀਂ ਉਹਨਾਂ ਤੋਂ ਸਿੱਖਦੇ ਹੁੰਦੇ
1: ਸੀ। ਕਿਤਾਬਾਂ ਦਾ ਮੈਨੂੰ ਇੰਨਾ ਸ਼ੌਕ ਸੀ, ਮੇਰੇ ਕੋਲ ਹਲੇ ਵੀ ਘਰ ਪੂਰੀ ਲਾਇਬ੍ਰੇਰੀ ਹੈ, ਮੈਨੂੰ ਪੈਸ਼ਨੇਟ ਸੀ। ਮੈਨੂੰ ਲੱਗਦਾ ਕਿ ਕਦੀ ਕਦੀ ਕਦੀ ਗੱਲ ਕਰਾਂ ਤੇ ਮੈਂ ਆਪਣੇ ਬੱਚਿਆਂ ਨੂੰ ਜਾਂ ਹੋਰ ਕੋਈ ਜਿਹੜੇ ਵੀ ਆਪਣੇ ਬੱਚੇ ਜਾਣਨ ਵਾਲੇ, ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਕਿਤਾਬਾਂ ਤੁਹਾਨੂੰ ਬਹੁਤ ਕੁਛ ਦੇ ਸਕਦੀਆਂ, ਬਹੁਤ ਕੁਛ ਦੇ ਸਕਦੀਆਂ।
0: ਬਿਲਕੁਲ,
1: ਹਲੇ ਵੀ ਜੋ ਕਿਤਾਬ ਖੋਲ ਕੇ ਪੜ੍ਹਨ ਦਾ ਆਨੰਦ ਹੈ ਨਾ
0: ਜੀ,
1: ਇੱਕ ਰੱਖ ਕੇ ਉਹਦੇ ਅੰਦਰ ਪੇਪਰ ਰੱਖ ਕੇ ਨਹੀਂ ਬਿਲਕੁਲ ਹੀ ਨਹੀਂ, ਉਹ ਜਿਹੜੀ ਪੰਨੇ ਪਲਟਣ ਦੀ ਖੁਸ਼ਬੂ, ਉਹਦੇ ਚ ਬੁੱਕ ਮਾਰਕ ਰੱਖਣ ਦੀ, ਉਹ ਕਿ ਮੇਰਾ ਬੁੱਕ ਮਾਰਕ ਹੈ ਮੈਂ ਉੱਥੋਂ ਸ਼ੁਰੂ ਕਰਨਾ
0: ਜੀ। ਗੁਲਜ਼ਾਰ ਦੀ ਕਵਿਤਾ ਤੁਸੀਂ ਕਿਤਾਬਾਂ ਬਾਰੇ,
1: ਕਿਤਾਬਾਂ
0: ਤੇ ਪੰਨਾ ਪਲਟਣ ਦਾ ਜੋ ਜ਼ਾਇਕਾ ਹੈ ਉਹ
1: ਕਮਾਲ ਹੈ,
0: ਉਹ ਬੇਮਿਸਾਲ ਹੈ,
1: ਬੇਮਿਸਾਲ ਹੈ, ਬੇਮਿਸਾਲ ਹੈ,
0: ਬਿਲਕੁਲ। ਅਸੀਂ ਸ਼ੁਰੂ ਚ ਗੱਲ ਕੀਤੀ ਸੀ ਤੁਹਾਡੇ ਨਾਲ, ਅਸੀਂ ਤਜਰਬਿਆਂ ਦੀ ਯਾਦਾਂ ਦੀ ਪਟਾਰੀ ਖੋਲਣੀ ਹੈ, ਤੋ ਗੱਲ ਕਰਦੇ ਕਰਦੇ ਅਸੀਂ ਪਟਾਰੇ ਚ ਹੋਣ ਗੱਲ ਇਹ ਸਮਝ ਆਈਏ ਕਿ ਤੁਸੀਂ ਕਿਤਾਬਾਂ ਚੋਂ ਸਿੱਖਿਆ ਹੈ, ਤੁਸੀਂ ਕਿਤਾਬਾਂ ਪੜ੍ਹਦੇ ਹੋ ਤੇ ਉਸ ਦੇ ਵਿੱਚੋਂ ਤੁਸੀਂ ਤਿਆਰੀ ਕਰ ਲੈਂਦੇ ਸੀ, ਜਾਂ ਫਿਰ ਤੁਹਾਡੇ ਅੰਦਰ ਉਹ ਗਿਆਨ ਲਗਾਤਾਰ ਜਮ੍ਹਾਂ ਹੁੰਦਾ ਸੀ ਜੋ ਮਾਈਕ ਦੇ ਸਾਹਮਣੇ ਹੁੰਦਾ ਸੀ?
1: ਦੇਖੋ ਕਈ ਵਾਰੀ ਹੁੰਦਾ ਨਾ, ਅਸੀਂ ਪੜ੍ਹ ਲਿਆ, ਜਦੋਂ ਮੈਨੂੰ ਬਿਨਾਂ ਕਿਤਾਬ ਪੜ੍ਹੇ ਨੀਂਦ ਨਹੀਂ ਆਉਂਦੀ ਸੀ ਕਿਸੇ ਜ਼ਮਾਨੇ ਦੇ ਵਿੱਚ, ਹੁਣ ਥੋੜ੍ਹੀ ਜਿਹੀ ਘੱਟ ਗਈ ਕਿਤਾਬ ਪੜ੍ਹਨੀ, ਕਿਉਂਕਿ ਹੁਣ ਚਸ਼ਮਾ ਲਗਾ ਕੇ ਪੜ੍ਹਨਾ ਪੈਂਦਾ, ਤੇ ਮੈਂ ਰਾਤੀ ਪੜ੍ਹ ਕੇ ਹੀ ਸੋਣਾ। ਪਤਾ ਕੀ ਹੁੰਦਾ, ਅਸੀਂ ਕੌਨਸ਼ੀਅਸਲੀ ਜਾਂ ਅਨਕੌਨਸ਼ੀਅਸਲੀ, ਅਸੀਂ ਕੋਈ ਜਾਣ ਬੁੱਝ ਕੇ ਨਹੀਂ ਕਰਦੇ, ਜਦੋਂ ਤੁਸੀਂ ਪੜ੍ਹਦੇ ਰਹਿੰਦੇ ਹੋ ਪੜ੍ਹਦੇ ਰਹਿੰਦੇ ਹੋ ਪੜ੍ਹਦੇ ਰਹਿੰਦੇ ਹੋ, ਉਹ ਚੀਜ਼ ਕਿਤੇ ਨਾ ਕਿਤੇ ਤੁਹਾਡੇ ਅੰਦਰ ਨਾ ਰਹਿੰਦੀ ਹੈ
0: ਜੀ,
1: ਤੁਹਾਡੇ ਮਨ ਚ, ਤੁਹਾਡੇ ਦਿਮਾਗ ਚ, ਤੇ ਕਦੀ ਕਦੀ ਬੋਲਦੇ ਹੋਏ ਉਹ ਚੀਜ਼ ਕਦੋਂ ਕਿੱਥੇ ਉਹ ਬੋਲੀ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਹੁੰਦਾ, ਤੁਸੀਂ ਨੋਇੰਗਲੀ ਨਹੀਂ ਕਰਦੇ
0: ਜੀ। ਬਿਲਕੁਲ ਸਹੀ ਕਿਹਾ ਤੁਸੀਂ ਕਿ ਜੋ ਤੁਸੀਂ ਗਿਆਨ ਗ੍ਰਹਿਣ ਕੀਤਾ ਹੈ ਉਹ ਤੁਹਾਡੇ ਕਿੱਥੇ ਕੰਮ ਆ ਜਾਏ ਇਸ ਨੂੰ ਬਿਲਕੁਲ ਤੁਸੀਂ ਅੰਦਾਜ਼ਾ ਨਹੀਂ ਲਗਾ,
1: ਤੁਹਾਨੂੰ ਪਤਾ ਵੀ ਨਹੀਂ ਹੁੰਦਾ
0: ਜੀ।
1: ਸਡਨਲੀ ਤੁਸੀਂ ਕੁਛ ਬੋਲ ਲੈਂਦੇ, ਦੈਨ ਤੁਸੀਂ ਸੋਚਦੇ ਅੱਛਾ ਇੰਨੀ ਚੀਜ਼ ਮੈਂ ਕਿਸ ਤਰ੍ਹਾਂ ਬੋਲੀ, ਫਿਰ ਤੁਹਾਨੂੰ ਰਿਲਾਈਜ਼ ਹੁੰਦਾ। ਅੱਛਾ ਇੱਕ ਉਹਦੇ ਵਾਸਤੇ ਹੈ ਕਿ ਇੱਕ ਜਿਹੜੀ ਆਰਟਿਸਟ ਦੀ ਭਾਵੁਕਤਾ ਤੇ ਇੱਕ ਸੈਂਸਿਟੀਵਿਟੀ
0: ਜੀ,
1: ਉਹ ਬਹੁਤ ਜ਼ਰੂਰੀ ਹੈ
0: ਜੀ,
1: ਕੋਮਲਤਾ, ਅਸਥੈਟਿਕਸ, ਕਿ ਯੂ ਹੈਵ ਟੂ ਬੀ ਵੈਰੀ ਸੋਫਟ, ਫਿਰ ਤਾਂ

0: ਬਿਲਕੁਲ
1: ਚੀਜ਼ਾਂ ਹੁੰਦੀਆਂ ਕਿ ਤੁਹਾਨੂੰ ਜਿੱਦਾਂ ਮੈਨੂੰ ਕੁਦਰਤ ਬਹੁਤ ਇੰਪ੍ਰੈਸ ਕਰਦੀ ਸੀ, ਮੈਂ ਅੱਜ ਦੀ ਤਰੀਕ ਦੇ ਵਿੱਚ ਵੀ ਸਨਰਾਈਜ਼ ਇੰਨੀ ਖੁਸ਼ੀ ਨਾਲ ਦੇਖਦੀ ਹਾਂ ਜਿੰਨੇ ਮੈਂ ਅੱਜ ਤੋਂ 30 ਸਾਲ ਪਹਿਲੇ ਜਾਂ 40 ਸਾਲ ਪਹਿਲੇ ਦੇਖਦੀ ਸੀ। ਅਤੇ ਉਹਦੀ ਕਨੈਕਟੀਵਿਟੀ ਵੀ ਨਾ, ਜਦੋਂ ਵੀ ਤੁਸੀਂ ਕੁਛ ਬੋਲਦੇ ਹੋ ਤਾਂ ਉਹ ਨੇਚਰ ਦੀਆਂ ਚੀਜ਼ਾਂ, ਹਵਾ, ਪਰਿੰਦੇ, ਇਹ ਬਾਦਲ, ਬਾਰਿਸ਼, ਸਭ ਤੁਹਾਨੂੰ ਇੰਸਪਾਇਰ ਕਰਦਾ।
2: ਸਾਡੇ ਸਰੋਤੇ ਸੋਚ ਰਹੇ ਹੋਣਗੇ ਕਿ ਤੁਸੀਂ ਇੱਕ ਲੰਬਾ ਸਮਾਂ ਦੂਰਦਰਸ਼ਨ ਨਾਲ ਬਿਤਾਇਆ, ਸਾਡੇ ਰੂਬਰੂ ਹੋਏ ਹੋ, ਪਰ ਹੁਣ ਤੁਸੀਂ ਕਾਫੀ ਲੰਬੇ ਸਮੇਂ ਤੋਂ ਸਾਡੇ ਨਾਲ ਰੂਬਰੂ ਨਹੀਂ ਹੋ, ਤੁਸੀਂ ਸਕਰੀਨ 'ਤੇ ਨਹੀਂ ਹੋ, ਅਤੇ ਫਿਰ ਤੁਸੀਂ ਕਿਹੜੇ ਰੁਝੇਵਿਆਂ 'ਚ ਤੁਸੀਂ ਬਿਜ਼ੀ ਹੋ?
1: ਦੇਖੋ, ਮੈਨੂੰ ਨਾ ਕਿਸੇ ਜ਼ਮਾਨੇ ਜਦੋਂ ਮੈਂ ਕੰਮ ਕਰ ਰਹੀ ਸੀਗੀ ਨਾ, ਅਤੇ ਮੇਰੇ ਦੋ ਕੰਮ ਮੇਰੇ ਇਕੱਠੇ ਸੀ ਪ੍ਰੋਫੈਸ਼ਨ, ਆਈ ਵਾਜ ਇਨ ਐਜੂਕੇਸ਼ਨ, ਮੈਂ ਐਜੂਕੇਸ਼ਨ 'ਚ ਵੀ ਸੀ ਔਰ ਦੂਰਦਰਸ਼ਨ 'ਤੇ ਵੀ ਸੀ। ਅਤੇ ਉਹ ਦੋ ਕੰਮ ਕਰਨ ਲਈ ਆਪਣੇ ਬੱਚਿਆਂ ਨੂੰ ਵੱਡੇ ਕਰ ਰਹੇ ਸੀ, ਕਰਦੇ ਕਰਦੇ ਬਹੁਤ ਸਾਰੀਆਂ ਚੀਜ਼ਾਂ ਮੇਰੀਆਂ ਪਿੱਛੇ ਛੁੱਟ ਗਈਆਂ ਜਿਹੜੀਆਂ ਕਿ ਮੈਂ ਕਰਨਾ ਚਾਹੁੰਦੀ ਸੀ, ਅਤੇ ਹੁਣ ਮੈਂ ਉਹ ਚੀਜ਼ਾਂ ਕਰ ਰਹੀ ਹਾਂ ਜਿਹੜੀਆਂ ਮੈਂ ਉਦੋਂ ਨਹੀਂ ਕਰ ਸਕੀ। ਜਿਸ ਤਰ੍ਹਾਂ ਕਿ ਮੈਨੂੰ ਬਹੁਤ ਸ਼ੌਕ ਹੈ ਟਰੈਵਲਿੰਗ ਦਾ, ਟਰੈਵਲਿੰਗ ਕੁਦਰਤ ਦੇ ਨਾਲ ਜੁੜਨ ਦਾ, ਕਦੀ ਇਸ ਤਰ੍ਹਾਂ ਹੀ ਥੋੜ੍ਹੀ ਜਿਹੀ ਬੇਫਿਕਰੀ ਦੇ ਨਾਲ ਘੁੰਮਣ ਦਾ।
2: ਕਿੱਥੇ ਕਿੱਥੇ ਘੁੰਮ ਚੁੱਕੇ ਤੁਸੀਂ?
1: ਓਵਰਸੀਜ਼ ਕਾਫੀ, ਅਸੀਂ ਯੂਰਪ ਵਗੈਰਾ ਕਾਫੀ ਕਰ ਹੀ ਲਿੱਤਾ, ਮੋਰ ਦੈਨ ਹਾਫ ਕਰ ਲਿਆ ਹੋਏਗਾ। ਫਿਰ ਆਸਟ੍ਰੇਲੀਆ ਹੋਇਆ, ਸਿੰਗਾਪੁਰ, ਦੁਬਈ, ਫਿਰ ਇੰਡੀਆ ਦੇ ਵਿੱਚ।
2: ਮੈਨੂੰ ਵਰਲਡ ਟੂਰ ਤੇ ਹੋ?
1: ਨਹੀਂ, ਇੱਥੇ ਵੀ ਘੁੰਮਣਾ। ਮੈਨੂੰ ਉੱਤਰਾਖੰਡ ਬਹੁਤ ਪਸੰਦ ਹੈ, ਉੱਤਰਾਖੰਡ ਮੈਂ ਸਾਲ 'ਚ ਇੱਕ ਦੋ ਵਾਰੀ ਜਾਣਾ ਹੀ ਜਾਣਾ। ਮੈਨੂੰ ਰਿਸ਼ੀਕੇਸ਼, ਇੱਧਰ ਹਰਿਦੁਆਰ, ਜਿੱਥੇ ਵੀ ਸਪਿਰਚੁਅਲ ਟੂਰਿਜ਼ਮ ਜਿੱਥੇ ਵੀ ਹੈ।
2: ਮਤਲਬ ਤੁਸੀਂ ਹੁਣ ਦੁਨੀਆ ਦੇਖ
1: ਰਹੇ
2: ਹੋ, ਅਧਿਆਤਮਿਕਤਾ ਵੱਲ ਵੀ ਮੁੜ ਰਹੇ ਹੋ?
1: ਅਧਿਆਤਮਿਕਤਾ ਹੀ ਮੈਨੂੰ ਲੱਗ ਰਿਹਾ ਕਿ ਮੈਨੂੰ ਚਲਾ ਰਹੀ ਹੈ ਇਸ ਵੇਲੇ।
2: ਜੀ ਜੀ ਜੀ ਸੁਸ਼ਮਾ ਜੀ, ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹੋ, ਪਰ ਜੋ ਲੋਕ ਤੁਹਾਨੂੰ ਦੇਖਣਾ ਚਾਹੁੰਦੇ ਨੇ ਉਹਨਾਂ ਦਾ ਸ਼ਾਇਦ ਮਨ ਹੋਏਗਾ ਕਿ ਤੁਸੀਂ ਕਿਤੇ ਨਾ ਕਿਤੇ ਦੇਖੋ ਉਹਨਾਂ ਨੂੰ।
1: ਇਹ ਤਾਂ ਮੈਨੂੰ ਤੁਸੀਂ ਦੱਸੋ ਮੈਂ ਕੀ ਕਰਾਂ, ਜਾਂ ਮੈਨੂੰ ਸ਼ਰੋਤਾ ਹੀ ਦੱਸ ਦੇਣ ਕਿ ਤੁਸੀਂ ਕਿਸ ਤਰ੍ਹਾਂ ਚਾਹੁੰਦੇ ਹੋ, ਮੈਂ ਕੀ ਕਰਾਂ। ਬਸ ਕੁਛ ਪ੍ਰੋਗਰਾਮਸ ਯੂਟਿਊਬ 'ਤੇ ਹੈਗੇ ਆ ਬਸ। ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਕਿਹਾ ਨਾ ਕਿ ਮੈਂ ਗਰਾਊਂਡਡ ਪਰਸਨ ਹਾਂ। ਮੈਨੂੰ ਨਾ ਦੇਖੋ, ਮੈਨੂੰ ਕਿੰਨੀ ਵਾਰੀ ਪੂਨਮ ਇਨਵੀਟੇਸ਼ਨ ਆਉਂਦਾ ਸੀ, ਹੁਣ ਤਾਂ ਲੋਕਾਂ ਨੇ ਕਹਿ ਕਹਿ ਕੇ ਬੰਦ ਕਰ ਦਿੱਤਾ ਕਿ ਤੁਹਾਨੂੰ ਅਸੀਂ ਓਨਰ ਕਰਨਾ ਹੈ, ਤੁਸੀਂ ਆਓ। ਮੈਨੂੰ ਲੱਗਦਾ ਸੀ ਨਹੀਂ, ਮੈਨੂੰ ਇਹ ਚੀਜ਼ਾਂ, ਤੁਹਾਨੂੰ ਕੋਈ ਓਨਰ ਕਰ ਰਿਹਾ, ਤੁਹਾਨੂੰ ਕੋਈ ਟਰੋਫੀ ਦੇ ਰਿਹਾ, ਤੁਹਾਨੂੰ ਕੋਈ ਸ਼ਾਲ ਪਹਿਨਾ ਰਿਹਾ, ਨੋਟ ਮਾਈ ਕੱਪ ਆਫ ਟੀ।
2: ਜੀ,
1: ਮੈਨੂੰ ਲੱਗਦਾ ਸੀ ਮੈਂ ਕੰਮ ਕੀਤਾ ਠੀਕ ਹੈ, ਮੈਂ ਖੁਸ਼ ਹਾਂ, ਮੇਰੀ ਰੂਹ ਖੁਸ਼ ਹੈ, ਮੇਰੇ ਚਾਹਣ ਵਾਲੇ ਖੁਸ਼ ਹੈ, ਮੈਨੂੰ ਇਹ ਸਾਰੀਆਂ ਚੀਜ਼ਾਂ। ਰਿਵਾਰਡਸ ਐਂਡ ਰੈਕਗਨੀਸ਼ਨ, ਨੋਟ ਫੋਰ ਮੀ।
2: ਬਿਲਕੁਲ, ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤਾਂ ਲੋਕ ਆਪਣੇ ਆਪ ਤੁਹਾਨੂੰ ਯਾਦ ਰੱਖਣਗੇ।
1: ਮੈਨੂੰ ਇਹ ਨਹੀਂ ਪਸੰਦ ਕਿ ਮੈਨੂੰ ਕੋਈ ਬੁਲਾ ਕੇ ਕਿੱਥੇ ਕੋਈ ਉਹ ਕਰ ਰਿਹਾ।
2: ਜੀ, ਅਤੇ ਹੁਣ ਆਖਿਰ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਨੇ ਜਾਂ ਫਿਰ ਜੋ ਤੁਹਾਨੂੰ ਦੇਖਦੇ ਰਹੇ ਨੇ ਜਾਂ ਸਰੋਤੇ ਨੇ, ਉਹਨਾਂ ਦੇ ਪਿਆਰ ਸਦਕਾ ਜੋ ਤੁਸੀਂ ਇੰਨਾ ਖੂਬਸੂਰਤ ਜੀਵਨ ਗੁਜ਼ਾਰਿਆ ਹੈ, ਉਹਨਾਂ ਨੂੰ ਤੁਸੀਂ ਖਾਸ ਤੌਰ 'ਤੇ ਕੀ ਸੁਨੇਹਾ ਦੇਣਾ ਚਾਹੋਗੇ?
1: ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਕਿ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਅੱਜ ਵੀ ਤਰੀਕ ਦੇ ਵਿੱਚ ਵੀ
2: ਜੀ,
1: ਅਸੀਂ ਕਦੀ ਬਾਹਰ ਜਾਂਦੇ, ਅਸੀਂ ਪਿੱਛੇ ਇੱਥੇ ਬ੍ਰਸਲਸ ਗਏ ਹੋਏ ਸੀਗੇ ਅਤੇ ਇੱਕ ਫੈਮਿਲੀ ਸਡਨਲੀ ਰੁਕੀ, ਤੁਸੀਂ ਸੁਸ਼ਮਾ ਮੈਮ ਹੋ ਨਾ, ਤੁਸੀਂ ਹੁਣ ਘਰ ਚੱਲੋ, ਤੁਸੀਂ ਘਰ ਚੱਲੋ, ਤੁਸੀਂ ਸਾਡੇ ਨਾਲ ਲੰਚ ਕਰੋ। ਐਸਾ ਪੂਰੀ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਮਿਲ ਜਾਂਦਾ ਅਤੇ ਉਹਨਾਂ ਦਾ ਆਈ ਐਮ ਵੈਰੀ ਥੈਂਕਫੁਲ ਟੂ ਦੈਮ।
2: ਜੀ,
1: ਔਰ ਮੈਂ ਇੱਕੋ ਹੀ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਸੱਚਾਈ ਬਹੁਤ ਵੱਡੀ ਚੀਜ਼ ਹੈ, ਬੀ ਟਰੂ ਟੂ ਯੋਰ ਸੈਲਫ, ਔਰ ਜੋ ਤੁਹਾਨੂੰ ਪਰਮਾਤਮਾ ਦੇ ਰਿਹਾ ਨਾ, ਸ਼ੁਕਰ ਕਰਕੇ ਲਓ ਸਵੇਰ। ਗ੍ਰੈਟੀਟਿਊਡ ਦੀ ਵਧੀਆ ਦੁਨੀਆ 'ਚ ਕੋਈ ਚੀਜ਼ ਨਹੀਂ ਹੈ। ਸਵੇਰੇ ਸ਼ਾਮ ਉੱਠ ਕੇ ਸ਼ੁਕਰ ਕਰੋ, ਉੱਠਣ ਦਾ ਸ਼ੁਕਰ, ਜਾਗਣ ਦਾ ਸ਼ੁਕਰ, ਪਰਮਾਤਮਾ ਨੇ ਇੱਕ ਨਵਾਂ ਦਿਨ ਦਿਖਾਇਆ ਉਹਦਾ ਸ਼ੁਕਰ, ਖਾਣਾ ਖਾ ਰਹੇ ਹਾਂ, ਸਾਹ ਲੈ ਰਹੇ ਹਾਂ, ਸਭ ਕੁਛ ਈਸ਼ਵਰ ਨੇ ਸਾਨੂੰ ਦਿੱਤਾ। ਬਸ ਸ਼ੁਕਰ ਸ਼ੁਕਰ ਕਰਕੇ ਜੀਓ, ਸ਼ੁਕਰ ਸ਼ੁਕਰ ਕਰਕੇ ਰਹੋ।
2: ਬਹੁਤ ਵਧੀਆ, ਅਤੇ ਅਸੀਂ ਵੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਦੂਰਦਰਸ਼ਨ ਦੇ ਜ਼ਰੀਏ ਸਾਨੂੰ ਬਹੁਤ ਹੀ ਸੋਹਣੇ ਪਲ ਦਿੱਤੇ ਨੇ, ਯਾਦਗਾਰ ਪਲ ਦਿੱਤੇ ਨੇ, ਜਿਹਨਾਂ ਨੂੰ ਬਾਰ ਬਾਰ ਜੇਕਰ ਅਸੀਂ ਯਾਦ ਕਰੀਏ ਤਾਂ ਸਾਡੇ ਲਈ ਬਹੁਤ ਹੀ ਇੱਕ ਵਧੀਆ ਮੈਮਰੀ ਹੈ। ਅਤੇ ਇਸ ਲਈ ਵੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਟੂਡੀਓ ਆਏ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਖਾਸ ਤੌਰ 'ਤੇ ਦੂਰਦਰਸ਼ਨ ਡੇ 'ਤੇ ਜੋ ਤੁਹਾਡੀ ਮਿਲਣੀ ਕਰਵਾਈ ਅਸੀਂ ਆਪਣੇ ਸਰੋਤਿਆਂ ਦੇ ਨਾਲ।
1: ਹਾਲੇ ਵੀ ਮੁਹੱਬਤ ਕਰਨ ਵਾਲੇ ਲੋਕ ਹੈ, ਮੈਨੂੰ ਬਹੁਤ ਅੱਛਾ ਲੱਗਿਆ।
2: ਸੁਸ਼ਮਾ ਜੀ, ਤੁਸੀਂ ਪ੍ਰੋਗਰਾਮ 'ਚ ਆਏ, ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰ।
0: ਥੈਂਕ ਯੂ ਸੋ ਮਚ, ਥੈਂਕ ਯੂ
3: ਜੀ। ਇਹ ਤਾਂ ਸੀਗਾ ਦੂਰਦਰਸ਼ਨ ਦੀਆਂ ਯਾਦਾਂ ਅਤੇ ਅੱਜ ਦੀ ਪੀੜ੍ਹੀ, ਅਤੇ ਇਹਦੇ ਬਾਰੇ ਸਾਨੂੰ ਜਾਣਕਾਰੀ ਅਤੇ ਹੋਰ ਸਾਂਝ ਪਾ ਰਹੇ ਸੀਗੇ ਸੁਸ਼ਮਾ ਖਰਬੰਦਾ ਜੀ, ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਪੂਨਮ ਹੋਰਾਂ ਨੇ। ਅਤੇ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਵੱਖੋ ਵੱਖਰੇ ਵਿਸ਼ਿਆਂ ਦੀ, ਅਤੇ ਨਾਲ ਮਨੋਰੰਜਨ ਦੀ ਵੀ ਤਾਂ ਗੱਲ ਕਰਦੇ ਹਾਂ
2: ਜੀ। ਬਿਲਕੁਲ, ਅਤੇ ਸੁਣਦੇ ਹੁਣ ਸੁਰਜ ਗੀਤ।

0: ਦਰੀ ਘਰ ਦੀ ਵਰਤੋਂ ਦੇ ਲਈ ਨਹੀਂ ਕੀਤੀ ਜਾਂਦੀ ਸੀ। ਦਰੀ ਦਾ ਇਸਤੇਮਾਲ ਸਿਰਫ ਸਿਰਫ ਅਸੀਂ ਘਰਾਂ ਦੀ ਵਰਤੋਂ ਦੇ ਵਿੱਚ ਨਹੀਂ ਕਰਦੇ ਸੀ, ਇਸ ਦੇ ਨਾਲ ਨਾਲ ਇੱਕ ਬਹੁਤ ਹੀ ਖੂਬਸੂਰਤ ਚੀਜ਼ ਸਾਡੇ ਸਾਰਿਆਂ ਦੇ ਸਾਹਮਣੇ ਆਉਂਦੀ ਸੀ ਕਿ ਔਰਤਾਂ ਦੀ ਕਲਾਕ੍ਰਿਤੀ ਤੇ ਕਾਰੀਗਰੀ ਜਿਹੜੀ ਹੈ ਨਾ ਉਹ ਵੀ ਸਾਨੂੰ ਬਾਖੂਬੀ ਦਿਖ ਜਾਂਦੀ ਸੀ।
1: ਬਿਲਕੁਲ ਜੀ, ਜੇ ਅਸੀਂ ਦਰੀਆਂ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤੇ ਦਰੀਆਂ ਦਾ ਇਤਿਹਾਸ ਬਹੁਤ ਹੀ ਸਧਾਰਨ ਤੇ ਬਹੁਤ ਹੀ ਪੁਰਾਣਾ ਹੈ
0: ਜੀ,
1: ਕਿਉਂਕਿ ਸਾਡੇ ਘਰਾਂ ਤੋਂ ਹੀ ਇਹਦੀ ਸ਼ੁਰੂਆਤ ਹੋਈ। ਕਿਉਂਕਿ ਅੱਗੇ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਵੀ ਦਾਦੀ ਨਾਨੀ ਨੇ ਅੰਗੀਠੀ ਬਾਲਣੀ ਤੇ ਅਸੀਂ ਉਹਦੇ ਆਸ ਪਾਸ ਨਾ ਇੱਕੋ ਬੋਰੀ ਹੁੰਦੀ ਸੀ, ਸ਼ਾਇਦ ਅੱਜ ਦੇ ਬੱਚਿਆਂ ਨੂੰ ਪਤਾ ਹੈ ਕਿ ਨਹੀਂ ਪਤਾ, ਪਰ ਸਾਂਝ ਜ਼ਰੂਰ ਪਾਣੀ ਚਾਹਵਾਂਗੇ ਕਿ ਜੂਠ ਦੀ ਬਣੀ ਹੋਈ ਹੁੰਦੀ ਸੀ ਇੱਕ ਬੋਰੀ, ਤੇ ਉਹ ਬੋਰੀ ਵਿਛਾ ਕੇ ਨਾ ਉਹਦੇ ਆਸ ਪਾਸ ਸਾਰੇ ਜਣੇ ਬਹਿ ਜਾਂਦੇ ਸੀਗੇ ਤੇ ਉਹ ਨਾ ਸਵਾਦ ਜਿਹਾ ਨਹੀਂ ਸੀ ਆਉਂਦਾ। ਕਿਸੇ ਮਹਿਮਾਨ ਨੇ ਘਰ ਦੇ ਵਿੱਚ ਆਉਣਾ ਤੇ ਉਹ ਲੱਗਦਾ ਸੀਗਾ ਕਿ ਬੋਰੀਆਂ ਵਿਛੀਆਂ ਹੋਈਆਂ ਨੇ ਤੇ ਚੰਗੀਆਂ ਜਿਹੀਆਂ ਨਹੀਂ ਲੱਗਦੀਆਂ। ਇਸ ਕਰਕੇ ਇਹਦੀ ਬੁਣਾਈ ਨੂੰ ਹੋਰ ਵੀ ਸੁਚੱਜਾ ਕਰਨ ਵਾਸਤੇ ਸੂਤੀ ਧਾਗੇ, ਜੂਠ ਤੇ ਹੋਰ ਉੱਨ ਦੇ ਚੀਜ਼ਾਂ ਦਾ ਵੀ ਇਸਤੇਮਾਲ ਇਹਦੇ ਵਿੱਚ ਹੋਣ ਲੱਗ ਗਿਆ
0: ਜੀ। ਔਰ ਜਦੋਂ ਅਸੀਂ ਇਸ ਦੇ ਇਸਤੇਮਾਲ ਦੀ ਗੱਲ ਕਰਦੇ ਹਾਂ ਨਾ ਅਰਚਨਾ ਸੱਚਿਓ, ਸੌਣ ਦੇ ਲਈ ਵਿਆਹਾਂ ਦੇ ਵਿੱਚ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਬਹੁਤ ਸਾਰੀ ਆਮਦ ਹੋ ਜਾਂਦੀ ਸੀ ਘਰਾਂ ਦੇ ਵਿੱਚ ਤੇ ਇਸ ਨੂੰ ਇਹਨੂੰ ਬਿਸਤਰੇ ਦੀ ਤਰ੍ਹਾਂ ਵਰਤਿਆ ਜਾਂਦਾ ਸੀ, ਮੰਜਿਆਂ ਦੇ ਉੱਪਰ ਵਿਛਾਇਆ ਵੀ ਜਾਂਦਾ ਸੀ, ਔਰ ਇੱਕ ਖਾਸ ਚੀਜ਼ ਜਿਹੜੀ ਹੈ ਨਾ ਉਹ ਦਾਜ ਦੇ ਵਿੱਚ ਜਦੋਂ ਤਿਆਰ ਕਰਨੀ ਹੁੰਦੀ ਸੀ ਆਪਣੀਆਂ ਘਰ ਦੀਆਂ ਕੁੜੀਆਂ ਦੇ ਲਈ ਖਾਸ ਕਰਕੇ, ਤੇ ਪਹਿਲਾਂ ਹੀ ਰੌਣਕਾਂ ਲੱਗ ਜਾਂਦੀਆਂ ਸਨ ਵੱਖ ਵੱਖ ਤਰੀਕੇ ਦੇ ਨਾਲ ਕਿ ਕਿਹੜੀਆਂ ਕਿਹੜੀਆਂ ਕਲਾਕ੍ਰਿਤੀਆਂ ਜਿਹੜੀਆਂ ਨੇ ਇਸ ਦੇ ਉੱਪਰ ਬਣਾਉਣੀਆਂ ਨੇ।
1: ਤੇ ਇੱਕ ਹੋਰ ਵੀ ਗੱਲ ਦੀ ਮੈਂ ਸਾਂਝ ਪਾਉਣਾ ਚਾਹੁੰਦੀ ਹਾਂ ਕਿ ਇਹਦੀ ਵੀ ਸਿੱਧ ਤੇ ਪੁੱਠ ਵੀ ਜਿਹੜੇ ਮਰਜ਼ੀ ਪਾਸੇ ਵਿਛਾਓ, ਸਿੱਧਾ ਪੁੱਠਾ ਦਾ ਕੁਛ ਹੁੰਦਾ ਹੀ ਨਹੀਂ ਸੀਗਾ, ਕਿਉਂਕਿ ਇਹਦੀ ਬੁਣਾਈ ਹੀ ਦੋਨਾਂ ਤਰਫਾਂ ਇਸ ਤਰੀਕੇ ਦੇ ਨਾਲ ਕੀਤੀ ਜਾਂਦੀ ਸੀਗੀ ਬੜੀ ਖੂਬਸੂਰਤੀ ਦੇ ਨਾਲ, ਤੇ ਜਿਹੜੇ ਮਰਜ਼ੀ ਪਾਸੇ ਵਿਛਾ ਲਓ ਉਹ ਸਿੱਧੀ ਵੀ ਲੱਗਦੀ ਸੀਗੀ, ਕੋਈ ਪੁੱਠਾ ਹੁੰਦਾ ਹੀ ਨਹੀਂ ਇਹਦਾ।
0: ਔਰ ਜਦੋਂ ਅਸੀਂ ਟਾਣੇ ਬਾਣੇ ਦੀ ਗੱਲ ਕਰਦੇ ਹਾਂ ਤੇ ਲੰਬਾਈ ਵਾਲਾ ਧਾਗਾ ਜਿਹੜਾ ਹੁੰਦਾ ਸੀ ਉਹਨੂੰ ਲੰਬਾ ਵਿਛਾ ਲਿਆ ਜਾਂਦਾ ਸੀਗਾ, ਔਰ ਜਿਹੜਾ ਚੁੜਾਈ ਵਾਲਾ ਧਾਗਾ ਹੈ ਉਹ ਵਿੱਚ ਦੀ ਲੰਘਾ ਲੰਘਾ ਕੇ ਜਮੈਟ੍ਰਿਕ ਫੁੱਲ, ਪੰਛੀ, ਜਾਨਵਰ, ਪੌਦਿਆਂ, ਵੱਖ ਵੱਖ ਤਰੀਕੇ ਦੇ ਜਿਹੜੇ ਨਕਸ਼ੇ ਉਹਦੇ ਉੱਤੇ ਬਣਾਏ, ਅਕਸ ਜਿਹੜੇ ਉੱਪਰ ਬਣਾਏ ਜਾਂਦੇ ਸਨ ਉਹ ਘਰ ਦੇ ਵਿੱਚ ਵਿਹੜੇ ਦੇ ਵਿੱਚ ਚਰਖਾ ਜਿਹੜਾ ਹੈ ਇੱਕ ਪਾਸੇ ਉਹ ਚੱਲ ਰਿਹਾ ਹੁੰਦਾ ਸੀ, ਦੂਸਰੇ ਪਾਸੇ ਸੂਤ ਤਿਆਰ ਹੋ ਰਿਹਾ ਹੁੰਦਾ ਸੀ, ਤੇ ਇਹ ਤਾਣੇ ਬਾਣੇ ਦੇ ਨਾਲ ਜਿਹੜਾ ਹੈ ਇਸ ਦੀ ਖਾਸ ਇੱਕ ਨਾਲ ਬੁਣਾਈ ਕੀਤੀ ਜਾਂਦੀ ਸੀ, ਔਰ ਜਦੋਂ ਇਹ ਬੁਣਾਈ ਕੀਤੀ ਜਾਂਦੀ ਹੁੰਦੀ ਸੀ ਤੇ ਖਾਸ ਤਰੀਕੇ ਦੇ ਨਾਲ ਪਰਿਵਾਰ ਬੈਠੇ ਹੁੰਦੇ ਸੀ। ਔਰ ਜਦੋਂ ਅਸੀਂ ਵਿਆਹਾਂ ਦੇ ਸਿਲਸਿਲੇ ਦੀ ਗੱਲ ਕਰਦੇ ਹਾਂ ਨਾ ਤੇ ਵਿਆਹਾਂ ਦੇ ਵਿੱਚ ਬੈਠਿਆਂ ਦਾਜ ਬਣਾਉਣ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਮਾਵਾਂ ਧੀਆਂ ਬੈਠ ਕੇ ਜਦੋਂ ਉਹਨੂੰ ਬੁਣਦੀਆਂ ਸਨ ਜਾਂ ਪਰਿਵਾਰ ਦੇ ਹੋਰ ਰਿਸ਼ਤੇਦਾਰ ਬੈਠ ਕੇ ਖਾਸ ਕਰਕੇ ਸਵਾਣੀਆਂ ਬੁਣਦੀਆਂ ਸਨ ਤੇ ਉਹ ਘਰ ਦਾ ਮਾਹੌਲ ਸੱਚਿਓ ਬਹੁਤ ਹੀ ਸੋਹਣਾ ਸਿਰਜਿਆ ਜਾਂਦਾ ਸੀ।

0: ਇਹ ਗੀਤ ਤਾਂ ਸਾਨੂੰ ਉਹਨਾਂ ਵੇਲਿਆਂ ਦੇ ਵਿੱਚ ਹੀ ਲੈ ਗਿਆ ਜਦੋਂ ਮਾਵਾਂ ਅਤੇ ਧੀਆਂ ਰਲ ਕੇ ਵਿਹੜੇ ਦੇ ਵਿੱਚ ਬੈਠ ਕੇ ਚਰਖਾ ਕੱਤਦੀਆਂ ਸੀ ਅਤੇ ਧਾਗਾ ਧਾਗੇ ਬੁਣਨ ਦੀ ਤਿਆਰੀ ਤੋਂ ਸ਼ੁਰੂ ਹੋ ਕੇ ਦਰੀ ਬਣਾਉਣ ਤੱਕ ਦਾ ਜਿਹੜਾ ਸਫ਼ਰ ਸੀ ਉਹ ਤੈਅ ਕੀਤਾ ਜਾਂਦਾ ਸੀ
1: ਜੀ। ਔਰ ਜਦੋਂ ਅਸੀਂ ਵੱਖ ਵੱਖ ਪੜਾਅ ਦੀ ਗੱਲ ਕਰਦੇ ਹਾਂ ਤਾਂ ਪਹਿਲੇ ਪੜਾਅ ਦੇ ਵਿੱਚ ਧਾਗੇ ਦੀ ਤਿਆਰੀ ਕੀਤੀ ਜਾਂਦੀ ਸੀ, ਕਈ ਜਗ੍ਹਾ 'ਤੇ ਕਪਾਹ ਤੋਂ ਸੂਤ ਜਿਹੜਾ ਹੈ ਉਹ ਕੱਤਿਆ ਜਾਂਦਾ ਸੀ ਅਤੇ ਕਈ ਥਾਵਾਂ ਦੇ ਉੱਪਰ ਜਿਹੜਾ ਹੈ ਸੂਤ ਉਹ ਬਾਜ਼ਾਰ ਤੋਂ ਧਾਗਾ ਜਿਹੜਾ ਹੈ ਉਹ ਖਰੀਦ ਕੇ ਫਿਰ ਜਿਹੜੀ ਇਹ ਦਰੀ ਉਹਨੂੰ ਬੁਣਾਈ ਕੀਤੀ ਜਾਂਦੀ ਸੀ।
0: ਉਸ ਤੋਂ ਬਾਅਦ ਰੰਗਾਈ ਦਾ ਕੰਮ ਸ਼ੁਰੂ ਹੋ ਜਾਂਦਾ ਸੀਗਾ, ਵੱਖੋ ਵੱਖਰੇ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ ਅਤੇ ਇਹਦੇ ਵਿੱਚ ਇਹ ਵੀ ਸਾਰੇ ਸਰੋਤਿਆਂ ਦੇ ਨਾਲ ਸਾਂਝ ਪਾਉਣਾ ਚਾਹਾਂਗੇ, ਜਿਹੜੇ ਰੰਗ ਹੁੰਦੇ ਸੀਗੇ ਨਾ ਇਹ ਵੀ ਕਹਿੰਦੇ ਕਿ ਅੱਜ ਸਾਨੂੰ ਬੜੀ ਕਲਰ ਕੰਬੀਨੇਸ਼ਨ ਦੀ ਸਮਝ ਆ ਚੁੱਕੀ ਹੋਈ ਹੈ, ਬਟ ਪੁਰਾਣੇ ਵੇਲਿਆਂ ਦੀ ਸਮਝ ਹੀ ਹੈ ਜੀ। ਉਦੋਂ ਵੀ ਸਭ ਦੀ ਕਿਹਦੀ ਦਰੀ ਸਭ ਤੋਂ ਸੋਹਣੀ ਲੱਗਦੀ ਪਈ ਹੈ ਵੀ ਕਾਲੇ ਦੇ ਨਾਲ ਨੀਲਾ ਲਾਉਣਾ, ਨੀਲੇ ਦੇ ਨਾਲ ਹਰਾ ਲਾਉਣਾ, ਇਹ ਚੁਣਾਵ ਵੀ ਬਹੁਤ ਹੀ ਪਰਖ ਦੇ ਨਾਲ ਕੀਤਾ ਜਾਂਦਾ ਸੀ, ਸੂਝਵਾਨ ਹੋ ਕੇ ਕੀਤਾ ਜਾਂਦਾ ਸੀਗਾ। ਉਸ ਤੋਂ ਬਾਅਦ ਧਾਗਿਆਂ ਨੂੰ ਕਰਗੀ ਦੇ ਉੱਤੇ ਤਣਿਆ ਜਾਂਦਾ ਸੀਗਾ ਤੇ ਉਹਦੀ ਬੁਣਾਈ ਸ਼ੁਰੂ ਕੀਤੀ ਜਾਂਦੀ
1: ਜੀ। ਬਿਲਕੁਲ, ਇਹ ਜਿਹੜੇ ਕਰਗੀ ਦੇ ਉੱਪਰ ਧਾਗੇ ਤਾਣੇ ਜਾਂਦੇ ਸਨ, ਤੁਹਾਨੂੰ ਤਾਣੇ ਬਾਣੇ ਬਾਰੇ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ, ਸੋ ਇਸ ਤੋਂ ਬਾਅਦ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਇੰਪੋਰਟੈਂਟ ਵਾਲਾ ਕੰਮ ਕੀਤਾ ਜਾਂਦਾ ਸੀ, ਕਿਨਾਰਿਆਂ ਦੀ ਤਿਆਰੀ ਕਰਨਾ ਤਾਂ ਕਿ ਇਸ ਦੀ ਮਜ਼ਬੂਤੀ ਬਣੀ ਰਹੇ ਤੇ ਲੰਬੇ ਸਮੇਂ ਲਈ ਜਿਹੜੇ ਹੈ ਉਹ ਚੱਲ ਸਕਣ ਤੇ ਧਾਗੇ ਜਿਹੜੇ ਨੇ ਨਾ ਉਹ ਸਾਈਡ ਤੋਂ ਖੁੱਲ੍ਹ ਨਾ ਜਾਣ। ਤੋ ਇਹ ਇੱਕ ਦਰੀ ਜਿਹੜੀ ਹੈ ਨਾ ਹੁਣ ਬਣ ਚੁੱਕੀ ਹੈ, ਬਹੁਤ ਸੋਹਣੇ ਰੰਗਾਂ ਦੇ ਨਾਲ ਬਹੁਤ ਸਾਰੀਆਂ ਕਲਾਕ੍ਰਿਤੀਆਂ ਉੱਪਰ ਬਣ ਗਈਆਂ ਨੇ, ਆਕ੍ਰਿਤੀਆਂ ਜਿਹੜੀਆਂ ਨੇ ਉਹ ਬਣ ਗਈਆਂ ਨੇ ਵੱਖ ਵੱਖ ਤਰੀਕੇ ਦੀਆਂ ਔਰ

0: ਬਹੁਤੀ ਸੋਹਣੀ ਜੀ ਦਰੀ ਜਿਹੜੀ ਹੈ ਨਾ ਉਹ ਤਿਆਰ ਹੋ ਜਾਂਦੀ ਹੈ ਔਰ ਘਰ ਦੇ ਇਸਤੇਮਾਲ ਵਾਲੀਆਂ ਦਰੀਆਂ ਵੱਖਰੀਆਂ ਤੇ ਵਿਆਹਾਂ ਸ਼ਾਦੀਆਂ ਵਾਲੀਆਂ ਵੱਖਰੀਆਂ ਤੇ ਪੂਰਾ ਸਾਲ ਇਹਨਾਂ ਦੀ ਸੰਭਾਲ ਵੀ ਕੀਤੀ ਜਾਂਦੀ ਸੀ।
1: ਪਰ ਗੁਰਪ੍ਰੀਤ ਮੈਨੂੰ ਅੱਜ ਲੱਗਦਾ ਕਿ ਅਜੇ ਵੀ ਕਿਸੇ ਨਾ ਕਿਸੇ ਘਰਾਂ ਦੇ ਵਿੱਚ ਦਰੀਆਂ ਜ਼ਰੂਰ ਪੁਰਾਣੀਆਂ ਬੁਣੀਆਂ ਹੋਈਆਂ ਦਾਦੀ ਨਾਨੀ ਦੇ ਹੱਥਾਂ ਦੀਆਂ ਪਈਆਂ ਜ਼ਰੂਰ ਹੋਣਗੀਆਂ, ਉਹਨਾਂ ਨੂੰ ਸੰਭਾਲ ਕੇ ਆਪਣੇ ਵਿਰਸੇ ਦੀ ਤਰ੍ਹਾਂ ਸਾਨੂੰ ਜ਼ਰੂਰਤ ਹੈ ਸੰਭਾਲ ਕੇ ਰੱਖਣ ਦੀ। ਤੇ ਇੱਕ ਚੀਜ਼ ਦੀ ਹੋਰ ਵੀ ਅਸੀਂ ਸਾਰੇ ਸਰੋਤਿਆਂ ਦੇ ਨਾਲ ਸਾਂਝ ਪਾਣੀ ਚਾਹਾਂਗੇ, ਉਦੋਂ ਪੈਸਿਆਂ ਦਾ ਆਦਾਨ ਪ੍ਰਦਾਨ ਚੀਜ਼ਾਂ ਨੂੰ ਲੈਣ ਵਾਸਤੇ ਘੱਟ ਕੀਤਾ ਜਾਂਦਾ ਸੀ। ਕੀਤਾ ਕੀ ਜਾਂਦਾ ਸੀ, ਇੱਕ ਦੂਸਰੇ ਕੋਲੋਂ ਕਿਸੇ ਕੋਲੋਂ ਕਣਕ ਲੈ ਲਈ ਤੇ ਉਹਦੇ ਕੋਲ ਕਪਾਹ ਲੈ ਲਈ, ਹਨਾ, ਉਹਨੂੰ ਕਪਾਹ ਦੇ ਦਿੱਤੀ ਤੇ ਉਹਨੂੰ ਕਣਕ ਤੇ ਉਹਦੇ ਵਿੱਚ ਕਈ ਵਾਰੀ ਏਦਾਂ ਹੁੰਦਾ ਸੀਗਾ ਕਿ ਅਗਰ ਕਿਸੇ ਦੇ ਕੋਲ ਪੈਸੇ ਦੀ ਫਾਰਮ ਚ ਨਹੀਂ ਹੈਗੀ ਹੈ, ਕਰੰਸੀ ਨਹੀਂ ਹੈਗੀ ਕਿਸੇ ਕੋਲ, ਤੇ ਅਜਿਹੀਆਂ ਚੀਜ਼ਾਂ ਦੇ ਨਾਲ ਵੀ ਆਪਣਾ ਜਿਹੜਾ ਬੁੱਤਾ ਜਿਹਨੂੰ ਕਹਿੰਦੇ ਨਾ
0: ਸਾਰਿਆ ਜਾਂਦਾ ਸੀਗਾ। ਔਰ ਉਹਦੀ ਸੰਭਾਲ ਜਿਹੜੀ ਹੈ, ਸਭ ਤੋਂ ਪਹਿਲਾਂ ਉਹਨੂੰ ਝਾੜਿਆ ਜਾਂਦਾ ਸੀ ਦਰੀਆਂ ਨੂੰ, ਫਿਰ ਧੁੱਪ ਲਗਵਾਈ ਜਾਂਦੀ ਸੀ, ਫਿਰ ਜਾਂ ਤਾਂ ਤੈਅ ਲਗਾ ਕੇ ਚੌਰਸੇ ਨੂੰ ਜਾਂ ਫਿਰ ਰੋਲ ਕਰਕੇ ਗੋਲ ਗੋਲ ਘੁਮਾ ਕੇ ਵੀ ਜਿਵੇਂ ਵੀ ਸੰਭਾਲ ਕਰਕੇ ਰੱਖਣਾ ਹੁੰਦਾ ਉਹਨੂੰ ਸੰਭਾਲਿਆ ਜਾਂਦਾ ਸੀ ਤਾਂ ਕਿ ਇਹਨਾਂ ਦੇ ਰੰਗ ਲੰਬੇ ਸਮੇਂ ਲਈ ਟਿਕੇ ਰਹਿਣ, ਸੋਹਣੀਆਂ ਲੱਗਦੀਆਂ ਰਹਿਣ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਸਮੇਂ ਦੀ, ਸਮਾਂ ਬਦਲ ਗਿਆ ਹੈ, ਘਣਾ ਦੀ ਬਣਤਰ ਜਿਹੜੀ ਉਹ ਬਦਲ ਗਈ ਹੈ, ਸਥਾਨਕ ਕਾਰੀਗਰ ਜਿਹੜੇ ਨੇ ਉਹ ਉਹੋ ਜਿਹੇ ਨਹੀਂ ਰਹੇ, ਲੇਕਿਨ ਫਿਰ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਸਮੇਂ ਦੇ ਸਥਾਨਕ ਕਾਰੀਗਰਾਂ ਦੀ, ਪੁਰਾਣੇ ਘਰਾਂ ਦੀ ਸਾਦਗੀ ਦੀ, ਪੰਜਾਬੀ ਪਰਿਵਾਰਕ ਜੀਵਨ ਤੇ ਪਰਿਵਾਰਕ ਸਾਂਝਾਂ ਦੀ, ਹੱਥਕਰਗੇ ਦੀ ਪਰੰਪਰਾ ਦੀ ਤੇ ਸਾਡੇ ਵਿਰਸੇ ਦੀ, ਤੇ ਇਹਨਾਂ ਸਾਰਿਆਂ ਦੀ ਕਦਰ ਕਰਨਾ ਬਣਦਾ ਹੈ। ਤੇ ਜਦੋਂ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਜੇਕਰ ਕਿਸੇ ਵੀ ਘਰ ਦੇ ਵਿੱਚ ਇਹੋ ਜਿਹੀਆਂ ਕਲਾਕ੍ਰਿਤੀਆਂ ਨੇ, ਉਹਨਾਂ ਨੂੰ ਸੰਭਾਲਿਆ ਜਾ ਸਕਦਾ, ਹੋਰ ਅੱਗੇ ਵਿਰਾਸਤ ਨੂੰ ਲੈ ਕੇ ਜਾਇਆ ਜਾ ਸਕਦਾ, ਕਿਉਂਕਿ ਅਸੀਂ ਦੇਖ ਰਹੇ ਹਾਂ ਵਿਆਹਾਂ ਸ਼ਾਦੀਆਂ ਤੇ ਉਹ ਵਿਰਸਾ ਮੁੜ ਤੋਂ ਵਾਪਸ ਆ ਰਿਹਾ।
1: ਵੀ ਮੈਨੂੰ ਲੱਗਦਾ ਤੇਰੀਆਂ ਗੱਲਾਂ ਤੋਂ ਤਾਂ ਮੈਨੂੰ ਤਾਂ ਇਹ ਆਉਂਦਾ ਪਿਆ, ਮੈਂ ਪੇਟੀ ਚ ਨਾ ਸਾਂਭ ਕੇ ਰੱਖੀ ਹੋਈ ਹੈ, ਮੇਰੀ ਦਾਦੀ ਨੇ ਮੈਨੂੰ ਦਿੱਤੀ,
0: ਅੱਜ ਜ਼ਰੂਰ ਕੱਢਣੀ ਬਣਦੀ ਹੈ।
1: ਜੀ ਜੀ, ਤੇ ਜਿਹੜਾ ਸਮਾਂ ਹੈ ਨਾ ਉਹ ਇਜਾਜ਼ਤ ਨਹੀਂ ਦੇ ਰਿਹਾ, ਪਰ ਜਾਂਦੇ ਜਾਂਦੇ ਆਪਣਾ ਪਤਾ ਜ਼ਰੂਰ ਦੱਸਣਾ ਚਾਹਾਂਗੇ। ਸਾਡਾ ਪਤਾ ਹੈ ਪ੍ਰੋਗਰਾਮ ਇੰਚਾਰਜ ਵਸਦੇ ਵੇੜੇ, ਮਾਰਫਿਸ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ 1440001। ਇੰਤਜ਼ਾਰ ਰਹੇਗਾ ਸੁਝਾਅ ਭਰੇ ਖਤਾਂ ਦਾ। ਹੁਣ ਸਾਨੂੰ ਦਿਓ ਇਜਾਜ਼ਤ,
0: ਨਮਸਕਾਰ।

ਰੇਡੀਓ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ। ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਪ੍ਰਾਦੇਸ਼ਿਕ ਖ਼ਬਰਾਂ ਸੁਣੋਗੇ। ਸਵਾ 1 ਤੋਂ ਲੈ ਕੇ 2:15 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿਚ ਖ਼ਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਰੰਗਲੀ ਧਰਤੀ ਚ ਅੱਜ ਤੁਸੀਂ ਰਾਜਕੁਮਾਰ ਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰੋਗੇ। ਦੂਜੀ ਸਭਾ ਵਿਚ 4 ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 4:02 ਤੇ ਪੰਜਾਬੀ ਫਿਲਮ ਸੰਗੀਤ ਦਾ ਲੁਤਫ ਉਠਾਓਗੇ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿਚ ਕੰਮ ਦੀਆਂ ਗੱਲਾਂ, ਝੋਨਾ ਵਾਢੀ ਲਈ ਮਦੀਨਾ, ਇਸ ਬਾਰੇ ਜਾਣਕਾਰੀ ਦੇਣਗੇ ਡਾ.

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

नमस्कार, ये आकाशवाणी है। हुण तुसीं जगजीवन सिंह तों प्रादेशिक खबरां सुणो। केंद्र सरकार ने कहा है कि बैंक यूनिफाइड पेमेंट्स इंटरफेस यानी कि UPI जां रूपे द्वारा संचालित डेबिट कार्ड राही किए गए 2000 रुपए तक के लैन देन जां भुगतानां ते चार्ज नहीं लगा सकते। एक सरकारी गजट नोटिफिकेशन अनुसार कोई भी बैंक जां भुगतान प्रणाली मुहैया करन नाल इन्हां तरीकियां राही लैन देन करन वाले व्यक्तियां ते सीधे जां सीधे चार्ज नहीं लगा सकता। वित्त मंत्रालय ने UPI लैन देन ते चार्जां संबंधी ਨਿਯਮਾਂ ਨੂੰ ਸਪਸ਼ਟ ਕਰਨ ਲਈ ਭੁਗਤਾਨ ਅਤੇ ਸੈਟਲਮੈਂਟ ਸਿਸਟਮ ਐਕਟ ਤਹਿਤ ਇਹਨਾਂ ਬਦਲਾਵਾਂ ਨੂੰ ਨੋਟੀਫਾਈ ਕੀਤਾ ਹੈ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 60ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਲੋਕ ਸੇਵਾ ਪ੍ਰਸਾਰਕ ਦੀ ਸ਼ੁਰੂਆਤ 1959 ਵਿਚ ਆਲ ਇੰਡੀਆ ਰੇਡੀਓ ਦੇ ਅਧੀਨ ਟੈਲੀਵਿਜ਼ਨ ਸੇਵਾ ਦੀ ਅਜਮਾਇਸ਼ ਕਰਨ ਦੇ ਤੌਰ ਤੇ ਕੀਤੀ ਗਈ ਸੀ। ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ, ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਏਕਤਾ ਲਈ ਇਹ ਅਹਿਮ ਮੰਚ ਬਣ ਗਿਆ ਹੈ। ਦੂਰਦਰਸ਼ਨ ਆਪਣੀਆਂ ਕਈ ਬਿਹਤਰੀਨ ਸੇਵਾਵਾਂ ਜਿਵੇਂ ਸੈਟੇਲਾਈਟ ਅਤੇ ਡਾਇਰੈਕਟ ਟੂ ਹੋਮ ਸੇਵਾ ਦੇ ਜ਼ਰੀਏ 100% ਆਬਾਦੀ ਤੱਕ ਪਹੁੰਚਣ ਵਾਲਾ ਜ਼ਰੀਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ਨੂੰ ਸਖ਼ਤ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਪੂਰੀ ਤਰ੍ਹਾਂ ਕਾਇਮ ਹੈ ਅਤੇ ਅਪਰਾਧੀਆਂ ਲਈ ਕੋਈ ਸੁਰੱਖਿਅਤ ਲੁਕਣਗਾ ਨਹੀਂ ਹੈ। ਮੋਲਡੋਵਾ ਗਣਰਾਜ ਤੋਂ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ ਅਮਰ ਦਾਲਮ ਦੀ ਹਵਾਲਗੀ ਹਾਸਲ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ AGTF ਦੇ SP ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਟੀਮ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਪੰਜਾਬ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ 1234 ਗੈਂਗਸਟਰ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਵਿਦੇਸ਼ਾਂ ਤੋਂ 10 ਭਗੌੜਿਆਂ ਨੂੰ ਰਿਪੋਰਟ ਕੀਤਾ ਗਿਆ, ਜਦਕਿ ਨਸ਼ਾ ਤਸਕਰਾਂ ਖਿਲਾਫ਼ 60,582 FIR ਦਰਜ ਕੀਤੀਆਂ ਗਈਆਂ ਨੇ ਅਤੇ 366 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਲਈ ਹੁਣ ਕੋਈ ਸੁਰੱਖਿਅਤ ਥਾਂ ਨਹੀਂ ਬਚੀ।

0: ਉਨ੍ਹਾਂ ਕਿਹਾ ਕਿ ਅੰਮ੍ਰਿਤ ਆਲਮ ਦੀ ਹਵਾਲਗੀ ਸੰਗਠਿਤ ਅਪਰਾਧ ਵਿਰੁੱਧ ਪੰਜਾਬ ਦੀ ਨਿਰੰਤਰ ਮੁਹਿੰਮ ਵਿੱਚ ਇੱਕ ਵੱਡੀ ਪ੍ਰਾਪਤੀ ਏ ਅਤੇ ਸੂਬਾ ਸਰਕਾਰ ਦੀ ਗੈਂਗਸਟਰਾਂ 'ਤੇ ਵਾਰ ਮੁਹਿੰਮ ਦੀ ਸਫਲਤਾ ਦਾ ਪ੍ਰਤੱਖ ਪ੍ਰਮਾਣ ਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੈਂਗਸਟਰਾਂ, ਫਰੋਤੀ ਮੰਗਣ ਵਾਲਿਆਂ, ਨਸ਼ਾ ਤਸਕਰਾਂ ਅਤੇ ਸੰਗਠਿਤ ਅਪਰਾਧਿਕ ਨੈਟਵਰਕਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਏ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ 16 ਮਾਰਚ 2022 ਤੋਂ 11 ਸਤੰਬਰ 2026 ਤੱਕ ਦੇ 4 ਸਾਲਾਂ ਤੋਂ ਵੱਧ ਸਮੇਂ ਦੌਰਾਨ ਕੀਤੀ ਗਈ ਕਾਰਵਾਈ ਦੌਰਾਨ 92 ਦਹਿਸ਼ਤਗਰਦੀ ਮੋਡਿਊਲਾਂ ਦਾ ਪਰਦਾਫਾਸ਼ ਕਰਕੇ 686 ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਏ। ਇਸ ਦੇ ਨਾਲ ਹੀ ਇਸ ਵਿੰਗ ਨੇ ਇਸ ਸਮੇਂ ਦੌਰਾਨ 53 ਦਹਿਸ਼ਤਗਰਦੀ ਮੋਡਿਊਲਾਂ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਕੇ ਵੱਡੇ ਦਹਿਸ਼ਤਗਰਦ ਹਮਲਿਆਂ ਨੂੰ ਟਾਲਿਆ ਏ। ਪੰਜਾਬ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਚੰਡੀਗੜ੍ਹ 'ਚ ਇੱਕ ਪੈਨਕਟ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ AK-47 ਅਤੇ ਹੋਰ ਘਾਤਕ ਰਾਈਫਲਾਂ, ਰਿਵਾਲਵਰਾਂ ਅਤੇ IED ਸਮੇਤ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਗਏ ਨੇ। ਉਨ੍ਹਾਂ ਨੇ ਕਿਹਾ ਕਿ 28 ਕਿਲੋਗ੍ਰਾਮ ਤੋਂ ਬਾਅਦ RDX ਅਤੇ ਹੋਰ ਵਿਸਫੋਟਕਾਂ ਨਾਲ 131 ਹੈਂਡ ਗ੍ਰੇਨੇਡ ਅਤੇ 6 RPG ਲਾਂਚਰ ਵੀ ਜ਼ਬਤ ਕੀਤੇ ਗਏ ਨੇ। ਪੁਲਿਸ ਮੁਖੀ ਨੇ ਦੱਸਿਆ ਕਿ ਸਤੰਬਰ 2024 ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਵੱਖ ਵੱਖ ਥਾਣਿਆਂ ਸਮੇਤ 43 ਦਹਿਸ਼ਤਗਰਦ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਹਨਾਂ ਸਾਰੇ ਮਾਮਲਿਆਂ ਨੂੰ ਰਿਕਾਰਡ ਸਮੇਂ ਵਿੱਚ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਭਗ 80,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 3800 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ। ਪੰਜਾਬ ਦੇ ਕੈਬਨਿਟ ਮੰਤਰੀ ਤਰਨਵੀਰ ਸਿੰਘ ਸੋਧ ਨੇ ਅਤੇ ਡਾਕਟਰ ਬਲਜੀਤ ਕੌਰ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਹਲਕਾ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਨਗਰ 'ਚ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਮਲੋਟ ਕਰਾਫਟ ਕੋਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਮੰਤਰੀ ਸੋਧ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੋਟ ਕਰਾਫਟ ਕੋਰੀਡੋਰ ਪ੍ਰੋਜੈਕਟ ਅਧੀਨ ਤਿਆਰ ਹੋਣ ਵਾਲੀ ਹੈਰੀਟੇਜ ਸਟਰੀਟ ਨੂੰ ਮੁਕੰਮਲ ਹੋਣ 'ਤੇ 6 ਮਹੀਨਿਆਂ ਦਾ ਸਮਾਂ ਲੱਗੇਗਾ ਅਤੇ ਇਸ ਵਿੱਚ ਸ੍ਰੀ ਗੁਰੂ ਰਵਿਦਾਸ ਨਗਰ ਦੀਆਂ 4 ਗਲੀਆਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਗਰ ਵਿੱਚ ਲੋਕ ਪੰਜਾਬੀ ਜੁੱਤੀਆਂ ਬਣਾਉਣ ਦਾ ਕੰਮ ਵੱਡੇ ਪੱਧਰ 'ਤੇ ਕਰਦੇ ਨੇ ਅਤੇ ਬਹੁਤ ਵੱਡੇ ਕਾਰੀਗਰ ਇਸ ਕੰਮ ਵਿੱਚ ਆਪਣਾ ਹੁਨਰ ਦਿਖਾ ਰਹੇ ਨੇ ਅਤੇ ਇਸ ਹੈਰੀਟੇਜ ਸਟਰੀਟ 'ਤੇ ਬਣਨ ਨਾਲ ਉਨ੍ਹਾਂ ਨੂੰ ਹੋਰ ਸੁੰਦਰਤਾ ਅਤੇ ਅਤੇ ਇਸ ਦੇ ਨਾਲ ਹੀ ਰਿਹਾਇਸ਼ੀ, ਵਪਾਰਕ, ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਵਿੱਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਬਹਾਲ ਕੀਤੀ ਗਈ ਏ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੌਰਾਨ ਬਿਜਲੀ ਮੰਤਰੀ ਸੋਧ ਨੇ ਕਿਹਾ ਕਿ ਬੀਤੇ ਕੱਲ੍ਹ 13 ਸਤੰਬਰ ਸਵੇਰੇ 7 ਵਜੇ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ ਕੋਈ ਵੀ ਬਿਜਲੀ ਕੱਟ ਨਹੀਂ ਲਗਾਇਆ ਗਿਆ ਏ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @ AIRRN ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲਟਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 2 ਵਜੇ ਤੁਹਾਡੀ ਸੇਵਾ 'ਚ ਕੁਝ ਹੋਰ ਗੀਤਾਂ ਦੇ ਨਾਲ ਹਾਜ਼ਰ ਹੋਵਾਂਗੇ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ, 1:50 ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ। ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ। ਚੁਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਗਾਂਧੀ ਨਗਰ 'ਚ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਰੰਤਰ ਵਿਕਾਸ ਢਾਂਚੇ 'ਚ ਸਰਕੂਲਰ ਇਕਾਨਮੀ ਦੇ ਸਿਧਾਂਤ ਨੂੰ ਸ਼ਾਮਲ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਉਦਯੋਗਾਂ ਵਿਚਕਾਰ ਭਾਈਵਾਲੀ ਭਾਰਤ ਨੂੰ ਰੱਖਿਆ ਉਤਪਾਦਨ ਦਾ ਆਲਮੀ ਕੇਂਦਰ ਬਣਾਉਣ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਕੇਂਦਰੀ ਜਾਂਚ ਬਿਊਰੋ CBI ਨੇ ਸੈਲੀਬ੍ਰਿਟੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ 'ਚ FIR ਦਰਜ ਕੀਤੀ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 67ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਸ਼ਾਮੀ 7:30 ਦਿੱਲੀ 'ਚ ਖੇਡਿਆ ਜਾਵੇਗਾ। ਹੁਣ ਖਬਰਾਂ ਵਿਸਥਾਰ ਦੇ ਨਾਲ। 10ਵਾਂ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਅੱਜ ਗਾਂਧੀ ਨਗਰ ਦੇ ਮਹਾਤਮਾ ਮੰਦਰ 'ਚ ਸ਼ੁਰੂ ਹੋ ਗਿਆ ਏ। ਚੁਗਿਰਦਾ ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਸਾਂਝੇ ਤੌਰ 'ਤੇ ਇਸ ਦਾ ਉਦਘਾਟਨ ਕੀਤਾ। ਇਹ ਸੰਮੇਲਨ ਭਾਰਤ 'ਚ ਪਹਿਲੀ ਵਾਰ ਹੋ ਰਿਹਾ ਏ। ਇਸ ਵਿੱਚ 65 ਤੋਂ ਵੱਧ ਦੇਸ਼ਾਂ ਦੇ 2000 ਤੋਂ ਵੱਧ ਹਿੱਸੇਦਾਰ ਸ਼ਾਮਲ ਹੋ ਰਹੇ ਨੇ। ਇਸ ਦਾ ਵਿਸ਼ਾ ਸਰਕੂਲਰ ਇਕਾਨਮੀ, ਲੋਕਾਂ ਅਤੇ ਖੁਸ਼ਹਾਲੀ ਲਈ ਤਬਦੀਲੀ ਏ। ਉਦਘਾਟਨੀ ਸਮਾਗਮ 'ਚ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਨਿਰੰਤਰ ਵਿਕਾਸ ਦੇ ਮੁੱਦੇ 'ਚ ਸਰਕੂਲਰ ਇਕਾਨਮੀ ਦੇ ਸਿਧਾਂਤ ਨੂੰ ਸ਼ਾਮਲ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਮੁੜ ਵਰਤੋਂ, ਮੁਰੰਮਤ ਅਤੇ ਸੰਭਾਲ ਵਰਗੇ ਆਪਣੇ ਪ੍ਰਾਚੀਨ ਤਰੀਕਿਆਂ ਨੂੰ ਸਮਕਾਲੀ ਨੀਤੀਆਂ 'ਚ ਸ਼ਾਮਲ ਕਰਕੇ ਉਨ੍ਹਾਂ ਦਾ ਆਧੁਨਿਕੀਕਰਨ ਕੀਤਾ ਏ। ਉਨ੍ਹਾਂ ਕਿਹਾ,
2: Repair before replace।
3: बदलने से पहले मरम्मत करें, फेंकने से पहले पुनः उपयोग करें और कचरे में डालने से पहले संसाधन का पुनर्चक्रण करें। प्रधानमंत्री नरेंद्र मोदी के नेतृत्व में भारत ने पर्यावरण संरक्षण अधिनियम 1986 के अंतर्गत विभिन्न प्रकार के कचरे के लिए क्षेत्र विशिष्ट नियमों की समीक्षा करके कचरा प्रबंधन को नियंत्रित करने वाले कानूनी ढांचे को लगातार मजबूत किया है। हमारा उद्देश्य स्पष्ट है, कचरे को अब किसी उत्पाद की यात्रा का अंत नहीं बल्कि एक नए संसाधन चक्र की शुरुआत के रूप में देखा जाना चाहिए।
2: बट एज द बिगनिंग ऑफ अनदर रिसोर्स।

0: كده.
1: ਬ੍ਰਿਕਸ ਨਵੀਂ ਦਿੱਲੀ ਐਲਾਨਨਾਮਾ ਭਾਰਤ ਯੂਰਪੀ ਸੰਘ ਈਯੂ ਸਾਂਝਾ ਢਾਂਚਾ ਅਤੇ ਮਿਸ਼ਨ ਲਾਈਫ ਵਰਗੀਆਂ ਵਿਸ਼ਵ ਵਿਆਪੀ ਪਹਿਲ ਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕੂਲਰ ਇਕਾਨਮੀ ਦੀ ਸ਼ੁਰੂਆਤ ਭਾਰਤ ਤੋਂ ਹੀ ਹੋਣੀ ਚਾਹੀਦੀ ਏ। ਇਸ ਮੌਕੇ ਉੱਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਕਿਹਾ ਕਿ ਵਿਕਾਸ, ਚੌਗਿਰਦਾ, ਖੁਸ਼ਹਾਲੀ ਅਤੇ ਸਥਿਰਤਾ ਦਾ ਆਪਸ 'ਚ ਤਾਲਮੇਲ ਹੋਣਾ ਚਾਹੀਦਾ ਏ। ਉਨ੍ਹਾਂ ਨੇ ਸਰਕੂਲਰ ਇਕਾਨਮੀ ਦੇ ਸਿਧਾਂਤਾਂ ਨੂੰ ਭਾਰਤ ਦੇ ਨਿਰੰਤਰ ਵਿਕਾਸ ਦੀ ਬੁਨਿਆਦ ਦੱਸਿਆ। ਦੋ ਦਿਨਾਂ ਸਮਾਰੋਹ ਦੌਰਾਨ 4 ਮੁੱਖ ਸੈਸ਼ਨ ਅਤੇ 16 ਵਿਸ਼ਾ ਆਧਾਰਿਤ ਸੈਸ਼ਨ ਹੋਣਗੇ, ਜਿਨ੍ਹਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ, AI ਦੀ ਵਰਤੋਂ, ਸਾਫ਼ ਸੁਥਰੀ ਊਰਜਾ, ਸ਼ਾਸਨ ਅਤੇ ਸਟਾਰਟਅਪ ਈਕੋਸਿਸਟਮ ਵਰਗੇ ਅਹਿਮ ਖੇਤਰ ਸ਼ਾਮਲ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਉਦਯੋਗਾਂ ਵਿਚਕਾਰ ਸਾਂਝਦਾਰੀ ਭਾਰਤ ਨੂੰ ਰੱਖਿਆ ਉਤਪਾਦਨ ਦਾ ਸੰਸਾਰ ਪੱਧਰੀ ਕੇਂਦਰ ਬਣਾਉਣ 'ਚ ਅਹਿਮ ਭੂਮਿਕਾ ਨਿਭਾ ਸਕਦੀ ਏ। ਸ੍ਰੀ ਸਿੰਘ ਨੇ ਨਵੀਂ ਦਿੱਲੀ 'ਚ DRDO ਇੰਡਸਟਰੀ ਸਿਨਰਜੀ ਮੀਟ ਵਿਮਰਸ਼ 2026 ਨੂੰ ਸੰਬੋਧਨ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ DRDO ਨੇ ਮਿਜ਼ਾਈਲਾਂ ਤੋਂ ਲੈ ਕੇ ਰਡਾਰ, ਲੜਾਕੂ ਜਹਾਜ਼ਾਂ ਤੋਂ ਲੈ ਕੇ ਪਣਡੁੱਬੀਆਂ ਅਤੇ ਇਲੈਕਟ੍ਰੋਨਿਕ ਜੰਗੀ ਪ੍ਰਣਾਲੀਆਂ ਤੋਂ ਲੈ ਕੇ AI ਤੱਕ ਹਰ ਖੇਤਰ 'ਚ ਆਪਣੀ ਸਮਰੱਥਾ ਸਾਬਤ ਕੀਤੀ ਏ। ਸ੍ਰੀ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਰੱਖਿਆ ਖੇਤਰ 'ਚ ਕੀਤੇ ਗਏ ਸੁਧਾਰ ਬੇਮਿਸਾਲ ਨੇ ਅਤੇ ਕਈ ਅਹਿਮ ਫੈਸਲੇ ਲਏ ਗਏ ਨੇ।
2: ਅਭੀ ਪਿਛਲੇ ਕੁਝ ਵਰਸੋਂ ਮੇਂ ਹਮਨੇ ਡਿਫੈਂਸ ਸੈਕਟਰ ਮੇਂ ਜੋ ਰਿਫਾਰਮਸ ਦੇਖੇ ਹੈ, ਮੈਂ ਕਹਿ ਸਕਤਾ ਹਾਂ ਕਿ ਵਹ ਅਨਪ੍ਰੈਸੀਡੈਂਟਡ ਹੈ। ਹਮਾਰੇ ਪ੍ਰਧਾਨ ਮੰਤਰੀ ਕੇ ਵਿਜ਼ਨ ਔਰ ਲੀਡਰਸ਼ਿਪ ਮੇਂ ਹਮਨੇ ਕਈ ਗੇਮ ਚੇਂਜਿੰਗ ਫੈਸਲੇ ਲੀਏ, ਚਾਹੇ ਵਹ ਪਾਜ਼ਿਟਿਵ ਇੰਡੀਜਨਾਈਜੇਸ਼ਨ ਲਿਸਟ ਹੋ, ਮੇਕ ਇਨ ਇੰਡੀਆ ਇਨੀਸ਼ੀਏਟਿਵ ਹੋ, IDEX ਹੋ, ADITI ਹੋ, ਜਾਂ ਫਿਰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਬਜਟ ਕਾ 25% ਪ੍ਰਾਈਵੇਟ ਸੈਕਟਰ ਕੇ ਲੀਏ ਐਲੋਕੇਸ਼ਨ ਕਾ ਫੈਸਲਾ ਹੋ।
1: ਉਨ੍ਹਾਂ ਕਿਹਾ ਕਿ ਸਵੈ ਨਿਰਭਰਤਾ ਦਾ ਮਤਲਬ ਸਿਰਫ ਦੇਸ਼ ਵਿਚ ਕੱਲ ਪੁਰਜ਼ੇ ਮਿਜ਼ਾਈਲਾਂ, ਹਥਿਆਰ ਅਤੇ ਫੌਜੀ ਪਲੇਟਫਾਰਮ ਤਿਆਰ ਕਰਨਾ ਨਹੀਂ, ਸਗੋਂ ਸਵੈ ਨਿਰਭਰਤਾ ਦੇਸ਼ ਦੇ ਸੁਭਾਅ ਤੇ ਸੋਚ ਦਾ ਹਿੱਸਾ ਬਣਨੀ ਚਾਹੀਦੀ ਏ। ਕੇਂਦਰੀ ਜਾਂਚ ਬਿਊਰੋ CBI ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਰਹੀ ਦਿਸ਼ਾ ਸਾਲੀਅਨ ਦੀ ਮੌਤ ਦੇ ਮਾਮਲੇ 'ਚ FIR ਦਰਜ ਕੀਤੀ ਏ। ਦਿਸ਼ਾ ਦੀ ਮੌਤ 8 ਜੂਨ 2020 ਨੂੰ ਇੱਕ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਹੋਈ ਸੀ। ਬਾਂਬੇ ਹਾਈਕੋਰਟ ਦੇ ਹੁਕਮ ਤੋਂ ਬਾਅਦ ਇਹ FIR ਦਰਜ ਕੀਤੀ ਗਈ ਏ। ਇਸ ਵਿਚ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ, ਆਦਿੱਤਿਆ ਠਾਕਰੇ, ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਤੋਂ ਇਲਾਵਾ ਬਾਲੀਵੁੱਡ ਕਲਾਕਾਰਾਂ ਡੀਨੋ ਮੋਰੀਆ, ਰੋਹਨ ਰਾਏ, ਸੂਰਜ ਪੰਚੋਲੀ, ਰੀਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ ਅਤੇ ਪੁਲਿਸ ਅਧਿਕਾਰੀ ਸਚਿਨ ਵਾਜੇ ਤੇ ਪਰਮਵੀਰ ਸਿੰਘ ਦੇ ਨਾਂ ਸ਼ਾਮਲ ਹਨ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 67ਵਾਂ ਸਥਾਪਨਾ ਦਿਵਸ ਮਨਾ ਰਿਹਾ ਏ। ਇਸ ਲੋਕ ਸੇਵਾ ਪ੍ਰਸਾਰਕ ਦੀ ਸ਼ੁਰੂਆਤ 1959 ਵਿਚ ਆਲ ਇੰਡੀਆ ਰੇਡੀਓ ਦੇ ਅਧੀਨ ਟੈਲੀਵਿਜ਼ਨ ਸੇਵਾ ਦੀ ਅਜ਼ਮਾਇਸ਼ ਕਰਨ ਦੇ ਤੌਰ ਤੇ ਹੋਈ ਸੀ। ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ, ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਏਕਤਾ ਲਈ ਅਹਿਮ ਮੰਚ ਬਣ ਗਿਆ ਏ। ਦੂਰਦਰਸ਼ਨ ਆਪਣੀਆਂ ਕਈ ਬਿਹਤਰੀਨ ਸੇਵਾਵਾਂ ਜਿਵੇਂ ਸੈਟੇਲਾਈਟ ਅਤੇ ਡਾਇਰੈਕਟ ਟੂ ਹੋਮ ਸੇਵਾ ਦੇ ਜ਼ਰੀਏ 100% ਆਬਾਦੀ ਤੱਕ ਪਹੁੰਚਣ ਵਾਲਾ ਜ਼ਰੀਆ ਏ। ਭਾਰਤ ਰਤਨ ਮੋਕਸ਼ ਗੁੰਡਮ ਵਿਸ਼ਵੇਸ਼ਵਰਈਆ ਦੀ ਜਨਮ ਵਰ੍ਹੇਗੰਢ ਦੇ ਮੌਕੇ ਤੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਹੈ। ਉਹ ਭਾਰਤ ਦੇ ਮਹਾਨ ਇੰਜੀਨੀਅਰਾਂ ਵਿੱਚੋਂ ਇੱਕ ਸਨ। ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ M ਵਿਸ਼ਵੇਸ਼ਵਰਈਆ ਇੰਜੀਨੀਅਰਿੰਗ ਦੇ ਮਹਾਨ ਪ੍ਰਤਿਭਾਸ਼ਾਲੀ ਵਿਅਕਤੀ ਸਨ।
3: महान इंजीनियर्स की हमारी विरासत में एक ऐसा रत्न भी हमें मिला जिसके कार्य आज भी लोगों को अचंभित कर रहे हैं, और वे थे भारत रत्न डॉक्टर M विश्वेश्वरैया। उन्हीं की याद में 15 सितंबर को इंजीनियर्स डे के रूप में मनाया जाता है। उनके पद चिन्हों पर चलते हुए हमारे देश के इंजीनियर पूरे विश्व में अपनी अलग पहचान बना चुके हैं। मैं इस अवसर पर सभी इंजीनियरों को उनकी निर्माण शक्ति को आदरपूर्वक नमन करता।
1: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਐਮ ਵਿਸ਼ਵੇਸ਼ਵਰਈਆ ਦਾ ਜ਼ਿੰਦਗੀ ਦੇ ਉੱਚੇ ਮਿਆਰ, ਅਨੁਸ਼ਾਸਨ, ਨਵੀਨਤਾ ਅਤੇ ਲੋਕ ਸੇਵਾ ਦਾ ਕੀਤਾ ਕੰਮ ਸਦੀਵੀ ਮਿਸਾਲ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਖੇਤੀਬਾੜੀ ਨਾਲ ਜੁੜੇ ਲੋਕ ਪੁਰਬ ਨੂਆਖਾਈ ਮੌਕੇ ਦੇਸ਼ ਵਾਸੀਆਂ, ਖਾਸਕਰ ਓਡੀਸ਼ਾ ਦੇ ਲੋਕਾਂ ਨੂੰ ਵਧਾਈ ਦਿੱਤੀ ਏ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਨੂਆਖਾਈ ਸਿਰਫ ਇੱਕ ਰਵਾਇਤੀ ਪੁਰਬ ਨਹੀਂ ਏ, ਇਹ ਰਲ ਮਿਲ ਕੇ ਭੋਜਨ ਕਰਨ ਦਾ ਵੀ ਮੌਕਾ ਏ। ਇਸ ਦੌਰਾਨ ਦੋਸਤ ਅਤੇ ਪਰਿਵਾਰਕ ਜੀ ਇਕੱਠੇ ਹੁੰਦੇ ਨੇ। ਇਹ ਪੁਰਬ ਸਮਾਜਕ ਅਤੇ ਪਰਿਵਾਰਕ ਸਾਂਝ ਦਾ ਪ੍ਰਤੀਕ ਏ। ਸਰਕਾਰ ਨੇ ਕਿਹਾ ਏ ਕਿ ਬੈਂਕ ਯੂਨੀਫਾਈਡ ਪੇਮੈਂਟਸ ਇੰਟਰਫੇਸ UPI ਜਾਂ ਰੁਪਏ ਦੁਆਰਾ ਸੰਚਾਲਿਤ ਡੈਬਿਟ ਕਾਰਡਾਂ ਰਾਹੀਂ ਕੀਤੇ ਗਏ 2000 ਰੁਪਏ ਤੱਕ ਦੇ ਲੈਣ ਦੇਣ ਜਾਂ ਭੁਗਤਾਨਾਂ ਉੱਤੇ ਚਾਰਜ ਨਹੀਂ ਲੱਗ ਸਕਦੇ। ਇੱਕ ਸਰਕਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਕੋਈ ਵੀ ਬੈਂਕ ਜਾਂ ਭੁਗਤਾਨ ਪ੍ਰਣਾਲੀ ਮੁਹੱਈਆ

ਹੁਣ ਤੁਸੀਂ ਸੁਣ ਰਹੇ ਸੀ ਰਾਜਕੁਮਾਰ ਤੇ ਸਾਥੀਆਂ ਵੱਲੋਂ ਮੈਂ ਦੇਖੀ ਮਾਈ ਜੀ ਸ਼ੇਰ ਸਵਾਰੀ ਤੇਰੀ। ਆਹ ਹੁਣ ਸੁਣਦੇ ਆ ਇਹਨਾਂ ਦੀ ਆਵਾਜ਼ ਚ ਮਾਈ ਮੈਂ ਤੇਰਾ ਕਿਸ ਵਿਧ ਨਾਮ ਤੇ ਆਵਾਂ।

ਵਾਰੇ ਜਾਂ ਬਲੇਹਾਰ ਲਾਲ ਰੰਗ ਲਾਟਾ ਤੋਂ ਹੁਣੀ ਤੁਸੀਂ ਸੁਣ ਰਹੇ ਸੀ ਰਾਜਕੁਮਾਰ ਤੇ ਸਾਥੀਆਂ ਵੱਲੋਂ ਮਾਤਾ ਦੀ ਪੇਂਟ। ਆਹ ਹੁਣ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ 'ਚ ਮਾਈ ਜੀ ਸਾਰੀ ਕਲਾ ਇਹ ਵਿਖਾਨੀ।

0: ਰੰਗਲੀ ਧਰਤੀ ਪ੍ਰੋਗਰਾਮ ਚ ਆਓ ਹੁਣ ਸੁਣਦੇ ਹਾਂ ਰਾਜਕੁਮਾਰ ਤੇ ਸਾਥੀਆਂ ਦੀ ਆਵਾਜ਼ ਚ
1: ਮਈਆ ਜੀ ਤੇਰੀ ਜੋਤੇ ਮਹਾਰਾਣੀ ਤੇਰੀ ਜੋਤੇ।

0: ਰੰਗਲੀ ਧਰਤੀ ਪ੍ਰੋਗਰਾਮ ਚ ਹੁਣੇ ਤੁਸੀਂ ਰਾਜਕੁਮਾਰ ਤੇ ਸਾਥੀਆਂ ਵੱਲੋਂ ਮਾਤਾ ਦੀਆਂ ਭੇਂਟਾਂ ਸਰਵਣ ਕਰ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: ਇਸ ਗਾਣੇ ਕੇ ਸਾਥੀ ਲੋ ਸੁਣਦੇ ਆ ਹੁਣ ਤੱਕ ਦੇ ਮੁੱਖ ਸਮਾਚਾਰ। ਚੰਗੇੜਾ ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਗਾਂਧੀ ਨਗਰ ਵਿਚ ਵਰਲਡ ਸਰਕੂਲਰ ਇਕਨੋਮੀ ਫੋਰਮ 2026 ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਰੰਤਰ ਵਿਕਾਸ ਢਾਂਚੇ ਜ਼ੋਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਦੀ ਖੋਜ ਅਤੇ ਵਿਕਾਸ ਸੰਗਠਨ ਅਤੇ ਉਦਯੋਗਾਂ ਵਿਚਕਾਰ ਭਾਈਵਾਲੀ ਭਾਰਤ ਨੂੰ ਰੱਖਿਆ ਉਤਪਾਦਨ ਦੀ ਆਲਮੀ ਕੇਂਦਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਕੇਂਦਰੀ ਜਾਂਚ ਬਿਊਰੋ ਨੇ ਸੈਲੀਬ੍ਰਿਟੀ ਮੈਨੇਜਰ ਦਿਸ਼ਾ ਸੈਨਨ ਦੀ ਮੌਤ ਦੇ ਮਾਮਲੇ ਵਿਚ FIR ਦਰਜ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮੌਕੇ ਬਿਹਤਰ ਵਿਭਾਗ ਦੀ ਉਸਾਰੀ ਕਰਨ, ਨਵੀਨਤਾ ਲਿਆਉਣ ਅਤੇ ਹੱਲ ਮੁਹੱਈਆ ਕਰਵਾਉਣ ਵਿਚ ਯੋਗਦਾਨ ਲਈ ਇੰਜੀਨੀਅਰਾਂ ਨੂੰ ਵਧਾਈ ਦਿੱਤੀ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸ਼ਾਸਕ ਦੂਰਦਰਸ਼ਨ ਅਤੇ ਆਪਣਾ 67ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਸਰਕਾਰ ਨੇ ਕਿਹਾ ਹੈ ਕਿ 2000 ਰੁਪਏ ਤੱਕ ਦੀ UPI ਭੁਗਤਾਨ ਤੇ ਬੈਂਕ ਕੋਈ ਚਾਰਜ ਨਹੀਂ ਲਗਾ ਸਕਦੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਨਸਰਾਂ ਨੂੰ ਸਖ਼ਤ ਸੁਨੇਹਾ ਦਿੱਤਿਆਂ ਕਿਹਾ ਕਿ ਇਹ ਪੰਜਾਬ ਵਿਚ ਅਮਨ ਕਾਨੂੰਨ ਪੂਰੀ ਤਰ੍ਹਾਂ ਕਾਇਮ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਧ ਅਤੇ ਡਾ. ਬਲਜੀਤ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਨਗਰ ਚ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਮਲੋਟ ਕਰਾਫਟ ਕੋਰੀਡੋਰ ਪ੍ਰੋਜੈਕਟ ਦੀ ਨੀਂਹ ਪੱਥਰ ਰੱਖਿਆ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਸ਼ਾਮੀ 7:30 ਵਜੇ ਦਿੱਲੀ ਵਿਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਸਮਾਂ ਹੋ ਰਿਹਾ ਤੁਹਾਡੇ ਮਨਪਸੰਦ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਤੁਹਾਡਾ ਦਿਲੋਂ ਸਵਾਗਤ ਹੈ ਅਜਿਹੇ ਪ੍ਰੋਗਰਾਮ 'ਚ ਜਿੱਥੇ ਹਰ ਚਿੱਠੀ ਆਪਣੇ ਨਾਲ ਇੱਕ ਅਹਿਸਾਸ ਲੈ ਕੇ ਆਉਂਦੀ ਹੈ, ਹਰ ਲਫ਼ਜ਼ ਵਿੱਚ ਕਿਸੇ ਦੀ ਯਾਦ ਵਸਦੀ ਹੈ ਅਤੇ ਹਰ ਸੁਨੇਹੇ ਵਿੱਚ ਪਿਆਰ ਦੀ ਮਿਠਾਸ ਹੁੰਦੀ ਹੈ। ਅੱਜ ਦੀ ਇਸ ਸੋਹਣੀ ਸ਼ਾਮ ਨੂੰ ਆਓ ਮਿਲ ਕੇ ਪੜ੍ਹੀਏ ਕੁਝ ਅਜਿਹੀਆਂ ਚਿੱਠੀਆਂ ਜਿਨ੍ਹਾਂ ਵਿੱਚ ਹੋਵੇਗਾ ਪਿਆਰ, ਯਾਦਾਂ, ਆਪਣਾਪਣ ਅਤੇ ਦਿਲ ਦੀਆਂ ਅਣਕਹੀਆਂ ਗੱਲਾਂ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਕਮਲ ਹੀਰ ਦੇ ਗਾਏ ਹੋਏ ਗੀਤ ਨਾਲ। ਸੁਣਦੇ ਹਾਂ ਗੀਤ।

ਸਿੰਘਾਂ ਦੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮੋਗੇ ਤੋਂ, ਲਕਸ਼ਮਣ ਸਿੰਘ, ਲਵਪ੍ਰੀਤ ਸਿੰਘ, ਮਾਗੀ ਸਿੰਘ, ਦਰਸ਼ਨ ਸਿੰਘ, ਪਟਿਆਲੇ ਦੇ ਕਨੇਰਾ ਮੁਹੱਲਾ ਤੋਂ ਭੇਜੀ ਹੈ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਪੰਚਕੂਲਾ ਸੈਕਟਰ 9 ਤੋਂ ਭੇਜੀ ਹੈ ਸਾਨੂੰ ਚਿੱਠੀ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ, ਟੋਨੀ, ਲਵ, ਦੀਵਾਨ, ਭਾਵਿਕ, ਟਿੰਗਰਾ। ਹਰਿਦੁਆਰ ਦੇ ਆਜ਼ਾਦ ਮਗਰ ਤੋਂ ਭੇਜੀ ਹੈ ਸਾਨੂੰ ਚਿੱਠੀ ਤਾਜ ਮੁਹੰਮਦ ਅਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ। ਗਾਂਧੀ ਚੌਂਕ ਰੋਪੜ ਤੋਂ ਭੇਜੀ ਹੈ ਸਾਨੂੰ ਚਿੱਠੀ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜੈਤਕ ਬਿਰਕ, ਮਿੱਕਾ ਬਿਰਕ। ਫਰੈਂਡ ਕਲੋਨੀ ਕਰਨਾਲ ਤੋਂ ਆਈ ਹੈ ਸਾਨੂੰ ਚਿੱਠੀ ਬਰਿੰਦਰ ਸਿੰਘ ਪਾਂਥਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਥਾ। ਇਹਨਾਂ ਸਾਰੇ ਦੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਸਰਦੂਲ ਸਿਕੰਦਰ ਦੀ ਆਵਾਜ਼ 'ਚ। ਆ ਸੁਣਦੇ ਹਾਂ ਸੰਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਫਿਰੋਜ਼ਪੁਰ ਤੋਂ ਬੀਲਾ ਬਜਾਜ ਹੈਪੀ ਕਪੂਰ ਮਨੀਸ਼ ਬਜਾਜ। ਅਮਨਗੜ੍ਹ ਸਾਧੂ ਸ਼ਾਹ ਤੋਂ ਭੇਜੀ ਹੈ ਸਾਨੂੰ ਚਿੱਠੀ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐਸ ਮਾਨ। ਫਾਜ਼ਿਲਕਾ ਤੋਂ ਭੇਜੀ ਹੈ ਸਾਨੂੰ ਚਿੱਠੀ ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਔਲ ਵਰਮਾ ਫੈਮਿਲੀ। ਅਗਲੀ ਚਿੱਠੀ ਸਾਨੂੰ ਆਈ ਹੈ ਅਨਾਰਕਲੀ ਬਾਜ਼ਾਰ ਜੁਗਰਾਮ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ। ਅਗਲੀ ਚਿੱਠੀ ਆਈ ਸਾਡੇ ਕੋਲ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ। ਆਦਰਸ਼ ਨਗਰ ਮਲੌਰ ਤੋਂ ਆਈ ਹੈ ਸਾਨੂੰ ਚਿੱਠੀ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਇਹਨਾਂ ਸਾਰਿਆਂ ਦੀ ਪਸੰਦ ਸੀ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ। ਆਹ ਸੁਣਦੇ ਹਾਂ ਗੀਤ।

ਤੁਸੀਂ ਸੁਣਿਆ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਸ੍ਰੀ ਗੰਗਾਨਗਰ ਤੋਂ ਬਜਰੰਗ ਨਾਥ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਫਿਰੋਦਕੋਟ ਦੇ ਪੱਖੀ ਗੁਰੂ ਤੋਂ ਭੇਜੀ ਹੈ ਸਾਨੂੰ ਚਿੱਠੀ ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਗਿੱਲ ਤੇ ਗਿੱਲ ਪਰਿਵਾਰ। ਫਤਿਹਗੜ੍ਹ ਸਾਹਿਬ ਤੋਂ ਭੇਜੀ ਸਾਨੂੰ ਚਿੱਠੀ ਰਾਮਨਾਥ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਮੈਂ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਮਲੌਰ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਦੀਪ ਕੌਰ ਤੇ ਤਰਨਵੀਰ ਸਿੰਘ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਛੱਤੀਸਗੜ੍ਹ ਤੋਂ ਆਈ ਹੈ ਸਾਨੂੰ ਚਿੱਠੀ ਦਿਨੇਸ਼ ਵਰਮਾ ਤੇ ਕਰੁਣ ਵਰਮਾ ਵੱਲੋਂ। ਇਹਨਾਂ ਸਾਰਿਆਂ ਦੀ ਪਸੰਦ ਚ ਅਸੀਂ ਅਗਲੇ ਗੀਤ ਲਗਾਉਣ ਲੱਗੇ ਹਾਂ, ਅਮਰਿੰਦਰ ਗਿੱਲ ਦੀ ਆਵਾਜ਼ ਚ ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣੀ ਪ੍ਰੋਗਰਾਮ ਚਿੱਠੀ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਲੋਟ ਕੈਂਪ ਤੋਂ ਸ਼ਤੇਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਡੀ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰੂਚਰਨ, ਰਮੇਸ਼ ਮਿਗਲਾਨੀ। ਮੁੱਲਾਪੁਰ ਮੰਡੀ ਤੋਂ ਭੇਜੀ ਸਾਨੂੰ ਚਿੱਠੀ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸ਼ੀਸ਼ ਸ਼ਰਮਾ, ਮਿੱਟੂ ਜੈਨ, ਦੀਪਕ ਜੈਨ, ਟੀਟੂ ਜੈਨ, ਜੇ ਬੀ ਰਾਓ, ਰਜੇਸ਼ ਜੈਨ, ਅਰਨਾ ਜੈਨ, ਗੌਤਮ ਜੈਨ ਤੇ ਮਗੀਨਾ ਜੈਨ। ਜ਼ਿਲ੍ਹਾ ਬਠਿੰਡਾ ਤੋਂ ਆਈ ਹੈ ਸਾਨੂੰ ਚਿੱਠੀ ਹਰਜਿੰਦਰ ਸਿੰਘ ਛਿੰਦਾ, ਜਸਬੀਰ, ਰੇਖਾ, ਗਗਨ, ਸੋਨੀ, ਸੀਤਾ ਤੇ ਗੀਤਾ। ਬਾਗਾ ਪੁਰਾਣਾ ਤੋਂ ਆਈ ਹੈ ਸਾਨੂੰ ਚਿੱਠੀ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਤੇ ਪਰਮਜੀਤ ਸਿੰਘ। ਅਜੀਤ ਨਗਰ ਮਲੌਰ ਤੋਂ ਆਈ ਹੈ ਸਾਨੂੰ ਚਿੱਠੀ ਸ਼ਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਕੌਰ, ਗਗਨਦੀਪ ਕੌਰ ਤੇ ਰੌਣਕਦੀਪ ਕੌਰ। ਇਹਨਾਂ ਸਾਰੇ ਦੀ ਪਸੰਦ ਸਿਖਲਾ ਗੀਤ ਲਗਾਉਣ ਲੱਗੇ ਹਾਂ ਕੁਲਵਿੰਦਰ ਬਿੱਲਾ ਦੀ ਆਵਾਜ਼ ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਸੰਗਰੂਰ ਤੋਂ। ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਜਸ਼ਨ, ਮਹੇਸ਼, ਸੁਸ਼ਮਾ, ਤੁਸ਼ਾਰ। ਸਹਾਨਪੁਰ ਤੋਂ ਆਈ ਹੈ ਸਾਨੂੰ ਚਿੱਠੀ ਸੋਨਾਲੀ, ਆਸ਼ਾ, ਸੁਰੇਸ਼, ਜਸ਼ਿਕਾ, ਰਾਹੁਲ, ਗਗਨ, ਸਿਧਾਰਥ, ਰਿਤੇਸ਼, ਨਾਰੰਗ। SBS ਨਗਰ ਮਹਿਰਾਨਪੁਰ ਤੋਂ ਭੇਜੀ ਸਾਨੂੰ ਚਿੱਠੀ ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ, ਗੁਰਪ੍ਰੀਤ, ਫੌਜੀ ਮੱਖਣ ਸਿੰਘ, ਬੂਟਾ, ਮਨੀ, ਕੁਲਵਿੰਦਰ ਕੌਰ, ਨੀਲਮ, ਜੋਤੀ, ਨੰਨੂ, ਡੱਬੂ, ਨਵਰਾਜ ਸਿੰਘ ਤੇ ਦਮਨਪ੍ਰੀਤ ਸਿੰਘ। ਅਗਲੀ ਚਿੱਠੀ ਚਾਹੀਏ ਸਾਡੇ ਕੋਲ ਮੁਕੇਰੀਆਂ ਤੋਂ ਕਸ਼ਮੀਰ ਸਿੰਘ, ਸੁਖਜੀਤ ਸਿੰਘ, ਅਨਮੋਲ, ਸਹਿਜਪ੍ਰੀਤ, ਖੁਸ਼ਪ੍ਰੀਤ, ਕਰਤਾਰ ਸਿੰਘ, ਸੁੱਚਾ ਸਿੰਘ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਕੁਰਿਆਲਾ ਤੋਂ ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ ਸਿੰਘ, ਗੁਰੂ ਸਿਮਰਨ ਕੌਰ, ਰਹਿਮਤ ਕੌਰ, ਬਲਤੇਜ ਸਿੰਘ ਤੇ ਨਵੀਂ ਸਿੰਘ। ਇਹਨਾਂ ਸਾਰਿਆਂ ਦੀ ਪਸੰਦ ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਪ੍ਰਭ ਗਿੱਲ ਦੀ ਆਵਾਜ਼ ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਮਿਲੀਆਂ ਚਿੱਠੀਆਂ ਮਿੱਠੀਆਂ ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਲ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਇਸ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮੁਕਤਸਰ ਤੋਂ। ਪਾਲਗਿਲ, ਗੁਰਦਿਆਰ ਗਿੱਲ, ਸਾਧੂ ਗਿੱਲ, ਦਿਸ਼ਾ, ਦਰਸ਼ਨ ਬਰਾੜ, ਮਲਕੀਤ, ਉੱਤਰ ਪ੍ਰਦੇਸ਼ ਖੁਰਜਾ ਤੋਂ ਭੇਜੀ ਹੈ ਸਾਨੂੰ ਚਿੱਠੀ। ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ। ਅਗਲੀ ਚਿੱਠੀ ਆਈ ਸਾਨੂੰ ਮੁਕਤਸਰ ਤੋਂ ਬੱਬੂ ਸਿੰਘ ਦੀਮਾਨ, ਬਲਜਿੰਦਰ ਕੌਰ, ਰਵਨੀਤ ਤੇ ਨਿਸ਼ੂ। ਲੁਧਿਆਣਾ ਦੇ ਫਤਿਹਗੜ੍ਹ ਮੁਹੱਲੇ ਤੋਂ ਆਈ ਹੈ ਚਿੱਠੀ ਸਾਨੂੰ ਵਿਨੋਦਪੁਰੀ, ਵੀਪੀਪੁਰੀ, ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਆਰ ਐਸ ਪੁਰੀ, ਨੀਲਮਪੁਰੀ, ਵੀਕੇਪੁਰੀ, ਕੈਲਾਸ਼ ਤੇ ਰਮਾਪੁਰੀ। ਪਿੰਡ ਮੁਨਿਆਵਲੀ, ਜ਼ਿਲ੍ਹਾ ਫਜ਼ਿਲਕਾ ਤੋਂ ਆਈ ਹੈ ਚਿੱਠੀ ਸਾਨੂੰ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਤੇ ਜੰਨਤ। ਰਾਜਪੁਰਾ ਤੋਂ ਆਈ ਹੈ ਸਾਨੂੰ ਚਿੱਠੀ ਹਰਦੀਪ ਸਿੰਘ, ਜਗਬੀਰ ਸਿੰਘ, ਜਵਾਲਾ ਸਿੰਘ, ਧਰਮਵੀਰ ਸਿੰਘ ਤੇ ਜਗਸੀਰ ਸਿੰਘ। ਟਾਲੀਵਾਲਾ ਜੱਟਾ ਤੋਂ ਆਈ ਹੈ ਸਾਨੂੰ ਚਿੱਠੀ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਕੌਰ, ਹਰਜਿੰਦਰ, ਰਵਿੰਦਰ, ਮਨਿੰਦਰ ਤੇ ਸੁਰਿੰਦਰ ਕੌਰ। ਡੱਬਵਾਲੀ ਤੋਂ ਆਈ ਹੈ ਸਾਨੂੰ ਚਿੱਠੀ ਦਰਸ਼ਨ ਲੋਟ, ਸ਼ਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਤੇ ਹਨੀ ਲੋਟ। ਇਹਨਾਂ ਸਾਰਿਆਂ ਦੀ ਪਸੰਦ ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਹਰਜੀਤ ਹਰਮਨ ਦੀ ਆਵਾਜ਼ ਚ ਆ ਸੁਣਦੇ ਹਾਂ ਗੀਤ।

ਤੁਸੀਂ ਸੁਣੀਏ ਬੋਲਣ ਚਿੱਠੀਆਂ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਅਗਲੀ ਚਿੱਠੀ ਜੋ ਕਿ ਸਾਨੂੰ ਆਈ ਹੈ ਹੀਰਾਪੁਰ ਅਬੋਹਰ ਤੋਂ। ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ, ਗਿਆਨ। ਪਟੇਲ ਨਗਰ ਮਲੋਟ ਤੋਂ ਆਈ ਹੈ ਰਮੇਸ਼ ਕੁਮਾਰ, ਗੀਤਾ ਰਾਣੀ, ਸ਼ਕੁੰਤਲਾ, ਗਗਨਦੀਪ, ਰੀਆ, ਆਰਜੂ। ਅੰਬਾਲਾ ਤੋਂ ਆਈ ਹੈ ਸਾਨੂੰ ਚਿੱਠੀ ਰਵੀ ਕੁਮਾਰ, ਰਾਹੁਲ, ਪ੍ਰਿਯੰਕਾ, ਨੂਰ, ਨਮਨ, ਸਿਮਰਤ, ਗੁਰੂ ਕੀਰਤ, ਗੁਰੂ ਸ਼ਬਦ। ਲੁਧਿਆਣਾ ਤੋਂ ਆਈ ਹੈ ਸਾਨੂੰ ਚਿੱਠੀ ਸ਼ਿਫਾਲੀ ਰਾਜ, ਅਵੀ, ਅਦਿੱਤਿਆ ਰਾਜ। ਮਾਡਲ ਟਾਊਨ ਕਰਨਾਲ ਤੋਂ ਆਈ ਹੈ ਸਾਨੂੰ ਚਿੱਠੀ ਸੁਧੀਰ, ਸੰਦੀਪ, ਸੁਨੀਤਾ, ਸੁਨੀਤਾ ਸ਼ਰਮਾ, ਰਿਆਨ, ਜਗਮੋਹਨ, ਇਸ਼ਪ੍ਰੀਤ ਤੇ ਸੋਨੀਆ। ਸ੍ਰੀ ਗੰਗਾਨਗਰ ਤੋਂ ਆਈ ਹੈ ਸਾਨੂੰ ਚਿੱਠੀ ਡਾਕਟਰ ਬਨਵਾਰੀ ਜੈਪਾਲ, ਵਿਮਲਾ ਜੈਪਾਲ, ਸੋਨੂ, ਮਮਤਾ, ਮੋਸ਼, ਦੀਕਸ਼ਾ, ਸੁਸ਼ਾਂਤ, ਵਿਕਰਮ। ਅਗਲੀ ਚਿੱਠੀ ਸਾਨੂੰ ਆਈ ਹੈ ਨਵਾਂ ਸ਼ਹਿਰ ਤੋਂ, ਹਰਗੋਬਿੰਦ ਨਗਰ ਤੋਂ, ਸਾਹਿਬ ਸਿੰਘ, ਸੁਰਜੀਤ, ਯਾਦਵਿੰਦਰ, ਮਨਜੀਤ, ਸੋਨੂ, ਮਮਤਾ, ਬੰਟੀ, ਜੋਨੀ, ਸ਼ਿਵ ਪ੍ਰਕਾਸ਼, ਦੀਕਸ਼ਾ, ਗਿਆਨ ਭੂਸ਼ਣ ਤੇ ਸਿਮਰਨ। ਇਹਨਾਂ ਸਾਰਿਆਂ ਦੀ ਪਸੰਦ ਸੀ, ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਰਣਜੀਤ ਬਾਵਾ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਵੇਲਾ ਹੋ ਗਿਆ ਅੱਜ ਦਾ ਸਫ਼ਰ ਇੱਥੇ ਹੀ ਮੁਕਾਉਣ ਦਾ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਕਟਰ ਆਕਾਸ਼ਵਾਣੀ ਜਲੰਧਰ। ਚਿੱਠੀ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਤੁਹਾਡਾ ਬੇਅੰਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ, ਸਹਿਯੋਗ ਦੇਣ ਲਈ। ਕੱਲ੍ਹ ਫਿਰ ਮਿਲਾਂਗੇ ਨਵੀਆਂ ਚਿੱਠੀਆਂ, ਨਵੇਂ ਗੀਤਾਂ ਅਤੇ ਨਵੇਂ। ਤਦ ਤੱਕ ਲਈ ਨਮਸਕਾਰ।

ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਗਾਂਧੀਨਗਰ ਵਿਚ ਵਰਲਡ ਸਰਕੂਲਰ ਇਕਾਨਮੀ ਫੋਰਮ 2026 ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਰੰਤਰ ਵਿਕਾਸ ਢਾਂਚੇ ਵਿਚ ਸਰਕੂਲਰ ਇਕਾਨਮੀ ਦੇ ਸਿਧਾਂਤਾਂ ਨੂੰ ਸ਼ਾਮਲ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਉਦਯੋਗਾਂ ਵਿਚਕਾਰ ਭਾਈਵਾਲੀ ਭਾਰਤ ਨੂੰ ਰੱਖਿਆ ਉਤਪਾਦਨ ਦਾ ਆਲਮੀ ਕੇਂਦਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਏ। ਕੇਂਦਰੀ ਜਾਂਚ ਬਿਊਰੋ CBI ਨੇ ਸੈਲੀਬ੍ਰਿਟੀ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ਵਿਚ FIR ਦਰਜ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮੌਕੇ ਬਿਹਤਰ ਭਵਿੱਖ ਦੀ ਉਸਾਰੀ ਕਰਨ, ਨਵੀਨਤਾ ਲਿਆਉਣ ਅਤੇ ਹੱਲ ਮੁਹੱਈਆ ਕਰਵਾਉਣ ਵਿਚ ਯੋਗਦਾਨ ਲਈ ਇੰਜੀਨੀਅਰਾਂ ਨੂੰ ਵਧਾਈ ਦਿੱਤੀ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 67ਵਾਂ ਸਥਾਪਨ ਦਿਵਸ ਮਨਾ ਰਿਹਾ ਏ। ਸਰਕਾਰ ਨੇ ਕਿਹਾ ਕਿ 2000 ਰੁਪਏ ਤੱਕ ਦੇ UPI ਭੁਗਤਾਨ ਤੇ ਬੈਂਕ ਕੋਈ ਕਰਜ਼ ਨਹੀਂ ਲਗਾ ਸਕਦੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੰਸਰਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਪੂਰੀ ਤਰ੍ਹਾਂ ਕਾਇਮ ਏ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਡਾਕਟਰ ਬਲਜੀਤ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਨਗਰ ਚ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਮਲੋਟ ਕਰਾਫਟ ਕੈਰੀਡੋਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਏ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਸ਼ਾਮੀ 7:30 ਦਿੱਲੀ ਵਿਚ ਖੇਡਿਆ ਜਾਵੇਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ 4:03 ਤੇ 35 ਸੈਕਿੰਡ ਹੋ ਰਹੇ ਨੇ। ਪੇਸ਼ ਹੈ ਤੁਹਾਡੇ ਸਾਰਿਆਂ ਦਾ ਮਨ ਪਸੰਦੀਦਾ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਵੱਲੋਂ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ।

ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਭੰਗੜਾ ਜੱਟਾ ਆਈ ਵਿਸਾਖੀ ਫਿਲਮ ਦਾ। ਆਵਾਜ਼ਾਂ ਮੁਹੰਮਦ ਰਫੀ ਔਰ ਸ਼ਮਸ਼ਾਦ ਬੇਗਮ ਦੀਆਂ। ਇਸ ਗੀਤ ਨੂੰ ਲਿਖਿਆ ਵਰਮਾ ਮਲਿਕ ਨੇ ਔਰ ਸੰਗੀਤ ਨਿਰਦੇਸ਼ਕ ਹੰਸ ਰਾਜ ਬਹਿਲ।

0: அடிக்கலாம்.
1: வந்ததுட்டா,
0: அப்ப நீ தான் சொல்லுட்டா.

ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 'ਚ ਅਗਲਾ ਗੀਤ ਅੰਬਰੀ ਫਿਲਮ ਦਾ ਸੁਣੋ। ਆਵਾਜ਼ ਮਹਿੰਦਰ ਕਪੂਰ ਦੀ, ਗੀਤਕਾਰ ਨੇ ਬਿਲ ਸਿਕੰਦ ਔਰ ਸੰਗੀਤਕਾਰ ਰੌਸ਼ਨ ਲਾਲ ਤੇ ਠਾਕੁਰ ਸਿੰਘ।

ਪ੍ਰੋਗਰਾਮ ਚਗਲਾ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ। ਕੋਡੇ ਸ਼ਾਹ ਫਿਲਮ 'ਚੋਂ ਲਿਆ ਗਿਆ, ਆਵਾਜ਼ ਸ਼ਮਸ਼ਾਦ ਬੇਗਮ ਦੀ, ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਪੰਜਾਬੀ ਫਿਲਮ ਸੰਗੀਤ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਮਨ ਜੀਤੇ ਜਗ ਜੀਤ ਫਿਲਮ ਦਾ। ਆਵਾਜ਼ ਆਸ਼ਾ ਭੋਸਲੇ ਦੀ, ਇਸ ਗੀਤ ਨੂੰ ਲਿਖਿਆ ਇੰਦਰਜੀਤ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਗੁਰਬਾਣੀ ਵਿੱਚ ਗੁਰੂ ਸਾਹਿਬਾਨ ਤੇ ਮਹਾਂਪੁਰਖਾਂ ਨੇ ਸਰਬ ਕਲਾ ਸੰਪੂਰਨ ਅਕਾਲ ਪੁਰਖ ਦੇ ਨਾਲ ਨਾਲ ਗੁਰੂ ਦੀ ਵੀ ਮਹਿਮਾ ਬਿਆਨ ਕੀਤੀ ਹੈ। ਧਿਆਨਯੋਗ ਹੈ ਕਿ ਜਿਸਨੇ ਸਤਪੁਰਖ ਬਾਰੇ ਜਾਣ ਲਿਆ ਉਹੀ ਸਤਿਗੁਰੂ ਹੈ, ਤੇ ਇਹ ਵੀ ਸੱਚ ਹੈ ਕਿ ਪਾਰ ਬ੍ਰਹਮ ਤੇ ਗੁਰੂ ਵਿੱਚ ਕੋਈ ਵੀ ਅੰਤਰ ਨਹੀਂ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਐਸੇ ਸੱਚੇ ਗੁਰੂ ਦੀ ਮਹਿਮਾ ਬਾਣੀ ਵਿੱਚ ਬਿਆਨ ਕੀਤੀ ਗਈ ਹੈ, ਜੋ ਆਪ ਤਾਂ ਮੁਕਤ ਹੈ, ਹੋਰਨਾਂ ਨੂੰ ਵੀ ਮੁਕਤੀ ਪ੍ਰਦਾਨ ਕਰਨ ਦੀ ਸਮਰੱਥਾ ਬਖਸ਼ਦਾ ਹੈ। ਉਸਦੇ ਕਿਹੜੇ ਕਿਹੜੇ ਗੁਣ ਗਾਈਏ, ਉਸਦਾ ਤਾਂ ਕੋਈ ਅੰਤ ਹੀ ਨਹੀਂ। ਚੌਥੇ ਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਕਾਨੜਾ ਰਾਗ ਵਿੱਚ ਬਿਆਨ ਕਰਦੇ ਨੇ ਕਿ ਐਸੇ ਮੁਕਤੀਦਾਤਾ ਸਤਿਗੁਰ ਹਸਤੀ ਗੁਰੂ ਨੂੰ ਰਾਜਿਆਂ ਦੇ ਰਾਜੇ ਵੀ ਨਮਨ ਕਰਦੇ ਨੇ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲਬਲ ਜਾਈਐ, ਆਪ ਮੁਕਤ ਮੋਹਿਤਾਰੈ। ਸਰਵਣ ਕਰਦੇ ਹਾਂ ਡਾਕਟਰ ਅਲੰਕਾਰ ਸਿੰਘ ਹੋਰਾਂ ਵੱਲੋਂ ਗਾਇਨ ਕੀਤਾ ਹੋਇਆ।

ਉਸ ਨੂੰ ਫਿਟਕਾਰਾਂ ਪੈਂਦੀਆਂ ਹਨ। ਐਸਾ ਪ੍ਰੇਮ ਤੋਂ ਹੀਣਾ ਮਨੁੱਖ ਹਰ ਥਾਂ ਉੱਤੇ ਬੇਇੱਜ਼ਤ ਹੁੰਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹਨ ਕਿ ਫਿੱਕੇ ਬੋਲ ਬੋਲਣ ਦੇ ਨਾਲ ਪ੍ਰਭੂ ਦੀ ਦਰਗਾਹ ਵਿੱਚ ਖੁਆਰ ਹੋਈਦਾ ਹੈ। ਇਸ ਲਈ ਐਸੇ ਬੋਲ ਬੋਲੋ ਜਿਸ ਨਾਲ ਦਰਗਾਹ ਵਿੱਚ ਇੱਜ਼ਤ ਮਿਲੇ। ਪਾਤਸ਼ਾਹ ਦੇ ਬੋਲ, ਜਿੱਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵੀ ਗੁੱਚਣਾ ਸੁਣ ਮੂਰਖ ਮਨ ਅਜਾਣ। ਪਰ ਦੂਜੇ ਪਾਸੇ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦਾ ਹੈ, ਨਾਮ ਜਪਦਾ ਹੈ, ਉਸਨੂੰ ਮਿੱਠ ਬੋਲੜੇਪਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਪਾਤਸ਼ਾਹ ਦਾ ਬਚਨ ਹੈ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਬਾਬਾ ਫਰੀਦ ਵੀ ਉਪਦੇਸ਼ ਕਰਦੇ ਹਨ ਕਿ ਇਹ ਮਨੁੱਖ, ਜੇ ਤੂੰ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਚਾਹੁੰਦਾ ਤਾਂ ਕਦੇ ਕਿਸੇ ਨਾਲ ਫਿੱਕਾ ਬੋਲ ਨਾ ਬੋਲੀ, ਕਿਸੇ ਦਾ ਦਿਲ ਨਾ ਦੁਖਾਈ, ਕਿਉਂਕਿ ਸਭਨਾਂ ਦੇ ਅੰਦਰ ਪਰਮਾਤਮਾ ਵੱਸ ਰਿਹਾ। ਸਾਰੇ ਜੀਵ ਅਮੋਲਕ ਮੋਤੀ ਹਨ। ਬਾਬਾ ਜੀ ਦੇ ਬਚਨ ਹਨ, ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿ ਠਾਹੇ ਮਾਣਕ ਸਭ ਅਮੋਲਵੇ। ਗੁਰੂ ਅਰਜਨ ਦੇਵ ਜੀ ਦੇ ਇਸ ਪਾਵਨ ਸ਼ਬਦ ਦੀਆਂ ਅਰੰਭਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਹਨ ਕਿ ਪਰਮਾਤਮਾ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ ਕਰਕੇ ਥੱਕ ਗਿਆ ਹਾਂ ਕਿ ਉਸਦਾ ਕਦੇ ਕੌੜਾ ਬੋਲ ਬੋਲਿਆ ਚੇਤੇ ਆ ਜਾਏ, ਪਰ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ। ਅਗਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਪਰਮਾਤਮਾ ਸਾਡੇ ਔਗੁਣਾਂ ਨੂੰ ਚੇਤੇ ਨਹੀਂ ਰੱਖਦਾ, ਇਸੇ ਵਾਸਤੇ ਉਹ ਗੁਣਾਂ ਨਾਲ ਭਰਪੂਰ ਪ੍ਰਭੂ ਕਦੇ ਕੌੜੇ ਬੋਲ ਬੋਲਣੇ ਜਾਣਦਾ ਹੀ ਨਹੀਂ। ਮਨੁੱਖ ਇਹ ਅਨੇਕਾਂ ਔਗੁਣਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਵੀ ਪਰਮਾਤਮਾ ਉਸ ਨਾਲ ਵੈਰ ਨਹੀਂ ਕਰਦਾ, ਬਲਕਿ ਆਪਣੀਆਂ ਦਾਤਾਂ ਬਖਸ਼ਦਾ ਰਹਿੰਦਾ ਹੈ। ਪਾਤਸ਼ਾਹ ਦਾ ਬਚਨ ਹੈ, ਔਗਣ ਕੋ ਨਾ ਚਿਤਾਰ ਦਾ ਗੱਲ ਸੇਤੀ ਲਾਇਕ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਬਖਸ਼ਿਸ਼ ਕਰਦੇ ਹਨ ਕਿ ਪਰਮਾਤਮਾ ਸਾਡੇ ਔਗੁਣਾਂ ਨੂੰ ਦੇਖਦਾ ਹੈ, ਪਰੰਤੂ ਫਿਰ ਵੀ ਦਾਤਾਂ ਬਖਸ਼ਿਸ਼ ਕਰਦਾ ਰਹਿੰਦਾ ਹੈ। ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਅਗਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਉਹ ਪਰਮਾਤਮਾ ਪਾਪੀਆਂ ਨੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਇਹ ਉਸਦਾ ਮੁੱਢ ਕਦੀਮਾ ਤੋਂ ਸੁਭਾਅ ਹੈ। ਉਹ ਪਰਮਾਤਮਾ ਕਿਸੇ ਦੀ ਨਾਮ ਸਿਮਰਨ ਦੀ ਕਾਲ ਕਮਾਈ ਨੂੰ ਰੱਤਾ ਭਰ ਵੀ ਵਿਅਰਥ ਨਹੀਂ ਜਾਣ ਦਿੰਦਾ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਘਟ ਘਟ ਵਾਸੀ ਸਰਬ ਨਿਵਾਸੀ, ਨੇਰੇ ਹੀ ਤੇ ਨੇਰਾ। ਉਹ ਪਰਮਾਤਮਾ ਹਰ ਜ਼ਰਰੇ ਵਿੱਚ ਵਿਆਪਕ ਹੈ, ਹਰ ਕਣ ਵਿੱਚ ਵਿਆਪਕ ਹੈ, ਹਰ ਸਰੀਰ ਦੇ ਵਿੱਚ ਵਿਆਪਕ ਹੈ, ਹਰ ਜੀਵ ਦੇ ਨੇੜੇ ਵੱਸਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਇਸ ਪਾਵਨ ਉਪਦੇਸ਼ ਦੀ ਪ੍ਰੋੜਤਾ ਕਰਦੇ ਹੋਏ ਬਖਸ਼ਿਸ਼ ਕਰਦੇ ਹਨ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰੇ ਪਾਰ। ਭਗਤ ਨਾਮਦੇਵ ਜੀ ਵੀ ਬਖਸ਼ਿਸ਼ ਕਰਦੇ ਹਨ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਪਰ ਮਨੁੱਖ ਅਗਿਆਨਤਾ ਵਸ ਪਰਮਾਤਮਾ ਦੀ ਖੋਜ ਹਮੇਸ਼ਾ ਬਾਹਰੋਂ ਕਰਦਾ ਹੈ। ਗੁਰੂ ਸਾਹਿਬ ਆਪਣੀ ਬਾਣੀ ਵਿੱਚ ਐਸੀ ਖੋਜ ਤੋਂ ਸਾਨੂੰ ਵਰਜਦਿਆਂ ਹੋਇਆਂ ਉਪਦੇਸ਼ ਕਰਦੇ ਹਨ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਇਹ ਜਗਿਆਸੂ ਮਨੁੱਖ, ਤੂੰ ਪਰਮਾਤਮਾ ਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਕਿਉਂ ਜਾਂਦਾ ਹੈ? ਉਹ ਪਰਮਾਤਮਾ ਤਾਂ ਸਭ ਦੇ ਅੰਦਰ ਵੱਸਦਾ ਹੈ, ਉਹ ਤੇਰੇ ਅੰਦਰ ਵੀ ਸਮਾਇਆ ਹੋਇਆ ਹੈ। ਇੱਕ ਉਦਾਹਰਣ ਦਿੰਦਿਆਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਪਹੁਪ ਮੱਧ ਜਿਉਂ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਜਿਵੇਂ ਫੁੱਲ ਵਿੱਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦਾ ਅਕਸ ਵੱਸਦਾ ਹੈ, ਇਸੇ ਤਰ੍ਹਾਂ ਪਰਮਾਤਮਾ ਇੱਕ ਰਸ ਸਭਨਾਂ ਦੇ ਅੰਦਰ ਵੱਸਦਾ ਹੈ, ਉਸ ਦੀ ਖੋਜ ਅੰਦਰੋਂ ਕਰਨੀ ਚਾਹੀਦੀ ਹੈ। ਬਾਬਾ ਫਰੀਦ ਵੀ ਕਹਿੰਦੇ ਹਨ, ਫਰੀਦਾ ਜੰਗਲ ਜੰਗਲ ਕਿਆ ਪਵੇ, ਵਣ ਕੰਡਾ ਮੋੜੇ, ਵੱਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਭਾਵ ਕਿ ਇਹ ਅਗਿਆਨੀ ਜੀਵ, ਤੂੰ ਪਰਮਾਤਮਾ ਦੀ ਖੋਜ ਜੰਗਲਾਂ ਵਿੱਚ ਕਿਉਂ ਕਰਦਾ ਫਿਰਦਾ ਹੈ, ਕਿਉਂ ਕੰਡੇ ਮਰਵਾਉਂਦਾ ਫਿਰਦਾ ਹੈ? ਪਰਮਾਤਮਾ ਤਾਂ ਹਰ ਹਿਰਦੇ ਵਿੱਚ ਵੱਸਦਾ ਹੈ, ਉਸਨੂੰ ਜੰਗਲ ਵਿੱਚ ਲੱਭਣ ਦਾ ਕੀ ਲਾਭ ਹੈ? ਪਰ ਜਦੋਂ ਗੁਰੂ ਗਿਆਨ ਦੀ ਰੌਸ਼ਨੀ ਬਖਸ਼ਿਸ਼ ਕਰਦਾ ਹੈ ਤਾਂ ਸਮਝ ਪੈਂਦੀ ਹੈ, ਸਭ ਕਿਛ ਘਰ ਮਹਿ, ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਪਰਮਾਤਮਾ ਹਰ ਥਾਂ 'ਤੇ ਵਿਆਪਕ ਹੈ, ਉਹ ਸਾਡੇ ਨੇੜੇ ਤੋਂ ਵੀ ਨੇੜੇ ਹੈ। ਭਗਤ ਰਵਿਦਾਸ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਜਿਵੇਂ ਮਨੁੱਖ ਦੀ ਮਦਦ ਲਈ ਉਸਦਾ ਸਭ ਤੋਂ ਨਜ਼ਦੀਕ ਮੰਨਿਆ ਜਾਂਦਾ ਅੰਗ ਹੱਥ ਹੈ, ਇਸੇ ਤਰ੍ਹਾਂ ਪਰਮਾਤਮਾ ਤਾਂ ਹੱਥ ਤੋਂ ਵੀ ਨੇੜੇ ਹੈ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ DRM 864 ਕਿਲੋ ਹਰਟਸ FM ਬੈਂਡ 100.8 ਮੈਗਾ ਹਰਟਸ FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 6 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।

ਸ਼ਾਮ 7:40 ਮਿੰਟ ਤੇ ਅੰਗਰੇਜ਼ੀ ਵਾਰਤਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜਨਰੇਸ਼ਨ ਗੈਪ ਦੇ ਬਾਰੇ। ਵਾਰਤਾਕਾਰ ਹੋਣਗੇ ਕੰਚਨ ਮਹਿਤਾ ਤੇ 8 ਵਜੇ ਸਮਾਂ ਰਹੇਗਾ

0: ਇਹ ਸਨ ਸਾਡੇ ਅੱਜ ਦੇ ਪ੍ਰਸਾਰਣ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਆਓ ਹੁਣ ਸੁਣਦੇ ਹਾਂ ਦੇਸ਼ ਭਗਤੀ ਸਮੂਹ ਗਾਣ।

0: ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ ਹੈ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਨੇ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਅੱਜ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਸ਼ਾਮੀ 7:30 ਦਿੱਲੀ ਵਿੱਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਰਤਨ ਮੋਕਸ਼ ਗੁੰਡਮ ਵਿਸ਼ਵੇਸ਼ ਵਰਈਆ ਦੀ ਜਯੰਤੀ ਮੌਕੇ ਅੱਜ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ ਹੈ। ਉਹ ਭਾਰਤ ਦੇ ਮਹਾਨ ਇੰਜੀਨੀਅਰਾਂ ਵਿੱਚੋਂ ਇੱਕ ਸਨ। ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਸ਼੍ਰੀ ਵਿਸ਼ਵੇਸ਼ ਵਰਈਆ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ। ਪ੍ਰਧਾਨ ਮੰਤਰੀ ਨੇ ਡਾਕਟਰ ਐਮ ਵਿਸ਼ਵੇਸ਼ ਵਰਈਆ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ।
1: ਮਹਾਨ ਇੰਜੀਨੀਅਰਸ ਕੀ ਹਮਾਰੀ ਵਿਰਾਸਤ ਮੈਂ ਇੱਕ ਐਸਾ ਰਤਨ ਵੀ ਹਮੇ ਮਿਲਾ ਜਿਸ ਕੇ ਕਾਰਯ ਆਜ ਵੀ ਲੋਗੋ ਕੋ ਅਚੰਭਿਤ ਕਰ ਰਹੇ ਹੈ ਔਰ ਵੇ ਥੇ ਭਾਰਤ ਰਤਨ ਡਾਕਟਰ ਐਮ ਵਿਸ਼ਵੇਸ਼ਵਰਈਆ। ਉਨ੍ਹੀਂ ਕੀ ਯਾਦ ਮੈਂ 15 ਸਤੰਬਰ ਕੋ ਇੰਜੀਨੀਅਰਸ ਡੇ ਕੇ ਰੂਪ ਮੈਂ ਮਨਾਇਆ ਜਾਤਾ ਹੈ। ਉਨਕੇ ਪਦ ਚਿਨ੍ਹੋਂ ਪਰ ਚਲਤੇ ਹੋਏ ਹਮਾਰੇ ਦੇਸ਼ ਕੇ ਇੰਜੀਨੀਅਰ ਪੂਰੇ ਵਿਸ਼ਵ ਮੈਂ ਆਪਣੀ ਅਲਗ ਪਹਿਚਾਨ ਬਣਾ ਚੁੱਕੇ।
2: ਮੈਂ ਇਸ ਅਵਸਰ ਪਰ ਸਭੀ ਇੰਜੀਨੀਅਰੋਂ ਕੋ ਉਨਕੀ ਨਿਰਮਾਣ ਸ਼ਕਤੀ ਕੋ ਆਦਰ ਪੂਰਵਕ ਨਮਨ ਕਰਤਾ।
0: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵੱਲੋਂ ਅੱਜ ਇੰਜੀਨੀਅਰਿੰਗ ਦਿਵਸ ਮੌਕੇ ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਲਈ ਇੱਕ ਰੋਬੋਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਅਤੇ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਕਿਹਾ ਕਿ ਰੋਬੋਟਿਕਸ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ। ਰੋਬੋਟਿਕਸ ਇੰਡਸਟਰੀ ਨੇ ਇੰਜੀਨੀਅਰਿੰਗ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਨੌਜਵਾਨਾਂ ਲਈ ਕਰੀਅਰ ਦੇ ਨਵੇਂ ਰਾਹ ਖੋਲ੍ਹੇ ਨੇ। ਉਹਨਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਅਤੇ ਵਿਕਸਿਤ ਹੋ ਰਹੀਆਂ ਨਵੀਆਂ ਤਕਨੀਕਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਰਾਸ਼ਟਰੀ ਸਿਹਤ ਮਿਸ਼ਨ NHM ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦਾ ਸੁਖਾਵੇਂ ਢੰਗ ਨਾਲ ਹੱਲ ਲੱਭਣ ਲਈ ਇੱਕ ਸਾਂਝੀ ਕਮੇਟੀ ਦਾ ਗਠਨ ਕਰੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ NHM ਕਰਮਚਾਰੀ ਯੂਨੀਅਨ ਦੇ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਸਾਂਝੀ ਕਮੇਟੀ ਗਠਿਤ ਕਰਨ। ਇਸ ਕਮੇਟੀ ਵਿੱਚ ਸਿਹਤ, ਵਿੱਤ ਅਤੇ ਸਮਾਜਿਕ ਭਲਾਈ ਵਿਭਾਗਾਂ ਦੇ ਅਧਿਕਾਰੀ, ਸਿੱਖਿਆ ਵਿਭਾਗ ਦਾ ਇੱਕ ਵਿਸ਼ੇਸ਼ ਸੱਦਾ ਪ੍ਰਾਪਤ ਮੈਂਬਰ ਅਤੇ NHM ਕਰਮਚਾਰੀ ਯੂਨੀਅਨ ਦੇ 2 ਮੈਂਬਰ ਸ਼ਾਮਲ ਹੋਣਗੇ। ਉਹਨਾਂ ਨੇ ਸਿੱਖਿਆ ਵਿਭਾਗ ਨੂੰ ਵੱਖ ਵੱਖ ਅਧਿਆਪਕ ਯੂਨੀਅਨਾਂ ਦੀਆਂ ਤਨਖਾਹਾਂ ਅਤੇ ਤਬਾਦਲਿਆਂ ਨਾਲ ਸੰਬੰਧਿਤ ਅਹਿਮ ਸਮੱਸਿਆਵਾਂ ਨੂੰ ਸਮਾਬੱਧ ਢੰਗ ਨਾਲ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਪੰਜਾਬ ਸਿਹਤ ਵਿਭਾਗ ਨੇ ਇੱਕ ਅਹਿਮ ਪ੍ਰਾਪਤੀ ਹਾਸਲ ਕਰਦਿਆਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਆਪਣਾ ਪਹਿਲਾ ਕਿਡਨੀ ਟਰਾਂਸਪਲਾਂਟ ਸਫਲਤਾਪੂਰਵਕ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਨਾਲ ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਇਹ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਇਹ ਕਿਡਨੀ ਟਰਾਂਸਪਲਾਂਟ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਕੀਤਾ ਗਿਆ ਜਿਸ ਨੂੰ ਉਸ ਦੀ ਪਤਨੀ ਨੇ ਆਪਣੀ ਕਿਡਨੀ ਦਿੱਤੀ ਹੈ। ਦੋਵੇਂ ਪਤੀ ਪਤਨੀ ਹੁਣ ਠੀਕ ਨੇ ਅਤੇ ਡਾਕਟਰਾਂ ਦੀ ਦੇਖ ਰੇਖ ਹੇਠ ਸਿਹਤਯਾਬ ਹੋ ਰਹੇ ਨੇ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਸਰਜਰੀ 10 ਸਤੰਬਰ 2026 ਨੂੰ ਕੀਤੀ ਗਈ ਸੀ। ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਾਰਾ ਇਲਾਜ ਅਤੇ ਸਰਜਰੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤੀ ਗਈ ਹੈ, ਜਿਸ ਤਹਿਤ ਪਰਿਵਾਰ ਦਾ ਇੱਕ ਵੀ ਪੈਸਾ ਖਰਚ ਨਹੀਂ ਹੋਇਆ।
3: ਪਹਿਲੀ ਵਾਰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਕਿਡਨੀ ਟਰਾਂਸਪਲਾਂਟ ਕੀਤਾ ਗਿਆ ਜੀ। ਬੜਾ ਯੰਗ 37 ਸਾਲ ਦਾ ਪੇਸ਼ੈਂਟ ਸੀ ਜਿਹਦੇ ਗੁਰਦੇ ਬਿਲਕੁਲ ਫੇਲ ਹੋ ਚੁੱਕੇ ਸੀ। ਇਹ ਜਿਹੜਾ ਟਰਾਂਸਪਲਾਂਟ ਹੋਇਆ ਇਹ ਮੁੱਖ ਮੰਤਰੀ ਸਿਹਤ ਯੋਜਨਾ 'ਚ 1 ਰੁਪਈਆ ਵੀ ਖਰਚ ਨਹੀਂ ਹੋਇਆ ਜੀ। ਜਿਹਦਾ ਕਿਡਨੀ ਟਰਾਂਸਪਲਾਂਟ ਹੋਇਆ ਟੋਟਲੀ ਫ੍ਰੀ ਹੋਇਆ, ਮੁੱਖ ਮੰਤਰੀ ਸਿਹਤ ਯੋਜਨਾ 'ਚ ਹੋਇਆ। ਸਾਰੇ ਡਿਪਾਰਟਮੈਂਟਸ ਨੇ ਮਿਲ ਕੇ ਜਿਹੜਾ ਉਪਰਾਲਾ ਕੀਤਾ। PGI ਦਾ ਟਰਾਂਸਪਲਾਂਟ ਡਿਪਾਰਟਮੈਂਟ ਹੈ, ਉਹਨਾਂ ਦੀ ਸਾਨੂੰ ਗਾਈਡੈਂਸ ਅਤੇ ਟੈਕਨੀਕਲ ਸਪੋਰਟ। ਆਈ ਗ੍ਰੇਟਫੁਲੀ ਅਕਨੋਲੇਜ ਦੈਟ।
0: ਜਲਵਾਯੂ ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਵਜੋਂ ਕੁਦਰਤੀ ਸਾਧਨਾਂ ਦੀ ਸੰਭਾਲ ਦੇ ਤਰੀਕੇ ਅਪਣਾਉਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਅੱਜ ਲੁਧਿਆਣਾ 'ਚ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਆਪਣੇ ਕਿਸਾਨਾਂ ਦਾ ਸਨਮਾਨ ਵਿਸ਼ੇ ਹੇਠ ਕਰਵਾਇਆ ਗਿਆ। ਇਸ ਵਿੱਚ ਕਾਰਬਨ ਕ੍ਰੈਡਿਟਸ 'ਤੇ ਇੱਕ ਆਰਥਿਕ ਲਾਭ ਵਜੋਂ ਉੱਭਰਨ 'ਤੇ ਚਾਨਣਾ ਪਾਇਆ ਗਿਆ। ਇਹ ਲਾਭ ਉਹਨਾਂ ਤਰੀਕਿਆਂ ਨੂੰ ਅਪਣਾਉਣ ਨਾਲ ਮਿਲਦਾ ਹੈ ਜੋ ਮਿੱਟੀ ਅਤੇ ਪਾਣੀ ਦੇ ਸਾਧਨਾਂ ਦੀ ਸੰਭਾਲ ਕਰਦੇ ਹੋਏ ਨੁਕਸਾਨ ਅਤੇ ਗੈਸਾਂ ਦੇ ਨਿਕਾਸ ਨੂੰ ਘਟਾਉਂਦੇ ਨੇ। ਕਿਸਾਨਾਂ ਦਾ ਸਨਮਾਨ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾਕਟਰ MLਜਾਟ ਦੀ ਮੌਜੂਦਗੀ ਵਿੱਚ ਕੀਤਾ ਗਿਆ। ਡਾਕਟਰ MLਜਾਟ ਨੇ ਆਉਣ ਵਾਲੇ

0: ਮਹੀਨੇ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਬਣਾਈ ਜਾਣ ਵਾਲੀ ਕਾਰਜ ਯੋਜਨਾ ਬਾਰੇ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਧਿਕਾਰੀਆਂ ਨਾਲ ਚਰਚਾ ਵੀ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਨੇ ਅੱਜ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਹੈ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ADGP ਪ੍ਰਮੋਦ ਬਾਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵਿਰੁੱਧ ਕਤਲ ਦੀ ਕੋਸ਼ਿਸ਼, ਹਥਿਆਰਬੰਦ ਲੁੱਟਖੋ, ਫਿਰੌਤੀ, ਅਸਲਾ ਐਕਟ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸੰਬੰਧਿਤ ਘੱਟੋ ਘੱਟ 5 ਅਪਰਾਧਿਕ ਮਾਮਲੇ ਦਰਜ ਸਨ। ਉਹ ਅਮਰੀਕਾ ਵਿੱਚ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੌਜਿਸਟਿਕ ਸਹਾਇਤਾ ਅਤੇ ਲੁਕਣ ਲਈ ਟਿਕਾਣਾ ਮੁਹੱਈਆ ਕਰਾਉਣ ਵਿੱਚ ਸ਼ਾਮਲ ਸੀ। ਪਿਛਲੇ 2 ਦਿਨਾਂ ਵਿੱਚ ਵਿਦੇਸ਼ਾਂ ਵਿੱਚ ਰਹਿ ਰਹੇ ਲੋੜੀਂਦੇ ਅਪਰਾਧੀਆਂ ਦੀ ਗ੍ਰਿਫਤਾਰੀ ਦਾ ਇਹ ਦੂਜਾ ਅਜਿਹਾ ਮਾਮਲਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਦਾਲਮ ਨੂੰ ਮੋਲਦੋਵਾ ਤੋਂ ਦੇਸ਼ ਵਾਪਸ ਲਿਆਂਦਾ ਸੀ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਐਂਬੂਲੈਂਸ ਦੀ ਆੜ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇੱਕ ਡਰਾਈਵਰ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ, ਅਫੀਮ ਅਤੇ 1.30 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਕੁੱਲ 9 ਕਿਲੋ 549 ਗ੍ਰਾਮ ਹੈਰੋਇਨ, 5 ਕਿਲੋ 469 ਗ੍ਰਾਮ ਅਫੀਮ ਅਤੇ 1.30 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਨੈੱਟਵਰਕ ਵਿੱਚ ਕੁੱਲ 8 ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਐਂਬੂਲੈਂਸ ਰਾਹੀਂ ਨਸ਼ੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਸਪਲਾਈ ਕਰਦਾ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਵਿੱਚ ਨੈੱਟਵਰਕ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਨੇ। ਮੁਲਜ਼ਮ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਅਤੇ ਅਫੀਮ ਮੰਗਵਾਉਂਦੇ ਸਨ ਅਤੇ ਇਸ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਇਸ ਦੀ ਸਪਲਾਈ ਕਰਦੇ ਸਨ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਚੱਲ ਰਹੀ ਪ੍ਰਕਿਰਿਆ ਨੂੰ ਲੈ ਕੇ ਫਰੀਦਕੋਟ ਡਿਵੀਜ਼ਨ ਦੇ ਰੋਲ ਅਬਜ਼ਰਵਰ ਕਮਿਸ਼ਨਰ ਕਮਲਪ੍ਰੀਤ ਕੌਰ ਵੱਲੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੋਟਰ ਸੂਚੀਆਂ ਦੀ ਤਿਆਰੀ ਅਤੇ ਤਸਦੀਕ ਨਾਲ ਸੰਬੰਧਿਤ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਰਾਜਨੀਤਿਕ ਪਾਰਟੀਆਂ ਵੱਲੋਂ ਪੇਸ਼ ਕੀਤੇ ਸੁਝਾਵਾਂ ਅਤੇ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ SIR ਦੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਆ ਰਹੀਆਂ ਮੁਸ਼ਕਲਾਂ, ਵੋਟਰਾਂ ਦੀ ਮੈਪਿੰਗ, ਦਸਤਾਵੇਜ਼ਾਂ ਦੀ ਤਸਦੀਕ, ਨੋਟਿਸ ਜਾਰੀ ਕਰਨ ਅਤੇ ਬੂਥ ਪੱਧਰ 'ਤੇ ਚੱਲ ਰਹੀ ਕਾਰਵਾਈ ਸੰਬੰਧੀ ਮਾਮਲੇ ਰੋਲ ਅਬਜ਼ਰਵਰ ਦੇ ਧਿਆਨ ਵਿੱਚ ਲਿਆਂਦੇ ਗਏ। ਚੀਨ ਵਿੱਚ ਆਯੋਜਿਤ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਣ ਮਗਰੋਂ ਪੰਜਾਬ ਪਰਤੇ ਖਿਡਾਰੀਆਂ ਦਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਟਾਰ ਖਿਡਾਰੀ ਮਨਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਖੇਡ ਪ੍ਰੇਮੀਆਂ ਨੇ ਹਾਰ ਪਾ ਕੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਮੀਤ ਸਿੰਘ ਨੇ ਏਸ਼ੀਆ ਕੱਪ ਜਿੱਤਣ 'ਤੇ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਪੂਰੀ ਟੀਮ ਨੇ ਸਖ਼ਤ ਮਿਹਨਤ ਅਤੇ ਇਕਜੁੱਟਤਾ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ।
1: ਬਹੁਤ ਮਾਣ ਵਾਲੀ ਗੱਲ ਆ ਕਿ ਅਸੀਂ ਇੰਡੀਆ ਲਈ ਖੇਡ ਰਹੇ ਹਾਂ, ਫੈਮਿਲੀ ਦੀ, ਕੋਚਿਸ ਦੀ, ਸਾਰਿਆਂ ਦੀ ਸਪੋਰਟ ਹੁੰਦੀ ਆ ਅਤੇ ਮੈਡਲ ਲਾ ਰਹੇ ਹਾਂ। ਹੁਣ ਸਾਡਾ ਅੱਗੇ ਵਰਲਡ ਕੱਪ, ਹੁਣ ਵਰਲਡ ਕੱਪ ਦੀ ਤਿਆਰੀ ਕਰਾਂਗੇ, ਉਹਦੇ 'ਚ ਵੀ ਪੂਰਾ ਜ਼ੋਰ ਲਾਵਾਂਗੇ ਕਿ ਮੈਡਲ ਆਵੇ।
0: ਮਰਦਾਂ ਦੀ ਕ੍ਰਿਕਟ ਵਿੱਚ ਅੱਜ ਭਾਰਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅਫਗਾਨਿਸਤਾਨ ਵਿਰੁੱਧ ਦੂਜਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਜਾ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਦੇ ਕਰਮਯੋਗੀ ਦੱਸਿਆ ਹੈ। ਪੰਜਾਬ ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦੇ ਨਿਰਦੇਸ਼ ਦਿੱਤੇ ਨੇ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਬਣ ਗਿਆ ਹੈ। ਅਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਅੱਜ ਕੈਨੇਡਾ ਤੋਂ ਵਾਪਸ ਭੇਜੇ ਜਾਣ ਤੋਂ ਬਾਅਦ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਇੱਕ ਕਰੀਬੀ ਸਾਥੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮੀ 7:30 ਵਜੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 6:30 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਇਹ ਪ੍ਰੋਗਰਾਮ ਸਾਨੂੰ ਔਰ ਸਾਡਾ ਵਿਰਸਾ ਜਿਹੜਾ ਹੈ ਉਹਨਾਂ ਨੇ ਉਸ ਨੂੰ ਚਲਾਇਆ ਦੂਰਦਰਸ਼ਨ ਨੇ ਅਤੇ ਇਹ ਤਾਂ ਦੇਖੋ ਅੱਜ ਦਾ ਦਿਹਾੜਾ ਸੀ ਅਤੇ ਦੋ ਕਬੂਲ ਜੇ ਕਹੋ ਤਾਂ ਗੀਤ ਦੇ ਸੁਣ ਲਈਏ
1: ਆਨ ਦਿਓ ਜੀ
2: ਸਾਡੀ ਚੂੜੇ ਵਾਲੀ ਬਾਂਹ ਉੱਤੋਂ ਗਾਣਾ ਖੋਲ ਦੇ ਹਾਏ

0: ਹਾਂਜੀ ਪ੍ਰਿੰਸੀਪਲ ਸਾਹਿਬ, ਸੁਣਿਆ ਫਿਰ ਗੀਤ
1: ਨਜ਼ਾਰਾ ਬਣਤਾ ਜੀ ਤੁਸੀਂ ਤਾਂ
0: ਲਓ ਫਿਰ ਹੁਣ ਤੁਹਾਡਾ ਨਜ਼ਾਰਾ ਹੋਰ ਬਣਦੇ ਹਾਂ, ਤੁਹਾਨੂੰ ਜਾਣਕਾਰੀਆਂ 'ਚ ਕਰਾਉਂਦੇ ਹਾਂ ਵਾਧਾ। ਡਾਕਟਰ ਅਜੈਬ ਸਿੰਘ ਜੀ ਆਏ ਸੀ ਸਾਡੇ ਕੋਲ, ਹੈ ਜੀ, ਉਹਨਾਂ ਨੇ ਸਾਨੂੰ ਝੋਨੇ ਵਾਢੀ ਲਈ ਮਸ਼ੀਨਾਂ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ,
1: ਸੁਣਦੇ ਹਾਂ ਜੀ,
0: ਆਪਾਂ ਸੁਣੀਏ ਜੀ।
2: ਸੋ ਪਿਆਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਅਜੈਬ ਸਿੰਘ ਔਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਖੇਤੀਬਾੜੀ ਇੰਜੀਨੀਅਰਿੰਗ ਦੇ ਵਿਸ਼ੇ ਦੇ ਵਿੱਚ ਸੇਵਾ ਨਿਭਾ ਰਿਹਾ ਹੈਗਾ। ਸੋ ਜਿਹੜੇ ਮੈਂ ਅੱਜ ਦੇ ਵਿਸ਼ੇ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਹੈਗੀ ਹੈ, ਉਹ ਝੋਨੇ ਦੀ ਵਾਢੀ ਲਈ ਕੰਬਾਈਨਾਂ ਦੀ ਸੁਚੱਜੀ ਵਰਤੋਂ ਬਾਬਤ ਕਰਨੀ ਹੈ। ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਫਸਲਾਂ ਦੀ ਬਿਜਾਈ ਤੋਂ ਲੈ ਕੇ ਗਹਾਈ ਤੱਕ ਬਹੁਤ ਸਾਰੀ ਖੇਤੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਝੋਨੇ ਦੇ ਵਿੱਚ ਵੀ, ਝੋਨੇ ਦੀ ਲਵਾਈ ਤੋਂ ਲੈ ਕੇ ਝੋਨੇ ਦੀ ਵਾਢੀ ਦੇ ਵਿੱਚ ਵੀ ਬਹੁਤ ਸਾਰੀ ਖੇਤੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਖੇਤੀਬਾੜੀ ਦੇ ਵਿੱਚ ਖੇਤੀ ਮਸ਼ੀਨਰੀ ਦਾ ਇੱਕ ਅਹਿਮ ਯੋਗਦਾਨ ਹੈਗਾ, ਪਰ ਜੇ ਮੈਂ ਗੱਲ ਕਰਾਂ ਆਪਣੇ ਝੋਨੇ

ਗਹਾਈ ਤੱਕ ਬਹੁਤ ਸਾਰੀ ਖੇਤੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਝੋਨੇ ਦੇ ਵਿੱਚ ਵੀ ਝੋਨੇ ਦੀ ਲਵਾਈ ਤੋਂ ਲੈ ਕੇ ਝੋਨੇ ਦੀ ਵਾਢੀ ਦੇ ਵਿੱਚ ਵੀ ਬਹੁਤ ਸਾਰੀ ਖੇਤੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਖੇਤੀਬਾੜੀ ਦੇ ਵਿੱਚ ਖੇਤੀ ਮਸ਼ੀਨਰੀ ਦਾ ਇੱਕ ਅਹਿਮ ਯੋਗਦਾਨ ਹੈਗਾ। ਪਰ ਜੇ ਮੈਂ ਗੱਲ ਕਰਾਂ ਆਪਣੇ ਝੋਨੇ ਦੇ ਵਿੱਚ, ਪੰਜਾਬ ਦੇ ਵਿੱਚ ਤਕਰੀਬਨ 30 ਲੱਖ ਹੈਕਟੇਅਰ ਰਕਬਾ ਝੋਨੇ ਦੇ ਹੇਠ ਹੈਗਾ ਔਰ ਤਕਰੀਬਨ 137 ਲੱਖ ਟਨ ਝੋਨੇ ਦੀ ਪੈਦਾਵਾਰ ਹੁੰਦੀ ਹੈਗੀ ਹੈ। ਸੋ ਝੋਨੇ ਦੀ ਵਾਢੀ ਜ਼ਿਆਦਾਤਰ ਆਪਾਂ ਕੰਬਾਈਨਾਂ ਦੇ ਨਾਲ ਕੀਤੀ ਜਾਂਦੀ ਹੈ। ਕੰਬਾਈਨਾਂ ਵੀ ਆਪਣੇ ਕੋਲ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਜਾਂ ਟਰੈਕਟਰ ਦੇ ਨਾਲ ਚੱਲਣ ਵਾਲੀਆਂ ਜਾਂ ਸਵੈ ਚਲਿਤ ਕੰਬਾਈਨਾਂ ਹੁੰਦੀਆਂ ਹਨ। ਟਰੈਕਟਰ ਦੇ ਨਾਲ ਜਿਹੜੀ ਚੱਲਣ ਵਾਲੀਆਂ ਕੰਬਾਈਨਾਂ ਹੁੰਦੀਆਂ ਉਹਨਾਂ ਦਾ ਜਿਹੜਾ ਕਟਰ ਬਾਰ ਹੁੰਦਾ ਹੈਗਾ 3 ਤੋਂ 4 ਮੀਟਰ ਹੁੰਦਾ ਹੈ। ਸੋ ਸਵੈ ਚਲਿਤ ਕੰਬਾਈਨਾਂ ਦੇ ਵਿੱਚ ਜਿਹੜਾ ਕਟਰ ਹੈਗਾ ਉਹ 4 ਤੋਂ 5 ਮੀਟਰ ਹੁੰਦਾ ਹੈਗਾ। ਸੋ ਜਿਹੜਾ ਟਰੈਕਟਰ ਦੇ ਨਾਲ ਚੱਲਣ ਵਾਲੀਆਂ ਕੰਬਾਈਨਾਂ ਹੈਗੀਆਂ ਉਸ ਦੇ ਉੱਪਰ ਜਿੰਨੀ ਵੀ ਸਾਰੀ ਪਾਵਰ ਆਪਾਂ ਕੰਬਾਈਨਾਂ ਨੂੰ ਦਿੰਦੇ ਹਾਂ ਉਹ ਟਰੈਕਟਰਾਂ ਤੋਂ ਦਿੱਤੀ ਜਾਂਦੀ ਹੈ ਔਰ ਸਵੈ ਚਲਿਤ ਕੰਬਾਈਨਾਂ ਦੇ ਵਿੱਚ ਆਪਣਾ ਇੰਜਨ ਹੁੰਦਾ ਹੈਗਾ। ਸੋ ਜੇ ਮੈਂ ਗੱਲ ਕਰਾਂ ਪੰਜਾਬ ਰਾਜ ਦੇ ਵਿੱਚ ਜਿਹੜੀਆਂ ਟਰੈਕਟਰ ਦੇ ਨਾਲ ਚੱਲਣ ਵਾਲੀਆਂ ਕੰਬਾਈਨਾਂ ਹੈਗੀਆਂ ਉਹ ਤਕਰੀਬਨ 7,000 ਹੈਗੀਆਂ ਔਰ ਸਵੈ ਚਲਿਤ ਕੰਬਾਈਨਾਂ ਜਿਹੜੀਆਂ ਹੈਗੀਆਂ ਉਹ 12,115 ਹੈਗੀਆਂ ਨੇ। ਸੋ ਜਿਹੜੀ ਵੀ ਆਪਾਂ ਝੋਨੇ ਦੀ ਵਾਢੀ ਕਰਦੇ ਹੈਗੇ ਹਾਂ ਉਹ ਕਿਰਾਏ 'ਤੇ ਕੀਤੀ ਜਾਂਦੀ ਹੈਗੀ ਹੈ ਅਤੇ ਕਿਰਾਏ ਵਾਲੇ ਜਲਦੀ ਜਲਦੀ ਝੋਨੇ ਦੀ ਵਾਢੀ ਕਰਦੇ ਹਨ ਔਰ ਇਸ ਤਰ੍ਹਾਂ ਕਈ ਵਾਰ ਦਾਣਿਆਂ ਦਾ ਨੁਕਸਾਨ ਹੋ ਜਾਂਦਾ ਹੈ। ਸੋ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈਗਾ ਦਾਣਿਆਂ ਦਾ ਨੁਕਸਾਨ ਕਿੰਨੇ ਪ੍ਰਕਾਰ ਦਾ ਹੁੰਦਾ ਹੈਗਾ। ਸੋ ਸਭ ਤੋਂ ਪਹਿਲਾਂ ਫਸਲ ਵਿੱਚ ਨਮੀ ਦੀ ਮਾਤਰਾ ਨੂੰ ਆਪਾਂ ਦੇਖਣਾ ਪੈਂਦਾ ਹੈਗਾ। ਜੇ ਫਸਲ ਦੇ ਵਿੱਚ ਨਮੀ ਘੱਟ ਹੈਗੀ ਹੈ ਤਾਂ ਦਾਣੇ ਜ਼ਿਆਦਾ ਕਿਰਦੇ ਹਨ, ਦਾਣਿਆਂ ਦਾ ਨੁਕਸਾਨ ਜ਼ਿਆਦਾ ਹੁੰਦਾ ਹੈਗਾ। ਅਗਰ ਫਸਲ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੈਗੀ ਹੈ ਤਾਂ ਗਹਾਈ ਦੇ ਵਿੱਚ ਆਪਾਂ ਨੂੰ ਮੁਸ਼ਕਲਾਂ ਆ ਸਕਦੀ ਹੈਗੀ ਹੈ। ਸੋ ਜਿਹੜਾ ਦੂਜਾ ਨੁਕਸਾਨ ਹੈਗਾ ਕਟਰ ਬਾਰ ਦੇ ਨਾਲ ਹੋਣ ਵਾਲਾ ਨੁਕਸਾਨ ਹੈਗਾ, ਇਸ ਦੇ ਵਿੱਚ ਕੀ ਹੈਗੀ ਹੈ ਕਿ ਝੋਨੇ ਦੇ ਜਿਹੜੇ ਸਿੱਟੇ ਹੈਗੇ ਹੈ ਉਹ ਆਪਣੇ ਕੋਲ ਕਿਰ ਜਾਂਦੇ ਹੈਗੇ ਹੈ। ਉਹ ਕਿਰਦੇ ਕਿਸ ਤਰ੍ਹਾਂ, ਕਟਰ ਬਾਰ ਦੇ ਨਾਲ ਹਿੱਲਣ ਨਾਲ, ਜਾਂ ਕੁਛ ਸਿੱਟੇ ਆਪਣੇ ਕੋਲ ਰਹਿ ਜਾਂਦੇ ਹਨ ਗਹਾਈ ਤੋਂ ਰਹਿ ਜਾਂਦੇ ਹਨ, ਜਾਂ ਕੁਛ ਰੀਲ ਦੇ ਨਾਲ ਜਿਹੜੇ ਆਪਣੇ ਕੋਲ ਸਿੱਟੇ ਹੈਗੇ ਹੈ ਜਾਂ ਆਪਣੇ ਕੋਲ ਦਾਣੇ ਹੈਗੇ ਆ ਉਹ ਖੁੰਝ ਜਾਂਦੇ ਹਨ। ਔਰ ਜਿਹੜਾ ਤੀਸਰਾ ਨੁਕਸਾਨ ਹੈਗਾ ਉਹ ਸਿਲੰਡਰ ਦਾ ਨੁਕਸਾਨ ਹੈਗਾ। ਉਹ ਜਿਹੜਾ ਆਪਣੇ ਕੋਲ ਪਿੱਛੇ ਸਟਰਾ ਵਾਕਰ ਜਾਂ ਛਾਨਣੇ ਲੱਗੇ ਹੁੰਦੇ ਹਨ ਉਸ ਦੇ ਫੂਸ ਦੇ ਵਿੱਚ ਦਾਣੇ ਆ ਜਾਂਦੇ ਹਨ। ਅਤੇ ਜਿਹੜਾ ਆਪਣੇ ਕੋਲ ਅਗਲਾ ਨੁਕਸਾਨ ਹੈਗਾ ਸਟਰਾ ਵਾਕਰ ਵਾਲਾ ਨੁਕਸਾਨ ਹੈਗਾ। ਔਰ ਕਈ ਵਾਰ ਆਪਣੇ ਕੋਲ ਇਹ ਹੁੰਦਾ ਜਿਹੜਾ ਪਿੱਛੋਂ ਫੂਸ ਨਿਕਲਦਾ ਹੈਗਾ ਫੂਸ ਦੇ ਵਿੱਚ ਵੀ ਆਪਣੇ ਕੋਲ ਜਿਹੜੇ ਗਾਹੇ ਦਾਣੇ ਆ ਜਾਂਦੇ ਹਨ। ਔਰ ਇਸੇ ਤਰ੍ਹਾਂ ਛਾਨਣਿਆਂ ਦਾ ਨੁਕਸਾਨ ਹੁੰਦਾ ਹੈਗਾ। ਛਾਨਣਿਆਂ ਦੇ ਨੁਕਸਾਨ ਨੂੰ ਅੰਗਰੇਜ਼ੀ ਦੇ ਵਿੱਚ ਸੀਵ ਲੋਸ ਵੀ ਕਹਿ ਦਿੰਦੇ ਹਨ। ਔਰ ਇਸੇ ਤਰ੍ਹਾਂ ਜਿਹੜਾ ਆਪਣੇ ਕੋਲ ਛਾਨਣਿਆਂ ਤੋਂ ਪਰਾਲ ਨਿਕਲਦਾ ਹੈਗਾ ਜਾਂ ਫੂਸ ਨਿਕਲਦਾ ਹੈਗਾ ਉਹਦੇ ਵਿੱਚ ਵੀ ਜੇ ਗਾਹੇ ਦਾਣੇ ਆ ਜਾਣ ਤਾਂ ਇਹ ਵੀ ਇੱਕ ਨੁਕਸਾਨ ਹੈਗਾ। ਸੋ ਜੇ ਮੈਂ ਵੱਖ ਵੱਖ ਨੁਕਸਾਨਾਂ ਦੀ ਵੀ ਗੱਲ ਕਰ ਲਵਾਂ, ਜਿਹੜੇ ਆਪਣੇ ਕੋਲ ਕਟਰ ਬਾਰ ਦਾ ਨੁਕਸਾਨ ਹੈਗਾ ਉਹ 0.5 ਤੋਂ ਲੈ ਕੇ 1% ਤੱਕ ਦਾ ਹੋਣਾ ਚਾਹੀਦਾ ਹੈਗਾ। ਜਿਹੜਾ ਸਿਲੰਡਰ ਦਾ ਨੁਕਸਾਨ ਹੈਗਾ ਉਹ 0.5 ਤੋਂ ਲੈ ਕੇ 1% ਤੱਕ ਦਾ ਹੋਣਾ ਚਾਹੀਦਾ ਹੈਗਾ। ਜਿਹੜਾ ਸਟਰਾਵਕ ਦਾ ਜੇ ਛਾਨਣਾ ਨੁਕਸਾਨ ਹੈਗਾ 0.2 ਤੋਂ ਲੈ ਕੇ 0.4% ਤੱਕ ਦਾ ਹੋਣਾ ਚਾਹੀਦਾ ਹੈਗਾ। ਸੋ ਜਿਹੜਾ ਬਿਊਰੋ ਆਫ ਇੰਡੀਅਨ ਸਟੈਂਡਰਡ ਹੈਗਾ ਕੋਡ ਬਣਿਆ ਹੋਇਆ ਹੈਗਾ ਇਹਦਾ ਜਿਹੜਾ ਟੋਟਲ ਨੁਕਸਾਨ ਹੈਗਾ ਜਿਹੜਾ ਕੁੱਲ ਨੁਕਸਾਨ ਹੈਗਾ ਉਹ ਆਪਣੇ ਕੋਲ 2.5% ਤੋਂ ਜ਼ਿਆਦਾ ਹੋਣਾ ਨਹੀਂ ਚਾਹੀਦਾ ਹੈਗਾ। ਸੋ ਮੈਂ ਜੇ ਮੈਂ ਗੱਲ ਕਰਾਂ ਕੰਬਾਈਨ ਦੀ ਸੁਚੱਜੀ ਵਰਤੋਂ ਲਈ, ਜਿਹੜੀ ਕੰਬਾਈਨ ਦੀ ਸੁਚੱਜੀ ਵਰਤੋਂ ਖੇਤ ਦੇ ਵਿੱਚ ਆਪਾਂ ਕੰਮ ਕਰਨ ਤੋਂ ਪਹਿਲਾਂ ਹੀ ਕਰਨੀ ਚਾਹੀਦੀ ਹੈਗੀ ਹੈ। ਇਸ ਦੇ ਵਿੱਚ ਆਪਾਂ ਨੂੰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀ ਕੰਬਾਈਨ ਨੂੰ ਸਾਫ਼ ਕਰਨਾ ਚਾਹੀਦਾ ਹੈਗਾ। ਇਹਦੇ ਜਿਹੜੇ ਸਟਰਾ ਵਾਕਰ ਹੈਗੇ ਹੈ ਜਾਂ ਇਹਦੇ ਛਾਨਣੇ ਹੈਗੇ ਹੈ ਉਹਨਾਂ ਨੂੰ ਆਪਾਂ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈਗਾ। ਜਿਹੜੇ ਆਪਣੇ ਕੋਲ ਨੱਟ ਅਤੇ ਬੋਲਟ ਹੈਗੇ ਹੈ ਜਾਂ ਸ਼ੀਲਡਾਂ ਹੈਗੀਆਂ ਉਹ ਕੱਸ ਦੇਣੀਆਂ ਚਾਹੀਦੀਆਂ ਹਨ ਅਤੇ ਜਿਹੜੇ ਚੈਨ ਨੂੰ ਤੇਲ ਆਪਾਂ ਨੂੰ ਦੇ ਦੇਣਾ ਚਾਹੀਦਾ ਹੈਗਾ। ਔਰ ਇਸ ਦੇ ਜਿਹੜੀ ਕਟਰ ਬਾਰ ਜਾਂ ਹੈਡਰ ਦੀ ਅਲਾਈਨਮੈਂਟ ਹੈਗੀ ਉਹ ਆਪਾਂ ਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈਗੀ ਹੈ। ਔਰ ਜਿਹੜਾ ਸਿਲੰਡਰ ਹੈਗਾ ਸਿਲੰਡਰ ਦੇ ਸਾਰੇ ਬੇਰਿੰਗ ਕੰਮ ਕਰਦੇ ਹੋਣੇ ਚਾਹੀਦੇ ਹਨ ਅਤੇ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਹੈਗਾ ਸਿਲੰਡਰ 'ਤੇ ਜਿਹੜੀ ਕਨਕੇਵ ਦੀ ਕਲੀਅਰੈਂਸ ਹੈਗਾ ਜਾਂ ਪੰਜਾਬੀ 'ਚ ਕਹਿ ਲਈ ਉਹਦੀ ਵਿੱਥ ਹੈਗੀ ਉਹ ਹੀ ਆਪਾਂ ਨੂੰ ਦੇਖਣੀ ਪੈਣੀ ਹੈਗੀ ਹੈ। ਜਿਹੜੇ ਪੱਖੇ ਦੇ ਬਲੇਡ ਹੈਗੇ ਉਹ ਸਾਫ਼ ਹੋਣੇ ਚਾਹੀਦੇ ਹਨ ਅਤੇ ਪੱਖੇ ਇਹਨਾਂ ਨੂੰ ਚਲਾਉਣ ਵਾਲੀ ਜਿਹੜੀ ਬੈਲਟ ਹੈਗੀ ਹੈ ਉਹ ਵੀ ਠੀਕ ਹੋਣੀ ਚਾਹੀਦੀ ਹੈਗੀ ਹੈ। ਬਿਲਕੁਲ ਛਾਨਣੇ ਵੀ ਆਪਣੇ ਕੋਲ ਸਾਫ਼ ਚਾਹੀਦੇ ਹਨ। ਔਰ ਸਭ ਤੋਂ ਮਹੱਤਵਪੂਰਨ ਗੱਲ ਹੈਗਾ ਜਿਹੜਾ ਟਾਇਰਾਂ ਦਾ ਪ੍ਰੈਸ਼ਰ ਹੈਗਾ, ਜੇ ਟਾਇਰਾਂ ਦਾ ਅਗਲਾ ਟਾਇਰਾਂ ਦਾ ਪ੍ਰੈਸ਼ਰ ਹੈਗਾ ਉਹ ਤਕਰੀਬਨ 30 ਪਾਉਂਡ ਹਵਾ ਵਿੱਚ ਹੋਣਾ ਚਾਹੀਦਾ, ਜਿਹੜੇ ਪਿਛਲੇ ਟਾਇਰ ਤਕਰੀਬਨ ਆਪਣੇ ਕੋਲ 45 ਤੋਂ 50 ਪਾਉਂਡ ਦੀ ਹਵਾ ਵਿੱਚ ਹੋਣੀ ਚਾਹੀਦੇ ਹਨ। ਔਰ ਸਭ ਤੋਂ ਜ਼ਰੂਰੀ ਗੱਲ ਹੈਗਾ ਕਟਰ ਬਾਰ ਦੇ ਆਪਣੇ ਕੋਲ ਬਲੇਡ, ਜਿਹੜੇ ਕਟਰ ਬਾਰ ਦੇ ਬਲੇਡ ਹੈਗੇ ਆ ਉਹ ਆਪਣੇ ਕੋਲ ਖੁੰਡੇ ਨਹੀਂ ਹੋਣੇ ਚਾਹੀਦੇ ਹੈਗੇ, ਜੇ ਬਦਲਣ ਵਾਲੇ ਹੈਗੇ ਤਾਂ ਆਪਾਂ ਨੂੰ ਬਦਲ ਦੇਣੇ ਚਾਹੀਦੇ ਹੈਗੇ ਆ। ਔਰ ਇਸੇ ਤਰੀਕੇ ਦੇ ਨਾਲ ਜਿਹੜੀ ਆਪਣੇ ਕੋਲ ਰੀਲ ਹੈਗੀ ਹੈ, ਰੀਲ ਦੀਆਂ ਜਿਹੜੀਆਂ ਟੈਨੀਆਂ ਹੈਗੀਆਂ ਨੇ ਉਹ ਮੁੜੀਆਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ,
ਜੇ ਆਪਾਂ ਨੂੰ ਬਦਲੀਆਂ ਕਰਨੀਆਂ ਪੈਣ ਤਾਂ ਆਪਾਂ ਨੂੰ ਬਦਲ ਦੇਣੀਆਂ ਚਾਹੀਦੀਆਂ।

ਦੀਆਂ ਹਨ। ਸੋ ਇਸ ਦੇ ਨਾਲ ਨਾਲ ਦੇਖੋ ਜਿਹੜੀ ਵੀ ਆਪਣੇ ਕੋਲ ਟਰੈਕਟਰ ਨਾਲ ਚੱਲਣ ਵਾਲੀ ਕੰਬਾਈਨ ਹੈਗੀ ਹੈ ਜਾਂ ਆਪਣੇ ਕੋਲ ਸਵੈ ਚਲਿਤ ਕੰਬਾਈਨ ਹੈਗੀ ਹੈ, ਉਹਦੇ ਵਿੱਚ ਗੌਰ ਤਰੀਕੇ ਨਾਲ ਹੈਗਾ, ਉਹਦੀ ਸਰਵਿਸ ਹੋਣੀ ਜ਼ਰੂਰੀ ਹੈ। ਸੀਜ਼ਨ ਤੋਂ ਪਹਿਲਾਂ ਸਰਵਿਸ ਅਗਰ ਹੋਈ ਤਾਂ ਕੰਬਾਈਨ ਵਧੀਆ ਤਰੀਕੇ ਦੇ ਨਾਲ ਖੇਤ ਦੇ ਵਿੱਚ ਗਹਾਈ ਦਾ ਕੰਮ ਕਰਦੀ ਹੈਗੀ ਹੈ। ਔਰ ਇਸ ਦੇ ਨਾਲ ਆਪਾਂ ਨੂੰ ਆਇਲ ਫਿਲਟਰ ਵੀ ਬਦਲ ਦੇਣੇ ਚਾਹੀਦੇ ਹਨ। ਜਿਹੜਾ ਇੰਜਣ ਦਾ ਆਪਣੇ ਕੋਲ ਪੁਰਾਣਾ ਤੇਲ ਹੈਗਾ ਉਹ ਵੀ ਕੱਢ ਕੇ ਜਿਹੜਾ ਸਿਫਾਰਸ਼ ਜਿਹੜਾ ਆਪਣੇ ਕੋਲ ਤੇਲ ਹੈਗਾ ਉਹ ਪਾ ਦੇਣਾ ਚਾਹੀਦਾ ਹੈਗਾ। ਅਤੇ ਰੇਡੀਏਟਰ ਦੇ ਨਾਲ ਕੰਪਰੈਸਰ ਦੇ ਨਾਲ ਜਿਹੜੀ ਹਵਾ ਮਾਰਨੀ ਹੈਗੀ ਹੈ ਉਹ ਅੰਦਰ ਤੋਂ ਬਾਹਰ ਵੱਲ ਮਾਰਨੀ ਹੈਗੀ ਹੈ, ਤਾਂ ਜੇ ਵਿੱਚ ਕੋਈ ਵੀ ਮਿੱਟੀ ਘੱਟਾ ਹੈਗਾ ਜਾਂ ਕੋਈ ਵੀ ਪਰਾਲ ਹੈਗਾ ਜਾਂ ਕੋਈ ਫੂਸ ਵਿੱਚ ਫਸਿਆ ਉਹ ਸਾਰਾ ਨਿਕਲ ਜਾਵੇ। ਔਰ ਕੂਲੈਂਟ ਦਾ ਰੰਗ ਅਗਰ ਆਪਣੇ ਕੋਲ ਜੰਗ ਵਰਗਾ ਹੋ ਜਾਂਦਾ ਹੈ ਤਾਂ ਰੇਡੀਏਟਰ ਨੂੰ ਖਾਲੀ ਕਰਕੇ ਇਸ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈਗਾ। ਔਰ ਏਅਰ ਫਿਲਟਰ ਵੀ ਆਪਾਂ ਨੂੰ ਅਗਰ ਖਰਾਬ ਹੋਵੇ ਤਾਂ ਆਪਾਂ ਨੂੰ ਬਦਲ ਦੇਣਾ ਚਾਹੀਦਾ ਹੈਗਾ, ਔਰ ਜਾਂ ਪ੍ਰੈਸ਼ਰ ਵਾਲੀ ਨਾਲ ਹਵਾ ਨਾਲ ਆਪਾਂ ਨੂੰ ਮਾਰ ਕੇ ਉਹਨੂੰ ਸਾਫ਼ ਕਰ ਲੈਣਾ ਚਾਹੀਦਾ ਹੈਗਾ। ਜਦੋਂ ਇਹਦਾ ਹਾਈਡ੍ਰੋਲਿਕ ਸਿਸਟਮ ਦੇਖੀਏ, ਹਾਈਡ੍ਰੋਲਿਕ ਸਿਸਟਮ ਦਾ ਅਗਰ ਆਪਾਂ ਤੇਲ ਚੈੱਕ ਕਰਨਾ ਹੈਗਾ ਤਾਂ ਜਿਹੜਾ ਕੰਬਾਈਨ ਦਾ ਅਗਲਾ ਹਿੱਸਾ ਹੈਗਾ ਉਹ ਧਰਤੀ 'ਤੇ ਹੋਣਾ ਚਾਹੀਦਾ ਹੈਗਾ, ਤਾਂ ਉਸ ਦੇ ਨਾਲ ਜਿਹੜਾ ਦਾਣੇ ਕੱਢਣ ਵਾਲਾ ਔਗਰ ਆ ਉਹ ਇਕੱਠਾ ਹੋਣਾ ਚਾਹੀਦਾ। ਔਰ ਜਿਸ ਧਰਤੀ 'ਤੇ ਜਾਂ ਜਿਸ ਸਰਫੇਸ 'ਤੇ ਉਹ ਕੰਬਾਈਨ ਖੜੀ ਉਹ ਬਿਲਕੁਲ ਸਮਤਲ ਹੋਣਾ ਚਾਹੀਦਾ ਹੈਗਾ, ਅਤੇ ਗੇਅਰ ਬੋਕਸ ਦਾ ਜਿਹੜਾ ਤੇਲ ਹੈਗਾ ਉਹ ਡਿਪਸਟਿਕ ਨਾਲ ਆਪਾਂ ਨੂੰ ਚੈੱਕ ਕਰ ਲੈਣਾ ਚਾਹੀਦਾ, ਉਹਦਾ ਲੈਵਲ ਚੈੱਕ ਕਰ ਲੈਣਾ ਚਾਹੀਦਾ। ਔਰ ਬੈਲਟ ਦੇ ਵਿੱਚ ਕੋਈ ਵੀ ਤਣਾਅ ਨਹੀਂ ਆਉਣਾ ਚਾਹੀਦਾ ਜਾਂ ਕੋਈ ਕਰੈਕ ਨਹੀਂ ਹੋਣਾ ਚਾਹੀਦਾ ਹੈਗਾ, ਔਰ ਨਾ ਹੀ ਕਿਤੇ ਪਾਈਪ ਦੇ ਵਿੱਚ ਹਾਈਡ੍ਰੋਲਿਕ ਪਾਈਪਾਂ ਦੇ ਵਿੱਚ ਨਾ ਕਿਤੇ ਕੋਈ ਲੀਕੇਜ ਹੋਣੀ ਚਾਹੀਦੀ ਹੈਗੀ ਆ। ਔਰ ਕੰਬਾਈਨ ਨੂੰ ਚਲਾਉਣ ਵੇਲੇ ਆਪਾਂ ਨੂੰ ਕਿਹੜੀ ਸਾਵਧਾਨੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਆਪਾਂ ਨੇ ਇਹ ਦੇਖਣਾ ਹੈਗਾ ਕਿ ਜਿਹੜੀ ਕੰਬਾਈਨ ਹੈਗੀ ਬਿਲਕੁਲ ਸਾਫ਼ ਸੁਥਰੀ ਹੈਗੀ ਹੈ, ਜਿਹੜਾ ਉਹਨੂੰ ਡਰਾਈਵਰ ਚਲਾ ਰਿਹਾ ਜਾਂ ਓਪਰੇਟਰ ਚਲਾ ਰਿਹਾ ਹੈਗਾ ਉਹਦੇ ਕੱਪੜੇ ਜਿਹੜੇ ਢਿੱਲੇ ਨਹੀਂ ਪਾਉਣੇ ਹੋਣੇ ਚਾਹੀਦੇ ਹੈਗੀਆਂ, ਜਿਹੜੀਆਂ ਉਹਦੇ ਬੈਲਟਾਂ ਲੱਗੀਆਂ ਜਾਂ ਸ਼ੀਲਡਾਂ ਲੱਗੀਆਂ ਹੋਣੀਆਂ ਹੈਗੀਆਂ ਉਹ ਆਪਣੇ ਕੋਲ ਕਸੀਆਂ ਹੋਣੀਆਂ ਚਾਹੀਦੀਆਂ ਹਨ, ਅਤੇ ਟਾਇਰ ਦਾ ਪ੍ਰੈਸ਼ਰ ਵੀ ਆਪਾਂ ਨੂੰ ਦੇਖ ਲੈਣਾ ਚਾਹੀਦਾ ਹੈ। ਔਰ ਸਭ ਤੋਂ ਮਹੱਤਵਪੂਰਨ ਗੱਲ ਹੈ, ਖੇਤ ਦੇ ਵਿੱਚ ਕੰਬਾਈਨ ਆਪਾਂ ਉਦੋਂ ਹੀ ਵਾੜਨੀ ਹੈਗੀ ਹੈ ਜਦੋਂ ਉਹ ਫਸਲ ਜਿਹੜੀ ਹੈਗੀ ਹੈ 90% ਤੱਕ ਪੱਕ ਜਾਵੇ ਆਪਣੇ ਕੋਲ। ਔਰ ਕਦੇ ਵੀ ਕੰਬਾਈਨ ਹਾਰਵੈਸਟਰ ਹੈਗਾ ਟੈਸਟਿੰਗ ਇੰਸਟੀਚਿਊਟ ਵੱਲੋਂ ਜਿਹੜੀ ਜਿੰਨੀ ਸਪੀਡ ਸਿਫਾਰਸ਼ ਕੀਤੀ ਹੋਈ ਹੈ ਉਸ ਤੋਂ ਵੱਧ ਸਪੀਡ 'ਤੇ ਆਪਾਂ ਨੂੰ ਚਲਾਉਣੀ ਨਹੀਂ ਚਾਹੀਦੀ ਹੈਗੀ। ਕਈ ਵਾਰ ਜੇ ਆਪਾਂ ਝੋਨੇ ਦੀ ਵਾਢੀ ਦੀ ਵੀ ਗੱਲ ਕਰੀਏ, ਜੇ ਆਪਣੇ ਕੋਲ ਸਵੈ ਚਲਿਤ ਕੰਬਾਈਨ ਹੈਗੀ ਤਾਂ ਉਹਦੀ ਜਿਹੜੀ ਗਤੀ ਹੈਗੀ ਹੈ ਉਹਦੀ ਗਤੀ ਜਿਹੜੀ ਹੈਗੀ ਆਪਣੇ ਕੋਲ 2 ਤੋਂ 3 ਕਿਲੋਮੀਟਰ ਪ੍ਰਤੀ ਘੰਟਾ ਚਾਹੀਦੀ ਹੈਗੀ ਹੈ। ਜੇ ਟਰੈਕਟਰ ਨਾਲ ਚੱਲਣ ਵਾਲੀ ਹੈ ਖੇਤ ਦੇ ਵਿੱਚ ਗਤੀ ਤਕਰੀਬਨ 2.5 ਤੋਂ 3.5 ਕਿਲੋਮੀਟਰ ਪ੍ਰਤੀ ਘੰਟਾ ਚਾਹੀਦੀ ਹੈ, ਪਰ ਆਪਾਂ ਨੂੰ ਇਹ ਦੇਖਣਾ ਪੈਣਾ ਹੈਗਾ ਕਿ ਫਸਲ ਦੇ ਵਿੱਚ ਨਮੀ ਜ਼ਿਆਦਾ ਨਾ ਹੋਵੇ। ਜੇ ਫਸਲ ਦੇ ਵਿੱਚ ਨਮੀ ਜ਼ਿਆਦਾ ਹੈਗਾ ਆਪਾਂ ਕੰਬਾਈਨ ਚਲਾ ਰਹੇ ਹਾਂ ਅਤੇ ਕਈ ਵਾਰ ਇਹ ਖਦਸ਼ਾ ਹੁੰਦਾ ਅਤੇ ਅੱਗ ਲੱਗ ਜਾਂਦੀ ਹੈਗੀ, ਇਹ ਵੀ ਖਦਸ਼ਾ ਹੁੰਦਾ ਹੈਗਾ। ਔਰ ਸਟਰਾ ਵਾਕਰ ਅਤੇ ਜਾਲੀ ਜਿਹੜੀ ਹੈਗੀ ਆਪਣੇ ਕੋਲ ਸਾਫ਼ ਹੋਣੇ ਚਾਹੀਦੇ ਹਨ। ਜੇ ਇਹ ਸਾਫ਼ ਨਾ ਹੋਣ ਤਾਂ ਕੰਬਾਈਨਾਂ ਦੇ ਦਾਣੇ ਫਸਲ ਤੋਂ ਅਲੱਗ ਕਰਨ ਦੀ ਸਮਰੱਥਾ ਵਿੱਚ ਘੱਟ ਜਾਂਦੀ ਹੈ। ਸੋ ਪੈਰੇ ਸਰੋਤਿਓ, ਕਟਰ ਬਾਰ ਦੇ ਗਲੇਡ ਖਰਾਬ ਨਾ ਹੋਣ, ਇਹ ਇੱਕ ਅਹਿਮ ਹੈਗਾ ਜਿਹੜਾ ਆਪਾਂ ਨੂੰ ਦੇਖਣਾ ਪੈਣਾ ਹੈਗਾ, ਅਹਿਮ ਗੱਲ ਹੈਗੀ ਆਪਣੇ ਕੋਲ ਖੇਤ ਦੇ ਵਿੱਚ ਕੰਬਾਈਨ ਦੇ ਮਗਰੋਂ ਜੇ ਆਪਾਂ ਨੂੰ ਲੱਗਦਾ 1% ਤੋਂ ਦਾਣੇ ਆਪਣੇ ਕੋਲ ਜ਼ਿਆਦਾ ਕਿਰਦੇ ਹੋਣ ਤਾਂ ਪੱਖੇ ਦੀ ਹਵਾ ਨੂੰ ਆਪਾਂ ਨੂੰ ਘਟਾ ਲੈਣਾ ਚਾਹੀਦਾ ਹੈਗਾ ਆਪਣੇ ਕੋਲ। ਜੇ ਆਪਣੇ ਕੋਲ ਦਾਣਿਆਂ ਵਾਲੀ ਟੈਂਕੀ ਦੇ ਵਿੱਚ 1% ਤੋਂ ਵੱਧ ਦਾਣੇ ਜੇ ਟੁੱਟੇ ਹੋਣ ਤਾਂ ਉਹਨਾਂ ਨੂੰ ਘਟਾਉਣ ਲਈ ਪਹਿਲਾਂ ਆਪਾਂ ਨੂੰ ਸਿਲੰਡਰ ਦੀ ਰਫ਼ਤਾਰ ਨੂੰ ਘਟਾਉਣਾ ਚਾਹੀਦਾ ਹੈਗਾ, ਅਤੇ ਜੇ ਜੇ ਜ਼ਰੂਰਤ ਹੋਵੇ ਤਾਂ ਬਾਅਦ ਦੇ ਵਿੱਚ ਉਹ ਜਿਹੜੀ ਕਨਕੇਵ ਦੀ ਆਪਣੇ ਕੋਲ ਵਿੱਥ ਹੈਗਾ ਉਹਨੂੰ ਵਧਾ ਲੈਣਾ ਚਾਹੀਦਾ ਹੈਗਾ। ਜੇ ਦਾਣਿਆਂ ਵਿੱਚ ਅਣਗਾਹੇ ਦਾਣੇ 1% ਤੋਂ ਵੱਧ ਹੋਣ ਤਾਂ ਕਨਕੇਵ ਦੀ ਵਿੱਥ ਨੂੰ ਘਟਾਓ ਅਤੇ ਲੋੜ ਮੁਤਾਬਕ ਸੈਟਿੰਗ ਨੂੰ ਆਪਾਂ ਨੂੰ ਵਧਾਉਣਾ ਚਾਹੀਦਾ ਹੈਗਾ। ਜੇ ਕੰਬਾਈਨ ਓਵਰਲੋਡ ਹੁੰਦੀ ਹੈਗੀ ਹੈ ਤਾਂ ਫਸਲ ਉੱਪਰੋਂ ਕੱਟੋ ਜਾਂ ਕੰਬਾਈਨ ਦੀ ਰਫ਼ਤਾਰ ਨੂੰ ਘਟਾਓ। ਕੰਬਾਈਨ ਦੇ ਅਗਲੇ ਪਿਛਲਿਆਂ ਦੇ ਟਾਇਰਾਂ ਦਾ ਹਵਾ ਦਾ ਦਬਾਅ ਵੀ ਆਪਾਂ ਨੂੰ ਦੇਖਣਾ ਪੈਣਾ ਹੈ। ਔਰ ਜਿੰਨੀ ਵੀ ਆਪਣੇ ਕੋਲ ਫਸਲ ਜੇ ਸਿੱਲੀ ਹੋਵੇ ਕੰਬਾਈਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਖਦਸ਼ਾ ਅੱਗ ਲੱਗਣ ਦਾ ਹੁੰਦਾ ਹੈਗਾ। ਸੋ ਆਪਣੀ ਰਵਾਇਤੀ ਕੰਬਾਈਨਾਂ ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ ਕੀ ਹੈਗਾ, ਜਿਹੜਾ ਪਰਾਲ ਹੈਗਾ ਇੱਕ ਕਤਾਰ ਦੇ ਰੂਪ ਦੇ ਵਿੱਚ ਖੇਤ ਦੇ ਵਿੱਚ ਗਿਰਦਾ ਹੈਗਾ ਆਪਣੇ ਕੋਲ, ਅਤੇ ਉਦੋਂ ਬਾਅਦ ਆਪਾਂ ਨੂੰ ਦਿੱਕਤ ਕੀ ਆਉਂਦੀ ਹੈ, ਦਿੱਕਤ ਆਉਂਦੀ ਹੈਗੀ ਜਿਹੜੀ ਆਪਾਂ ਨੇ ਅਗਲੀਆਂ ਮਸ਼ੀਨਾਂ ਚਲਾਉਣੀਆਂ ਕਣਕ ਦੀਆਂ ਬਿਜਾਈ ਵੇਲੇ ਉਹਦੇ ਵਿੱਚ ਚਲਾਉਣ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ। ਸੋ ਕਿਸਾਨ ਵੀਰ ਖੇਤ ਨੂੰ ਚਲਦੀ ਵਿਹਲਾ ਕਰਨ ਨੂੰ ਪਰਾਲ ਨੂੰ ਅੱਗ ਵੀ ਲਾ ਦਿੰਦੇ ਹੈਗੇ ਆ। ਕਿਸ ਨੇ ਖੂਬ ਕਿਹਾ ਹੈਗਾ, ਬਰਕਤ ਹੁੰਦੀ ਨੇਕ ਕਮਾਈ ਦੀ, ਜਿਸ ਧਰਤੀ ਦਾ ਖਾਈ ਆ ਉਹਦੀ ਕਦਰ ਕਮਾਈ ਦੀ। ਸੋ ਪਰਾਲੀ ਨੂੰ ਆਪਾਂ ਨੇ ਅੱਗ ਨਹੀਂ ਲਾਉਣੀ। ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਸਿਸਟਮ ਬਣਾਇਆ ਹੈਗਾ ਜੋ ਆਪਣੇ ਕੋਲ ਕੰਬਾਈਨ ਦੇ ਪਿੱਛੇ ਲੱਗਦਾ, ਉਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਤਾਂ ਵੈਸੇ ਸੁਪਰ SMS ਕਹਿ ਦਿੰਦੇ ਹਾਂ, ਸੁਪਰ ਸਟਰਾ ਮੈਨੇਜਮੈਂਟ ਸਿਸਟਮ, ਜਾਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿ ਲਈਏ ਪਰਾਲੀ ਖੰਡਾਰਨ ਵਾਲਾ ਯੰਤਰ ਹੈਗਾ। ਉਹ ਉਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜਾ ਵੀ ਪਰਾਲ ਸਟਰਾ ਵਕਰਾ ਤੋਂ ਆਉਂਦਾ ਹੈਗਾ ਉਹ ਕੁਤਰ ਕੇ ਖੇਤ ਦੇ ਵਿੱਚ ਇੱਕ ਸਾਰ ਖਿਲਰ ਜਾਂਦਾ ਹੈਗਾ। ਜੇ ਇੱਕ ਸਾਰ ਖਿਲਰ ਜਾਂਦਾ ਹੈਗਾ ਅਤੇ ਕਣਕ ਦੀ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ ਜਿਵੇਂ

0: ਕਿ ਮੈਂ ਗੱਲ ਕਰਨਾ ਹੈਪੀ ਸੀਟਰ ਦੀ ਗੱਲ ਕਰਨਾ, ਜੇ ਮੈਂ ਸਮਾਰਟ ਸੀਟਰ ਦੀ ਗੱਲ ਕਰਨਾ, ਜਾਂ ਮੈਂ ਸਰਫੇ ਸੀਟਰ ਦੀ ਗੱਲ ਕਰਨਾ, ਜੇ ਮੈਂ ਸੁਪਰ ਸੀਟਰ ਦੀ ਗੱਲ ਕਰਨਾ, ਇਹਨਾਂ ਦੀ ਸਮਰੱਥਾ ਦੇ ਵਿੱਚ ਵੀ ਵਾਧਾ ਹੁੰਦਾ ਹੈਗਾ ਔਰ ਡੀਜ਼ਲ ਦੀ ਜਿਹੜੀ ਖਪਤ ਹੈਗੀ ਹੈ ਉਹਦੀ ਆਪਣੇ ਕੋਲ ਘੱਟ ਹੁੰਦੀ ਹੈਗੀ ਹੈ। ਸੋ ਜੇ ਆਪਾਂ ਸੁਪਰ SMS ਦੀ ਗੱਲ ਵੀ ਕਰ ਲਈਏ, ਇਹਦੇ ਵਿੱਚ ਕੀ ਹੁੰਦਾ ਹੈਗਾ, ਇੱਕ ਰੋਟਰ ਲੱਗਿਆ ਹੁੰਦਾ, ਉਹਦੇ ਉੱਪਰ ਫਲੈਂਜ ਤਰ੍ਹਾਂ ਦੇ ਇੱਕ ਬਲੇਡ ਲੱਗੇ ਹੁੰਦੇ ਹੈਗੇ ਆ, ਇੱਕ ਬਲੇਡ ਜਿਹੜੇ ਲੱਗੇ ਹੁੰਦੇ ਆ ਉਹ ਕੰਘੀ ਟਾਈਪ ਬਲੇਡ ਹੁੰਦੇ ਆ, ਉਹ ਅਟੈਚ ਹੀ ਹੁੰਦੇ ਹੈਗੇ ਆਪਣੇ ਕੋਲ। ਇਹਨਾਂ ਵਿੱਚ ਜਿਹੜੀ ਓਵਰਲੈਪਿੰਗ ਹੈਗੀ, ਜੇ ਤਾਂ ਓਵਰਲੈਪਿੰਗ ਜ਼ਿਆਦਾ ਹੈਗੀ ਆ ਆਪਣੇ ਕੋਲ, ਤਾਂ ਇਹਦੇ ਪਰਾਲ ਦੇ ਕੁਤਰੇ 'ਤੇ ਹੁਣ 'ਤੇ ਡਿਪੈਂਡ ਕਰਦਾ ਕਿ ਪਰਾਲ ਦਾ ਕੁਤਰਾ ਕਿੰਨਾ ਹੋਣਾ ਆਪਣੇ ਕੋਲ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਚਾਹੀਦਾ ਹੈਗਾ, ਜਿਹੜੇ ਸੁਪਰ SMS ਵਾਲਾ ਰੋਟਰ ਹੈਗਾ ਉਹਦੀ ਡਾਇਨਮਿਕ ਬੈਲੈਂਸਿੰਗ ਚਾਹੀਦੀ ਹੈ। ਜੇ ਮੈਂ ਦੇਸੀ ਭਾਸ਼ਾ 'ਚ ਗੱਲਾਂ, ਉਹ ਸੰਤੁਲਿਤ ਹੋਣਾ ਚਾਹੀਦਾ। ਜੇ ਉਹ ਸੰਤੁਲਿਤ ਜਾਂ ਡਾਇਨਮਿਕ ਬੈਲੈਂਸਿੰਗ ਨਹੀਂ ਹੈਗਾ ਤਾਂ ਉਹਦੇ ਵਿੱਚ ਕੰਪਨ ਬਹੁਤ ਹੁੰਦਾ, ਵਾਈਬ੍ਰੇਸ਼ਨ ਬਹੁਤ ਹੁੰਦੀ ਹੈਗੀ ਆਪਣੇ ਕੋਲ। ਸਭ ਤੋਂ ਪਹਿਲਾਂ ਇਹ ਅਹਿਮ ਗੱਲ ਸੀ ਕਿ ਜਿਹੜੀ ਇਹਦੀ ਗਤੀ ਹੈਗੀ ਹੈ, ਰੋਟਰ ਦੀ ਜਿਹੜੀ ਗਤੀ ਹੈਗੀ ਹੈ ਉਹ 1600 ਤੋਂ ਲੈ ਕੇ 1800 RPM ਚਾਹੀਦੀ ਹੈ, ਚੱਕਰ ਪ੍ਰਤੀ ਮਿੰਟ ਇੰਨੇ ਚਾਹੀਦੇ ਹੈਗੇ ਹੈ। ਜੇ ਇਹਦੇ ਚੱਕਰ ਘੱਟਦੇ ਹੈਗੇ ਹੈ ਤਾਂ ਜਿਹੜਾ ਪਰਾਲ ਕੁਤਰਨ ਦੇ ਵਿੱਚ ਜਿਹੜਾ ਪਿੱਛੇ ਖਿਲਰਦਾ ਉਹਦੇ ਵਿੱਚ ਵੀ ਸਮੱਸਿਆ ਆਉਂਦੀ ਹੈਗੀ ਹੈ। ਸੋ ਕਿਸਾਨ ਭਰਾਓ, ਮੈਂ ਤੁਹਾਨੂੰ ਇਹੀ ਸਲਾਹ ਦਊਂਗਾ, ਜੇ ਝੋਨੇ ਦੀ ਵਾਢੀ ਕਰਾਉਣੀ ਹੈ ਸਭ ਤੋਂ ਪਹਿਲਾਂ ਸੁਪਰ SMS ਕੰਬਾਈਨ ਦੇ ਨਾਲ ਚਲਾਓ। ਜਿਹੜੀ ਮਸ਼ੀਨਾਂ ਮੈਂ ਦੱਸੀਆਂ ਹੈਗੀਆਂ ਨੇ, ਪਹਿਲਾਂ ਵੀ ਤੁਹਾਨੂੰ ਦੱਸੀਆਂ ਹੈਗੀਆਂ, ਇਹ ਸਾਰੀਆਂ ਮਸ਼ੀਨਾਂ ਹੈਪੀ ਸੀਡਰ ਹੋ ਗਿਆ ਜਾਂ ਸੁਪਰ ਸੀਡਰ ਹੋ ਗਿਆ ਜਾਂ ਸਮਾਰਟ ਸੀਡਰ ਹੋ ਗਿਆ ਜਾਂ ਸਰਫੇ ਸੀਡਰ ਹੋ ਗਿਆ, ਇਹ ਤਾਂ ਹੀ ਇਹਨਾਂ ਦੀ ਸਮਰੱਥਾ ਦੇ ਵਿੱਚ ਵਾਧਾ ਹੋ ਸਕਦਾ ਹੈਗਾ ਜੇ ਝੋਨੇ ਦੀ ਵਾਢੀ ਸੁਪਰ SMS ਨਾਲ ਕੀਤੀ ਹੋਣੀ ਚਾਹੀਦੀ ਹੈਗੀ ਹੈ ਆਪਣੇ ਕੋਲ। ਸੋ ਮੈਂ ਅੱਗੇ ਜੇ ਮੈਂ ਗੱਲ ਵੀ ਕਰਾਂ ਕਿ ਆਪਣੇ ਕੋਲ ਜਿੰਨੀਆਂ ਵੀ ਕੰਬਾਈਨਾਂ ਹੈਗੀਆਂ, ਜ਼ਿਆਦਾ ਤੋਂ ਜ਼ਿਆਦਾ ਸੁਪਰ SMS ਕੰਬਾਈਨਾਂ ਵੀ ਹੈਗੀਆਂ ਨੇ, ਔਰ ਕਿਸਾਨ ਵੀਰਾਂ ਨੇ ਜਿਹੜੀ ਆਪਣੇ ਕੋਲ ਘੱਟ ਸਮੇਂ ਲੱਗਣ ਵਾਲੀ ਕਿਸਮ ਹੈਗੀ ਹੈ PR 126 ਜੋ ਕਿ 93 ਦਿਨ ਲੈਂਦੀ ਹੈਗੀ ਝੋਨੇ ਦੀ ਲਵਾਈ ਤੋਂ ਬਾਅਦ, ਉਹ ਵੀ ਪੱਕ ਚੁੱਕੀ ਹੈਗੀ ਹੈ। ਔਰ ਕੁਝ ਕਿਸਾਨ ਜਿਹੜੇ ਹੈਗੇ ਇਲਾਕਿਆਂ ਦੇ ਵਿੱਚ ਅਗੇਤੇ ਮਟਰ ਜਾਂ ਅਗੇਤੇ ਆਲੂ ਲਾਉਂਦੇ ਹੈਗੇ ਆ, ਤਾਂ ਉਹਨਾਂ ਨੂੰ ਸੁਪਰ SMS ਵਾਲੀ ਕੰਬਾਈਨ ਦੇ ਨਾਲ ਹੀ ਕਰਨਾ, ਤਾਂ ਕਿ ਉਸ ਤੋਂ ਬਾਅਦ ਜੇ ਅਗਰ ਮਲਚਰ ਵੀ ਚਲਾਉਂਦੇ ਹੈਗੇ ਜਾਂ ਚੌਪਰ ਵੀ ਚਲਾਉਂਦੇ ਹੈਗੇ ਆ, ਉਹ ਪਰਾਲੀ ਦਾ ਹੋਰ ਕੁਤਰਾ ਹੋ ਜਾਂਦਾ, ਉਹ ਉਲਟਾਵੇਂ ਹਲਾਂ ਦੇ ਨਾਲ ਉਹ ਸਾਰੀ ਪਰਾਲੀ ਖੇਤ ਦੇ ਵਿੱਚ ਮਿਲ ਜਾਂਦੀ ਹੈਗੀ ਆ, ਅਤੇ ਇਸ ਨਾਲ ਜਿਹੜੀ ਆਪਣੇ ਕੋਲ ਜ਼ਮੀਨ ਦੀ ਉਪਜਾਊ ਸ਼ਕਤੀ ਹੈਗੀ ਆ ਉਹ ਵੱਧ ਜਾਂਦੀ ਹੈਗੀ ਹੈ। ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਹ ਸਿਫਾਰਿਸ਼ਾਂ ਵੀ ਕੀਤੀਆਂ ਹੈਗੀਆਂ ਮਸ਼ੀਨਾਂ ਦੇ, ਬਸ ਗੌਰ ਇੱਕ ਗੱਲ ਦਾ ਰੱਖਣਾ ਹੈਗਾ, ਆਪਣੇ ਕੋਲ ਜੇ ਆਪਾਂ ਨੇ ਹੈਪੀ ਸੀਡਰ ਚਲਾਉਣਾ ਜਾਂ ਆਪਣੇ ਕੋਲ ਸਮਾਰਟ ਸੀਡਰ ਚਲਾਉਣਾ ਜਾਂ ਮੈਂ ਗੱਲ ਕਰਾਂ ਸੁਪਰ ਸੀਡਰ ਚਲਾਉਣਾ, ਜਿਹੜਾ ਅਖੀਰਲਾ ਪਾਣੀ ਹੈਗਾ ਜਾਂ 15 ਜਾਂ 20 ਦਿਨਾਂ ਪਹਿਲਾਂ ਵਾਢੀ ਤੋਂ ਪਹਿਲਾਂ ਜਾਂ ਜ਼ਮੀਨ ਦੀ ਕਿਸਮ ਦੇ ਅਨੁਸਾਰ ਨਾਲ ਇਸ ਤਰ੍ਹਾਂ ਲਾਉਣਾ ਹੈਗਾ ਕਿ ਉਸੇ ਨਮੀ ਦੇ ਵਿੱਚ ਉਸੇ ਬੱਤਰ ਦੇ ਵਿੱਚ ਆਪਣੇ ਕੋਲ ਝੋਨੇ ਦੀ ਵਾਢੀ ਵੀ ਹੋ ਸਕੇ ਔਰ ਨਾਲ ਦੀ ਨਾਲ ਆਪਣੇ ਕੋਲ ਕਣਕ ਦੀ ਬਿਜਾਈ ਵੀ ਹੋ ਸਕੇ। ਸੋ ਕਿਸਾਨ ਵੀਰੋ, ਇੱਕ ਮੈਂ ਗੱਲ ਹੋਰ ਕਰਨੀ ਹੈਗੀ ਹੈ, ਜਿਹੜੇ ਕਿਸਾਨ ਵੀਰ ਜੇ ਆਪਾਂ ਕਹਿ ਦਈਏ ਕਿ ਸਭ ਤੋਂ ਜਿਹੜੀ ਸਸਤੀ ਵਿਧੀ ਹੈਗੀ ਹੈ ਕਣਕ ਦੀ ਬਿਜਾਈ ਦੀ, ਉਹ ਹੈਗੀ ਸਰਫੇ ਸੀਡਰ ਜਾਂ ਛੱਟੇ ਵਾਲੀ ਬਿਜਾਈ ਦੀ। ਅਤੇ ਜਿਹੜੇ ਪੁਰਾਣੇ ਕਿਸਾਨ ਇਸ ਤਰ੍ਹਾਂ ਕਰਦੇ ਸੀ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦਾ ਛਿੱਟਾ ਜਾਂ ਡਾਇਆ ਦਾ ਛਿੱਟਾ ਦੇ ਦਿੰਦੇ ਸੀ ਔਰ ਫਿਰ ਕਟਰ ਚਲਾ ਕੇ ਰਾਤ ਨੂੰ ਪਾਣੀ ਲਾ ਦਿੰਦੇ ਸੀ ਅਤੇ ਜਿਹੜੀ ਕਣਕ ਦਾ ਜੰਮ ਵਧੀਆ ਹੋ ਜਾਂਦਾ। ਇਸੇ ਤਕਨੀਕ ਨੂੰ ਜੇ ਮਸ਼ੀਨੀਕਰਨ ਵਾਸਤੇ ਇੱਕ ਸਰਫੇ ਸੀਡਰ ਨਾਂ ਦੀ ਮਸ਼ੀਨ ਬਣਾਈ ਹੈਗੀ ਹੈ, ਉਹਦੇ ਵਿੱਚ ਆਪਣੇ ਕੋਲ ਕਟਰ ਕੰਮ ਸਪਰੈਡਰ ਹੈਗਾ, ਜਿਹੜੇ ਉਹਦੇ ਪੱਖੇ ਲੱਗੇ ਹੋਏ ਹੈਗੇ ਆ, ਹਰੇਕ ਪੱਖੇ ਦੇ ਉੱਪਰ ਅੱਧ ਚੰਨੁਮਾ ਬਲੇਡ ਲੱਗੇ ਹੋਏ ਆਪਣੇ ਕੋਲ, ਉਹਦੇ ਦੰਦਰਾਲ ਲੱਗੇ ਹੋਏ ਨੇ। ਇਹ ਕਿਸਾਨ ਵੀਰਾਂ ਨੂੰ ਇਹ ਵੀ ਗੌਰ ਕਰਨਾ, ਜਿਹੜੇ ਆਪਣੇ ਕੋਲ ਬਲੇਡ ਲੱਗੇ ਜਾਂ 15 ਜਾਂ 20 ਕਿੱਲਿਆਂ ਬਾਅਦ ਉਹਨਾਂ ਬਲੇਡਾਂ ਨੂੰ ਆਪਾਂ ਨੂੰ ਤਿੱਖਾ ਕਰਨਾ ਪੈਣਾ। ਔਰ ਜਿਹੜੀ ਇਹ ਮਸ਼ੀਨ ਹੈਗੀ ਹੈ ਤਕਰੀਬਨ 4 ਜਾਂ 5 ਇੰਚ ਜ਼ਮੀਨ ਤੋਂ ਉੱਪਰ ਰੱਖ ਕੇ ਚਲਾਉਣੀ ਹੈਗੀ ਹੈ, ਤਾਂ ਕਿ ਜਿਹੜਾ ਆਪਣਾ ਦਾਣਾ ਹੈਗਾ ਜ਼ਮੀਨ 'ਤੇ ਚਲੇ ਜਾਵੇ ਔਰ ਜਿਹੜਾ ਪਰਾਲ ਹੈਗਾ ਉਹ ਦਾਣੇ ਨੂੰ ਆਪਣੇ ਕੋਲ ਢੱਕ ਲਵੇ। ਔਰ ਉਸ ਤੋਂ ਬਾਅਦ ਆਪਾਂ ਨੂੰ ਇਹ ਪਾਣੀ ਜ਼ਰੂਰ ਲਾਉਣਾ ਪੈਣਾ ਹੈਗਾ। ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਹੋਰ ਮਸ਼ੀਨਾਂ ਦੀ ਵੀ ਗੱਲ ਕਰਾਂ, ਆਪਣੇ ਕੋਲ ਉਲਟਾਵਾਂ ਹਲ ਹੈਗਾ ਜਾਂ ਆਪਣੇ ਕੋਲ ਮਲਚਰ ਹੈਗਾ ਜਾਂ ਚੌਪਰ ਹੈਗਾ, ਇਹ ਸਾਰੀ ਮਸ਼ੀਨਾਂ ਦੀ ਸਮਰੱਥਾ ਤਾਂ ਹੀ ਵੱਧ ਸਕਦੀ ਹੈ ਜੇ ਆਪਾਂ ਝੋਨੇ ਦੀ ਵਾਢੀ ਆਪਣੇ ਕੋਲ ਸੁਪਰ SMS ਕੰਬਾਈਨ ਦੇ ਨਾਲ ਹੀ ਚੱਲੀਏ। ਸੋ ਅੰਤ ਦੇ ਵਿੱਚ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਨਵੀਂ ਖੇਤੀ ਤਕਨੀਕਾਂ ਅਪਣਾਓ, ਖੇਤੀ ਦਾ ਮਿਆਰ ਵਧਾਓ, ਧਰਤੀ ਮਾਂ ਬਚਾਉਣੀ ਹੈ, ਪਰਾਲੀ ਨੂੰ ਅੱਗ ਨਹੀਂ ਲਾਉਣੀ ਹੈਗੀ ਹੈ। ਸੋ ਸਾਰੇ ਕਿਸਾਨ ਵੀਰਾਂ ਨੂੰ ਇਹ ਸੰਦੇਸ਼ ਹੈ, ਆਪਣੇ ਝੋਨੇ ਦੀ ਵਾਢੀ ਸੁਪਰ SMS ਕੰਬਾਈਨਾਂ ਦੇ ਨਾਲ ਕਰਾਓ ਔਰ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਉਣ ਵਾਲੀਆਂ ਕਣਕ ਦੀ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ, ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਜਾਂ ਸਰਫੇ ਸੀਡਰ, ਜਾਂ ਆਪਣੇ ਕੋਲ ਵਿੱਚ ਮਲਾਉਣ ਵਾਲੀਆਂ ਮਸ਼ੀਨਾਂ ਹੈਗੀਆਂ ਆਪਣੇ ਕੋਲ, ਜਿਵੇਂ ਕਿ ਮਲਚਰ ਹੋ ਗਿਆ, ਚੌਪਰ ਕੁਤਰਾ ਕਰਨ ਵਾਸਤੇ ਔਰ ਉਲਟਾਵਾਂ ਹਲ ਹੋ ਗਿਆ ਜਿਹੜੀ ਪਰਾਲੀ ਹੈਗੀ ਜ਼ਮੀਨ ਦੇ ਵਿੱਚ ਮਿਲਾਉਣ ਵਾਸਤੇ। ਇਹਨਾਂ ਨੂੰ ਮਿਲਾ ਕੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ, ਆਪਣਾ ਜਿਹੜਾ ਸਾਰਾ ਵਾਤਾਵਰਨ ਹੈਗਾ ਸਾਫ਼ ਸੁਥਰਾ ਰੱਖੀਏ। ਬਹੁਤ ਬਹੁਤ ਧੰਨਵਾਦ।
1: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ।

0: मोदी जी का संकल्प।
1: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
0: आज तक इस योजना नाल 9,50,00,000 तो ज्यादा लाभपात्री जुड़ चुके ने। ਕਿ ਤੁਸੀਂ ਵੀ 18 to 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸੁਣਿਆ ਪ੍ਰਿੰਸੀਪਲ ਸਾਹਿਬ?
3: ਬਿਲਕੁਲ ਜੀ, ਵਾਢੀ ਦੀ ਤਿਆਰੀ ਵੀ ਹੈ ਤੇ ਇਹ ਚੀਜ਼ ਵੀ ਬਹੁਤ ਜ਼ਰੂਰੀ ਸੀਗੀ।
2: ਜਿਵੇਂ ਤੁਸੀਂ ਕਿਹਾ ਨਾ ਕਿ ਪਹਿਲਾਂ ਹੀ ਪਲਾਨਿੰਗ ਕਰ ਲੈਣੀ ਚਾਹੀਦੀ ਹੈ।
3: ਬਿਲਕੁਲ ਜੀ,
2: ਇਹ ਸੀ ਵੀ ਪਹਿਲਾਂ ਹੀ ਪਲਾਨਿੰਗ ਹੋ ਗਈ ਹੈ ਜੀ।
3: ਪਟਵਾਰੀ ਸਾਹਿਬ, ਕੱਲ੍ਹ ਦੇ ਪ੍ਰੋਗਰਾਮ ਤੇ ਮੌਸਮ ਦੇ ਹਾਲ ਬਾਰੇ ਵੀ ਜਾਣਕਾਰੀ ਦੇ ਦਿਓ
2: ਜੀ। ਦਿਓ ਜੀ ਪ੍ਰਿੰਸੀਪਲ ਸਾਹਿਬ, ਤੜਕੇ 6:30 ਖੇਤੀਬਾੜੀ ਪ੍ਰੋਗਰਾਮ 'ਚ ਤੋਰੀਆ 'ਚ ਅੰਤਰ ਫਸਲਾਂ,
3: ਠੀਕ ਜੀ,
2: ਇਸ ਬਾਰੇ ਜਾਣਕਾਰੀ ਦੇਵਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਫਸਲ ਦੀ ਪੌਸ਼ਟਿਕ ਬਗੀਚੀ ਬਾਰੇ ਡਾਕਟਰ ਰਚਨਾ ਅਰੋੜਾ ਜੀ ਆਏ ਸਨ, ਇਹ ਸਾਨੂੰ ਜਾਣਕਾਰੀ ਦੇਣਗੇ,
3: ਠੀਕ ਜੀ।
2: ਅਤੇ ਮੌਸਮ ਦਰਮਿਆਨੀ 'ਚ ਹਲਕੀ ਬਾਰਿਸ਼ ਹੈ
3: ਅਤੇ ਕੀ ਕਹਿੰਦੇ ਹੋ ਜੀ?
2: ਚਲੀਏ ਫਿਰ।

0: अपनी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 7 ਵੱਜ ਰਹੇ ਨੇ ਅਤੇ ਹੁਣ ਪੇਸ਼ ਹੈ ਸਾਡਾ ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ।

0: ਇਸਰਾ ਪ੍ਰੋਗਰਾਮ ਕਿਸਾਨ ਵਾਲੇ ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਜੈ ਹਿੰਦ ਕਿਸਾਨ ਵੀਰੋਂ। ਔਰ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਚੜ੍ਹਦੀ ਕਲਾ ਵਿੱਚ ਹੋਣਗੇ। ਔਰ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਅਮਰੀਕ ਸਿੰਘ ਜੀ, ਜੋ ਕਿ ਗੇਨ ਕਮਿਸ਼ਨਰ ਪੰਜਾਬ ਨੇ। ਔਰ ਵਿਸ਼ਾ ਰਹੇਗਾ ਸਾਡਾ ਕਮਾਦ ਦੀ ਜਿਹੜੀ ਦੇਖਭਾਲ ਹੈ ਔਰ ਇਹਦੀ ਮਹੱਤਤਾ ਕੀ ਹੈ। ਡਾਕਟਰ ਅਮਰੀਕ ਸਿੰਘ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਜਿਵੇਂ ਕਿ ਵਿਸ਼ਾ ਹੀ ਹੈ ਕਮਾਦ ਦੀ ਗੱਲ ਕਰਨੀ ਹੈ, ਗੰਨੇ ਦੀ ਗੱਲ ਕਰਨੀ ਹੈ, ਤਾਂ ਪੰਜਾਬ ਦੇ ਲਈ ਕਮਾਦ ਦੀ ਕੀ ਮਹੱਤਤਾ ਹੈ, ਕਿਉਂ ਮਹੱਤਵਪੂਰਨ ਹੈ?
1: ਪੰਜਾਬ ਦੇ ਵਿੱਚ ਤਕਰੀਬਨ ਜਿਹੜਾ ਇਸ ਵੇਲੇ 1,16,000 ਹੈਕਟੇਅਰ ਰਕਬੇ ਦੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਹੜੀ ਕਿ ਕਣਕ, ਝੋਨਾ, ਕਪਾਹ ਤੋਂ ਬਾਅਦ ਚੌਥੀ ਅਜਿਹੀ ਫਸਲ ਹੈ ਜਿਹੜੀ ਕਿ ਇੱਕ ਵਪਾਰਕ ਫਸਲ ਹੈ
0: ਜੀ।
1: ਇਹਦੇ ਨਾਲ ਤਕਰੀਬਨ 55,000 ਜਿਹੜੇ ਕਿਸਾਨ ਨੇ ਉਹ ਜੁੜੇ ਹੋਏ ਨੇ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ। ਸੋ ਇੱਕ ਜੇ ਆਪਾਂ ਕਹਿ ਲਈਏ ਕਿ ਇੱਕ ਕਿਸਾਨ ਦੀ ਇੱਕ ਆਮਦਨ ਦਾ ਵਧੀਆ ਸਰੋਤ ਆ, ਕਿਉਂਕਿ ਸਾਡਾ ਜਿਹੜਾ ਮੁੱਖ ਜਿਹੜਾ ਰਕਬਾ ਵਾ ਉਹ ਦਰਿਆ ਬਿਆਸ ਅਤੇ ਰਾਵੀ ਦੇ ਨਾਲ ਨਾਲ ਜਿਹੜਾ ਵਾ ਉਹ ਤਕਰੀਬਨ 60% ਆ, ਜਿੱਥੇ ਕਿ ਹੋਰ ਜਿਹੜੀ ਫਸਲ ਜਿਹੜੀ ਆ ਉਹ ਨਹੀਂ ਹੁੰਦੀ, ਅਤੇ ਉਹ ਗੰਨਾ ਹੀ ਅਜਿਹੀ ਫਸਲ ਆ ਜਿਹੜੀ ਕਿ ਉੱਥੇ ਉਸ ਇਲਾਕੇ ਦੇ ਵਿੱਚ ਹੋ ਸਕਦੀ ਹੈ। ਆਮ ਕਰਕੇ ਉੱਥੇ ਹੜ੍ਹ ਆਉਂਦਾ, ਪਾਣੀ ਆ ਜਾਂਦਾ, ਜ਼ਿਆਦਾ ਆ ਜਾਂਦਾ ਵਾ, ਅਤੇ ਉਹ ਇਹ ਜੇ ਇਹ ਫਸਲ ਆ ਜਿਹਨੂੰ ਕੁਛ ਵੀ ਜਿਹੜਾ ਪਾਣੀ ਨਾ ਜਿਹੜਾ ਵਾ ਉਹਨੂੰ ਕੋਈ ਜਿਹੜੀ ਆ ਉਹ ਨੁਕਸਾਨ ਨਹੀਂ ਪਹੁੰਚਾਉਂਦਾ। ਇਸ ਤੋਂ ਇਲਾਵਾ ਜਿਹੜੀ ਗੰਨੇ ਦੀ ਫਸਲ ਅਜਿਹੀ ਪੱਕੀ ਫਸਲ ਆ ਜਿਹਦੇ ਵਿੱਚ ਇੱਕ ਵਾਰੀ ਜਿਹੜੀ ਹੈ ਤੁਹਾਡੀ ਅੱਗ ਜੇ ਲੱਗ ਜਾਵੇ, ਚਾਹੇ ਅੱਗ ਲੱਗ ਜਾਵੇ, ਚਾਹੇ ਗੜੇਮਾਰੀ ਹੋ ਜਾਵੇ, ਚਾਹੇ ਮੀਂਹ ਆ ਜਾਵੇ, ਚਾਹੇ ਕੁਛ ਵੀ ਆ ਜਾਵੇ, ਇਹਨੇ ਕੁਛ ਨਾ ਕੁਛ ਫਾਰਮਰ ਨੂੰ ਦੇ ਜਾਣਾ ਵਾ। ਝੋਨਾ ਕਣਕ ਦੇ ਵਿੱਚ ਜੇ ਕੋਈ ਪ੍ਰੋਬਲਮ ਆ ਗਈ ਹੈ ਤਾਂ ਉਹ ਕਈ ਵਾਰੀ ਲੋਸ ਜਿਹੜਾ ਵਾ 100% ਹੋ ਜਾਂਦਾ ਵਾ, ਪਰ ਇਹ ਅਜਿਹੀ ਫਸਲ ਹੈ ਜਿਹਦੇ ਵਿੱਚ ਕੋਈ ਵੀ ਲੋਸ ਜਿਹੜਾ ਵਾ ਨਹੀਂ ਹੁੰਦਾ। ਫਿਰ ਸਾਡੇ ਕੋਲ ਤੁਸੀਂ 15 ਖੰਡ ਮਿੱਲਾਂ ਜਿਹੜੀਆਂ ਨੇ ਉਹ ਇਸ ਵੇਲੇ ਵਰਕਿੰਗ ਕਰ ਰਹੀਆਂ ਨੇ। 15 ਖੰਡ ਦਾ ਮਤਲਬ ਕਿ 6 ਜਿਹੜੀਆਂ ਨੇ ਪ੍ਰਾਈਵੇਟ ਅਦਾਰਿਆਂ ਕੋਲ ਆ ਅਤੇ 9 ਜਿਹੜੀਆਂ ਨੇ ਕੋਆਪਰੇਟਿਵ ਅਦਾਰਿਆਂ ਕੋਲ ਆ, ਅਤੇ ਉਹ ਜਿਹੜੀ ਆ ਦੇਖੋ ਕਿੰਨੀ ਮਤਲਬ ਜਿਹੜੀ ਖੰਡ ਜਿਹੜੀ ਆ ਉਹਦੀ ਉਤਪਾਦਨ ਕਰਕੇ ਦੇਸ਼ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਜੋ ਉਹ ਪਾ ਰਹੀ ਹੈ। ਸੋ ਇਸ ਦੇ ਨਾਲ ਮਤਲਬ ਕਿ ਘੱਟੋ ਘੱਟ ਸਾਡਾ ਜਿਹੜਾ ਜੇ ਆਪਾਂ ਪਹਿਲੇ ਗੱਲ ਕੀਤੀ ਆ ਵੀ 55,000 ਜਿਹੜਾ ਫਾਰਮਰ ਜਿਹੜਾ ਜੁੜਿਆ ਹੋਇਆ ਵਾ ਉਹਦੇ ਜੀਵਨ ਦੀ ਜਿਹੜੀ ਆ ਉਹ ਨਿਰਵਾਹ ਕਰ ਰਿਹਾ। ਸੋ ਇਸ ਕਰਕੇ ਇਹਦੀ ਬਹੁਤ ਜ਼ਿਆਦਾ ਮਹੱਤਤਾ ਪੰਜਾਬ ਦੇ ਵਿੱਚ
0: ਜੀ। ਔਰ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਅਮਰੀਕ ਸਿੰਘ ਜੀ ਨਾਲ। ਔਰ ਤੁਸੀਂ ਜਿਹੜੇ ਕਿਸਾਨ ਵੀਰ ਨੇ ਸਾਨੂੰ ਫੋਨ ਕਰ ਸਕਦੇ ਹੋ, ਸਾਡਾ ਨੰਬਰ ਹੈ 23-42-173। ਔਰ ਡਾਕਟਰ ਅਮਰੀਕ ਸਿੰਘ ਜੀ ਤੁਹਾਡੇ ਸਵਾਲਾਂ ਦਾ ਜਵਾਬ ਦੇਣਗੇ। 23-42-173 ਯਾਨੀ 23-42-173। ਔਰ ਏਰੀਆ ਕੋਡ ਹੈ ਜਲੰਧਰ ਦਾ 01181 ਯਾਨੀ 0181 23-42-173 'ਤੇ ਕਾਲ ਕਰ ਸਕਦੇ ਨੇ ਸਾਨੂੰ ਕਿਸਾਨ ਵਾਣੀ ਪ੍ਰੋਗਰਾਮ ਦੇ ਅੰਤਰਗਤ। ਅਤੇ ਅਮਰੀਕ ਸਿੰਘ ਜੀ, ਆਪਾਂ ਗੱਲ ਕਰ ਰਹੇ ਹਾਂ ਗੰਨੇ ਦੀ ਕਮਾਦ ਦੀ, ਅਤੇ ਇਸ ਵਿੱਚ ਕਿੰਨੇ ਕੁ ਰਕਬੇ ਦੀ ਲੋੜ ਹੁੰਦੀ ਹੈ ਅਤੇ ਕਿੰਨਾ ਕੁ ਇਹਦੇ ਵਿੱਚ ਹੋਣਾ ਚਾਹੀਦਾ?
1: ਜੇਕਰ ਆਪਾਂ ਰਕਬੇ ਦੀ ਗੱਲ ਕਰੀਏ ਤਾਂ ਜਿੰਨੀ ਕੁ ਤਕਰੀਬਨ 60,000 TCD ਜਿਹੜੀ ਆ ਉਹ ਜਿਹੜੀਆਂ ਮਿੱਲ ਖੰਡ ਮਿੱਲਾਂ ਸਾਡੀਆਂ 15 ਖੰਡ ਮਿੱਲਾਂ ਨੇ ਉਹਦੀ ਕਪੈਸਿਟੀ ਹੈਗੀ ਆ। ਕਪੈਸਿਟੀ ਦੇ ਹਿਸਾਬ ਨਾਲ ਤਕਰੀਬਨ 2.25 ਲੱਖ ਹੈਕਟੇਅਰ ਰਕਬਾ ਜਿਹੜਾ ਵਾ ਉਹ ਚਾਹੀਦਾ ਨੂੰ। ਬਟ ਜਿਹੜਾ ਇਸ ਵੇਲੇ ਜਿਹੜਾ ਸਾਡਾ ਤਕਰੀਬਨ 1,16,000 ਰਕਬਾ ਵਾ, ਇਹਦਾ ਮਤਲਬ ਕਿ ਅਜੇ ਪੋਟੈਂਸ਼ੀਅਲ ਬਹੁਤ ਆ, ਇਸ ਵੇਲੇ ਰਕਬਾ ਜਿਹੜਾ ਵੱਧ ਸਕਦਾ ਜਿੰਨਾ ਸਾਡੀ ਕਪੈਸਿਟੀ ਆ। ਕਿਉਂਕਿ ਇੱਕ ਮਿੱਲ ਨੂੰ ਚੱਲਣ ਵਾਸਤੇ ਜੇ ਮਤਲਬ ਕਿ ਫੁੱਲ ਕਪੈਸਿਟੀ ਚੱਲਣੀ ਆ, ਜੇ ਉਹਨੂੰ ਪ੍ਰੋਫਿਟੇਬਲ ਜਾਣਾ ਵਾ, ਵਾਈਬਲ ਰਹਿਣਾ ਵਾ, ਤਾਂ 180 ਦਿਨ ਚੱਲਣੀ ਚਾਹੀਦੀ ਹੈ, ਜਿਹੜੀ ਕਿ ਇਸ ਵੇਲੇ ਜਿਹੜੀ 120-123 ਦਿਨ ਹੀ ਚੱਲਦੀ ਪਈ ਆ। ਸੋ ਇਹਦਾ ਬਹੁਤ ਜ਼ਿਆਦਾ ਸੰਭਾਵਨਾ ਵਾ ਕਿ ਜਿਹੜੀ ਅਸੀਂ ਇਹਦਾ ਏਰੀਆ ਜਿਹੜਾ ਵਾ ਵਧਾ ਸਕਦੇ ਹਾਂ ਅਤੇ ਸਾਡੀ ਖੇਤੀ ਵਿਭਿੰਨਤਾ ਦੇ ਵਿੱਚ ਜਿਹੜਾ ਬਹੁਤ ਵਧੀਆ ਯੋਗਦਾਨ ਪਾ ਸਕਦੀ ਆ ਅਤੇ ਕਣਕ ਝੋਨੇ ਤੋਂ ਜਿਹੜਾ ਵਾ ਉਹ ਕਰ ਸਕਦੀ ਹੈ
0: ਜੀ। ਅਤੇ ਇੱਕ ਫੋਨ ਕਾਲ ਹੈ ਸਾਡੇ ਕੋਲ ਡਾਕਟਰ ਅਮਰੀਕ ਜੀ। ਹੈਲੋ
2: ਜੀ, ਅਸੀਂ ਫਾਜ਼ਿਲਕਾ ਤੋਂ ਜੀ, ਸੁਖਪਾਲ ਸਿੰਘ ਜੀ ਬੋਲਦਾ, ਤੇ ਸ਼ੂਗਰ ਮਿੱਲ ਸਾਨੂੰ ਲੱਗਦੀ ਫਾਜ਼ਿਲਕਾ ਵਾਲੀ
1: ਜੀ ਜੀ ਜੀ।
2: ਅਸੀਂ ਅੱਗੇ ਗੰਨਾ ਬੀਜੀ ਦਾ ਸੀ, ਮਤਲਬ 15 ਏਕੜ
1: ਜੀ,
2: ਤੇ ਸ਼ੂਗਰ ਮਿੱਲ ਤਾਂ ਸੈਨੀ ਦਾ ਕਰਦੀ ਸੀ ਤਾਂ ਛੱਡ ਦਿੱਤਾ ਸੀ।
1: ਠੀਕ ਹੈ ਜੀ,
2: ਇਹਦਾ ਕੀ ਹੋ ਸਕਦਾ ਹੈ?
0: ਤੁਸੀਂ ਆਪਣਾ ਸਵਾਲ ਰੇਡੀਓ ਤੇ ਸੁਣ ਲਓ।
2: ਹਾਂਜੀ
0: ਜੀ, ਡਾਕਟਰ ਸਾਹਿਬ ਸਵਾਲ ਦਾ ਜਵਾਬ ਦੇਣਗੇ, ਕੀ ਕਹਿਣਾ ਚਾਹੋਗੇ, ਕੀ ਪੁੱਛ ਰਹੇ ਸੀਗੇ?
1: ਹਾਂਜੀ, ਐਕਚੁਲੀ ਫਾਜ਼ਿਲਕਾ ਮਿੱਲ ਦੇ ਵਿੱਚ ਕਾਫੀ ਜ਼ਿਆਦਾ ਸੰਭਾਵਨਾ ਵਾ, ਇਸ ਲਈ ਏਰੀਆ ਵਧਾਇਆ ਜਾ ਸਕਦਾ ਵਾ, ਕਿਉਂਕਿ ਤੁਹਾਡੇ ਕੋਲ ਏਰੀਆ ਜਿਹੜਾ ਵਾ ਜਿਹੜਾ ਵਾ ਗੰਗਾਨਗਰ ਵਾਲੇ ਪਾਸਿਓਂ ਵੀ ਇਹਨਾਂ ਕੋਲ ਗੰਨਾ ਆਉਂਦਾ ਵਾ, ਅਤੇ ਇਹਦੀ ਜਿਹੜੀ ਆ ਉਹ ਕਿਸਾਨ ਵੀਰ ਆਪਣੀ ਜਿਹੜੀ ਕਾਫੀ ਜਿਹੜੀ ਵਧਾ ਸਕਦੇ ਆ। ਇਸ ਦੇ ਨਾਲ ਨਾਲ ਜਿਹੜਾ ਕਿਉਂਕਿ ਅਸੀਂ ਇਸ ਵੇਲੇ ਜਿਹੜਾ ਜ਼ੋਰ ਦੇ ਰਹੇ ਹਾਂ ਕਿ 4 ਜਾਂ 5 ਫੁੱਟ ਦੀ ਜਿਹੜਾ ਵਾ ਉਹਦੀ ਬਿਜਾਈ ਕੀਤੀ ਜਾਵੇ। ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਰਵਾਇਤੀ ਜਿਹੜੀ ਤਕਨੀਕਾਂ ਛੱਡ ਕੇ ਨਵੀਨਤਮ ਤਕਨੀਕਾਂ ਬਾਰੇ ਆਈਏ, ਤਾਂ ਜੋ ਸਾਡੀ ਜਿਹੜੀ ਪ੍ਰਤੀ ਹੈਕਟੇਅਰ ਜਿਹੜੀ ਆ ਉਹ ਪੈਦਾਵਾਰ ਵੱਧ ਸਕੇ, ਖੇਤੀ ਲਾਗਤ ਖਰਚੇ ਘੱਟ ਸਕਣ ਅਤੇ ਆਮਦਨ ਦੇ ਵਿੱਚ ਵਾਧਾ ਹੋ ਸਕੇ।
0: ਬਿਲਕੁਲ। ਔਰ ਅਸੂ ਕੱਤੇ ਦੀ ਕਮਾਦ ਦੀ ਬਿਜਾਈ ਦੇ ਕੀ ਫਾਇਦੇ ਨੇ?

0: ਜਿਹੜਾ ਮਹੀਨਾ ਮਤਲਬ 20 ਸਤੰਬਰ ਤੋਂ ਲੈ ਕੇ 23 ਅਕਤੂਬਰ ਤੱਕ ਹੈ।
1: ਸੋ ਜੇਕਰ ਆਪਾਂ ਜੇ ਪੰਜਾਬ 'ਚ ਦੇਖੀਏ ਤਾਂ ਦੋ ਸੀਜ਼ਨ ਜਿਹੜੇ ਨੇ ਸਾਡੇ ਗੰਨੇ ਦੀ ਕਾਸ਼ਤ ਬਾਰੇ ਜਿਹੜੇ ਆ ਉਹ ਕਰਦੇ ਆ ਆਪਾਂ ਕਰਦੇ ਹਾਂ। ਇੱਕ ਤਾਂ ਸਤੰਬਰ ਅਕਤੂਬਰ ਜਿਹੜੀ ਆ ਇਹਨੂੰ ਆਪਾਂ ਅੱਸੂ ਦੀ ਫਸਲ ਕਹਿੰਦੇ ਹਾਂ, ਬਿਜਾਈ ਕਹਿੰਦੇ ਹਾਂ। ਇੱਕ ਹੈਗੀ ਆ ਜਿਹੜੀ ਫਰਵਰੀ ਮਾਰਚ ਵਿੱਚ ਆ, ਉਹਨੂੰ ਆਪਾਂ ਫੱਗਣ ਦੀ ਬਿਜਾਈ ਕਹਿੰਦੇ ਹਾਂ। ਸੋ ਇਹਦੇ ਵਿੱਚ ਜੇਕਰ ਦੇਖੀਏ ਤਾਂ ਮੂਡੀ ਫਸਲ ਵੀ ਹੈਗੀ ਆ, ਤਿੰਨ ਤਰ੍ਹਾਂ ਦੀ ਫਸਲ ਆਪਣੇ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਚੱਲਦੀ ਹੈ ਗੰਨੇ ਦੀ। ਸੋ ਜਿਹੜਾ ਫਰਵਰੀ ਮਾਰਚ ਵਿੱਚ ਜਿਹੜਾ ਗੰਨਾ ਜਿਹੜਾ ਮੈਕਸੀਮਮ ਗੰਨਾ ਉਹੀ ਲੱਗਦਾ ਵਾ। ਜਿਹੜਾ ਇਹ ਜਿਹੜਾ ਅੱਸੂ ਕੱਤੇ ਦੇ ਵਿੱਚ ਹੈ ਇਹਦਾ ਜਿਹੜਾ ਤਕਰੀਬਨ 10 ਤੋਂ 12% ਜਿਹੜਾ ਏਰੀਆ ਜਿਹੜਾ ਵਾ ਉਹ ਇਹਦੇ ਥੱਲੇ ਆਉਂਦਾ ਵਾ। ਬਟ ਇਹਦੇ ਥੱਲੇ ਏਰੀਆ ਘੱਟ ਹੋਣ ਕਾਰਨ ਜਿਹੜੀ ਸਾਡੀ ਗੰਨਾ ਮਿੱਲਾਂ ਦੀ ਜਿਹੜੀ ਆ ਰਿਕਵਰੀ ਜਿਹੜੀ ਆ ਉਹ ਇਫੈਕਟ ਹੋ ਰਹੀ ਆ, ਕਿਉਂਕਿ ਇਹਦੇ 'ਚ ਜਦੋਂ ਅਸੀਂ ਫਰਵਰੀ ਮਾਰਚ ਵਿੱਚ ਜਾਂ ਅਪ੍ਰੈਲ ਵਿੱਚ ਗੰਨਾ ਲਾਉਂਦੇ ਹਾਂ ਅਤੇ ਉਹਦੀ ਜਿਹੜੀ ਦਸੰਬਰ ਦੇ ਵਿੱਚ ਉਮਰ ਜਿਹੜੀ ਆ ਉਹ ਤਕਰੀਬਨ 8-9 ਮਹੀਨੇ ਰਹਿੰਦੀ ਹੈ, ਅਤੇ 8-9 ਮਹੀਨੇ ਦੇ ਵਿੱਚ ਉਹਦੀ ਜਿਹੜੀ ਖੰਡ ਦੀ ਜਿਹੜੀ ਆ ਮਾਤਰਾ ਜਿਹੜੀ ਆ ਉਹ ਘੱਟ ਜਾਂਦੀ ਹੈ, ਅਤੇ ਉਹ ਜਿਹੜੀ ਪੂਰੀ ਜਿਹੜੀ ਆ ਉਹ ਝਾੜ ਵੀ ਇੱਕ ਨਹੀਂ ਹੁੰਦਾ ਅਤੇ ਨੁਕਸਾਨ ਖੰਡ ਮਿਲਣ ਵੀ ਹੁੰਦਾ ਵਾ, ਐਜ਼ ਵੈਲ ਐਜ਼ ਜਿਹੜਾ ਵਾ ਉਹ ਕਿਸਾਨਾਂ ਨੂੰ ਵੀ ਹੁੰਦਾ ਵਾ। ਕਿਉਂਕਿ ਜਿਹੜੇ ਗੰਨਾ ਲਗਾਤਾਰ ਗੰਨਾ ਲਾ ਰਹੇ, ਗੰਨਾ ਵੱਢ ਕੇ ਗੰਨਾ ਹੀ ਲਾਉਣਾ ਅਤੇ ਉੱਥੇ ਤੋਂ ਆਪਾਂ ਦੁਬਾਰਾ ਫਿਰ ਵੱਢ ਕੇ ਫਿਰ ਲਾਉਣੇ ਪਏ ਹਾਂ। ਸੋ ਇਹਦੇ ਵਿੱਚ ਅੱਸੂ ਕੱਤੇ ਦੀ ਜਿਹੜੀ ਹੁਣ ਬਿਜਾਈ ਜਿਹੜੀ ਚੱਲਣੀ ਆ ਇਹਦੇ ਵਿੱਚ ਇਹਦਾ ਇਹ ਫਾਇਦਾ ਵਾ ਕਿ ਇਹਦੇ ਵਿੱਚ ਇੱਕ ਤਾਂ ਅੰਤਰ ਫਸਲ ਬੀਜ ਸਕਦੇ ਹਾਂ, ਕੋਈ ਵੀ ਆਪਾਂ ਫਸਲ ਜਿਹੜੀ ਦੂਜੀ ਲੈ ਸਕਦੇ ਹਾਂ। ਤੋ ਉਹਦੇ ਨਾਲ ਕੀ ਹੁੰਦਾ ਕਿ 40-50 ਹਜ਼ਾਰ ਦੀ ਸਾਡੀ ਜਿਹੜੀ ਆ ਉਹ ਫਸਲ ਤੋਂ ਜਿਹੜੀ ਆ ਸਾਨੂੰ ਜਿਹੜੀ ਆਮਦਨ ਮਿਲ ਜਾਂਦੀ ਆ। ਬਹੁਤ ਇੱਕ ਆਮ ਕਰਕੇ ਹੁੰਦਾ ਕੀ ਹੈ ਕਿ ਕਿਸਾਨ ਵੀਰ 2.5 ਫੁੱਟ ਦੇ ਬੀਜ ਰਹੇ ਆ। ਸੋ ਇਹਦੇ ਵਿੱਚ ਹੁਣ ਜਿਹੜੀ ਆਪਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਤਰਜੀਹ ਦਿੱਤੀ ਜਾ ਰਹੀ ਹੈ ਕਿ 4 ਤੋਂ ਲੈ ਕੇ 5 ਫੁੱਟ ਤੱਕ ਜਿਹੜੀ ਉਹਦੀ ਬਿਜਾਈ ਕੀਤੀ ਜਾਵੇ ਤਾਂ ਜੋ ਉਹਦੇ ਵਿੱਚ ਪੈਦਾਵਾਰ ਵੱਧ ਸਕੇ, ਕਿਸਾਨ ਦੀ ਜਿਹੜੀ ਆ ਉਹ ਆਮਦਨ ਵੱਧ ਸਕੇ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕੀ ਹੈ ਕਿ ਜਿਹੜਾ ਗੰਨੇ ਦੀ ਫਸਲ ਆ ਉਹ ਸੀਪੋਰ ਪਲਾਂਟ ਆ, ਇਹਨੂੰ ਜਿੰਨੀ ਰੋਸ਼ਨੀ ਅਤੇ ਜਿੰਨੀ ਹਵਾ ਮਿਲੇਗੀ ਉੱਨੀ ਹੀ ਇਹ ਫਲਰਸ਼ ਹੋਏਗੀ, ਉੱਨੀ ਹੀ ਉਹਦਾ ਗੰਨੇ ਮੋਟੇ ਹੋਣਗੇ, ਐਜ਼ ਵੈਲ ਐਜ਼ ਉਹਦੀ ਹਾਈਟ ਵੀ ਵਧੇਗੀ ਅਤੇ ਉਹਦੇ 13-14 ਮਹੀਨੇ ਦੀ ਫਸਲ ਹੋ ਜਾਂਦੀ ਆ। ਅਤੇ ਦਸੰਬਰ ਤੱਕ ਜਿਹੜੀ ਉਹਦੀ ਦਸੰਬਰ ਦੇ ਮਹੀਨੇ ਜਿਹੜੀ ਆ ਜਿਹੜੀ ਕਿ ਮੰਨ ਲਓ ਅਸੀਂ ਮੂਡੀ ਫਸਲ ਆ, ਮੂਡੀ ਫਸਲ ਜਿਹੜੀ ਆ ਪਹਿਲਾਂ ਚੱਲ ਪੈਂਦੀ ਹੈ, ਉਸ ਤੋਂ ਬਾਅਦ ਫਿਰ ਤੁਹਾਡੀ ਇਹ ਅੱਸੂ ਕੱਤੇ ਦੀ ਚੱਲਦੀ ਆ, ਫਿਰ ਜਿਹੜੀ ਫੱਗਣ ਵਾਲੀ ਚੱਲਦੀ ਆ। ਸੋ ਇਹਦੇ ਨਾਲ ਹੁੰਦਾ ਕਿ ਜਿਹੜੀ ਤੁਹਾਡੀ ਇੱਕ ਪਰਚੀ ਸਿਸਟਮ ਮਿੱਲ ਵੱਲੋਂ ਜਿਹੜਾ ਵਧੀਆ ਇੱਕ ਚੱਲ ਜਾਂਦਾ ਵਾ, ਫਿਰ ਉਹਦੀ ਦੇਖਭਾਲ ਕਰਨੀ ਕਿਸਾਨ ਵੱਲੋਂ ਬੜੀ ਵਧੀਆ ਹੋ ਜਾਂਦੀ ਆ ਕਿ ਵੰਡ ਕੇ ਹੋ ਜਾਂਦੀ ਹੈ, ਕੁਛ ਇਹ ਉੱਧਰ ਚਲ ਗਿਆ, ਕੁਛ ਮੂਡੀ ਵਿੱਚ ਚਲ ਗਿਆ, ਕੁਛ ਉੱਧਰ ਚਲ ਗਿਆ। ਸੋ ਦੂਜੀ ਗੱਲ ਹੈ ਕਿ ਇਹਦੇ ਵਿੱਚ ਜਿਹੜੀ ਮਸ਼ੀਨੀਕਰਨ ਜਿਹੜਾ ਵਾ ਬੜਾ ਉਹਦੀ ਚੱਲ ਜਾਂਦਾ ਵਾ। ਅੱਜ ਕੱਲ੍ਹ ਮਜ਼ਦੂਰਾਂ ਦੀ ਬਹੁਤ ਜਿਹੜੀ ਘਾਟ ਆ ਰਹੀ ਆ, ਮਜ਼ਦੂਰ ਦੀ ਘਾਟ ਦੀ ਆਪਾਂ ਦੇਖੀਏ ਤਾਂ ਪਿਛਲੇ 2-3 ਸਾਲਾਂ ਤੋਂ ਕਿਸਾਨਾਂ ਨੂੰ ਮਜ਼ਦੂਰਾਂ ਦੀ ਬਹੁਤ ਘਾਟ ਆ ਰਹੀ ਆ, ਕਿਉਂਕਿ ਉਹਦਾ ਬਿਹਾਰ ਅਤੇ ਯੂਪੀ ਤੋਂ ਜਿਹੜੀ ਪ੍ਰਵਾਸੀ ਮਜ਼ਦੂਰ ਆਉਂਦੇ ਆ ਉਹ ਲਗਾਤਾਰ ਘੱਟ ਰਹੇ ਆ। ਇੱਕ ਤਾਂ ਉਹ ਜਿਹੜੇ ਆ ਨੇ ਉਹ ਅਦਰ ਜਿਹੜੇ ਹੋਰ ਜਿਹੜੇ ਕੰਮ ਕਰ ਰਿਹਾ ਉਹਦੇ ਵਿੱਚ ਲੱਗ ਗਏ, ਜਿੱਦਾਂ ਰੇਹੜੀਆਂ ਵੀ ਆ ਮਿਸਤਰੀਆਂ ਦੇ ਵਿੱਚ ਉਹਦੇ 'ਚ ਕਾਫੀ ਜਿਹੜੇ ਪ੍ਰਵਾਸੀ ਮਜ਼ਦੂਰ ਲੱਗ ਗਏ। ਸੋ ਇਸ ਪਾਸੇ ਜਿਹੜਾ ਵਾ ਉਹ ਘੱਟ ਰਿਹਾ ਕੰਮ। ਸੋ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਜਿਹੜੀ ਅੱਸੂ ਵਾਲੀ ਜਿਹੜੀ ਫਸਲ ਜਿਹੜੀ ਆ ਉਹ ਤਕਰੀਬਨ ਘੱਟੋ ਘੱਟ ਸਾਨੂੰ 25% ਜਿਹੜੀ ਆ ਉਹ ਹੋਣੀ ਚਾਹੀਦੀ ਆ। ਮੰਨ ਲਓ ਸਾਡੇ ਕੋਲ 10 ਏਕੜ ਆ, 10 ਏਕੜ ਦੇ ਵਿੱਚੋਂ 25% ਜਿਹੜੀ ਸਾਡੀ ਜਿਹੜੀ ਆ ਉਹ ਅੱਸੂ ਕੱਤੇ ਵਾਲੀ ਹੋਵੇ, 25% ਜਿਹੜੀ ਆ ਮੂਡੀ ਫਸਲ ਹੋਵੇ, ਅਤੇ 50% ਜਿਹੜੀ ਆ ਤੁਹਾਡੀ ਉਹ ਜਿਹੜੀ ਫੱਗਣ ਵਾਲੀ ਜਿਹੜੀ ਆ ਫਰਵਰੀ
0: ਹੋਣੀ ਚਾਹੀਦੀ,
1: ਫਿਰ ਸਾਡੀ ਜਿਹੜੀ ਉਹ ਮਿੱਲਾਂ ਦੀ ਜਿਹੜੀ ਆ ਉਹ ਸਪੈਨ ਵੀ ਵੱਜੂਗਾ, ਉਹਦੀ ਜਿਹੜੀ ਚੱਲਣ ਦੀ ਕਪੈਸਿਟੀ ਵੱਜੂਗੀ, ਅਤੇ ਰਿਕਵਰੀ ਉਹਦੀ ਵਧੂਗੀ, ਅਤੇ ਉਹਦੀ ਜਿਹੜੀ ਤੁਹਾਡੀ ਜ਼ਿਮੀਦਾਰ ਦੀ ਜਿਹੜੀ ਪੈਦਾਵਾਰ ਵਧੂਗੀ ਅਤੇ ਉਹਦੇ ਨਾਲ ਆਮਦਨ ਵਧੂਗੀ।
0: ਅਤੇ ਮਿੱਲਾਂ ਵੱਲੋਂ ਵੀ ਕਿਸਾਨਾਂ ਨੂੰ ਕੀ ਸਹੂਲਤਾਂ ਮਿਲ ਰਹੀਆਂ ਨੇ?
1: ਨਹੀਂ, ਮਿੱਲਾਂ ਵੱਲੋਂ ਜੇ ਦੇਖੀਏ ਤਾਂ ਹਰ ਇੱਕ ਜਿਹੜੀ ਮਿੱਲ ਜਿਹੜੀ ਹੈ ਇਸ ਵੇਲੇ ਜਿਹੜੀ ਹੈ ਪ੍ਰਾਈਵੇਟ ਮਿੱਲਾਂ ਵੱਲੋਂ ਜਾਂ ਸਰਕਾਰੀ ਮਿੱਲਾਂ ਵੱਲੋਂ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਮਸ਼ੀਨਰੀ ਜਿਹੜੀ ਖਾਸ ਕਰਕੇ ਮਸ਼ੀਨਰੀ ਦੇ ਰੂਪ ਦੇ ਵਿੱਚ ਉਹ ਵੀ ਜਿਹੜੀ ਉਹਨੂੰ ਪ੍ਰੋਵਾਈਡ ਕੀਤੀ ਜਾ ਰਹੀ ਆ। ਹੁਣ ਪੰਜਾਬ ਸਰਕਾਰ ਵੱਲੋਂ ਜਿਹੜੀ ਸਬਸਿਡੀ ਜਿਹੜੀ ਆ ਉਹ ਦਿੱਤੀ ਗਈ ਆ, ਉਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਕੋਆਪਰੇਟਿਵ ਸ਼ੂਗਰ ਮਿੱਲਾਂ ਨੇ ਉਹਨਾਂ ਨੂੰ ਉਹਦੇ ਵਿੱਚ ਅਪਲਾਈ ਕਰਨ ਲਈ ਜਿਹੜਾ ਵਾ ਉਹ ਕੀਤਾ ਗਿਆ ਸੀ, ਉਹਦੀ ਜਾਇਜ਼ ਦਿੱਤੀ ਗਈ ਸੀ। ਅਤੇ ਉਹਦੇ ਵਿੱਚ ਜਿੰਨੀ ਵੀ ਬਿਜਾਈ ਤੋਂ ਲੈ ਕੇ ਹਾਰਵੈਸਟਿੰਗ ਤੱਕ ਜਿੰਨੀ ਮਸ਼ੀਨਰੀ ਆ ਉਹਦੀ ਉਹਨਾਂ ਪਰ ਸੈਂਕਸ਼ਨ ਦਿੱਤੀ ਗਈ ਹੈ ਉਹਨਾਂ ਨੂੰ। ਇਸ ਤੋਂ ਇਲਾਵਾ ਜਿਹੜੀ ਉਹਨਾਂ ਨੂੰ ਜਿਹੜੀ ਬਿਜਾਈ ਦੇ ਵਾਸਤੇ ਜਿਹੜੀ ਟੈਕਨੀਕਲ ਨੌਲੇਜ ਆ, ਤਕਨੀਕੀ ਜਿਹੜੀ ਜਾਣਕਾਰੀ ਆ, ਉਹ ਸਮੇਂ ਟੂ ਸਮੇਂ ਜਿਹੜੀ ਆ ਉਹ ਉਹਨੂੰ ਆਪਾਂ ਦਿੱਤੀ ਜਾਂਦੀ ਆ। ਜਿਹੜੀ ਸਾਡਾ ਗੰਨਾ ਸ਼ਾਖਾ ਵਾ ਦਫ਼ਤਰ ਗੰਨਾ ਕਮਿਸ਼ਨਰ ਆ, ਅਤੇ ਜਾਂ ਉਹਨਾਂ ਦੇ ਮਿੱਲਾਂ ਵੱਲੋਂ, ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਰੀਜਨਲ ਖੋਜ ਕੇਂਦਰ ਆ, ਇਹ ਤਿੰਨੇ ਜਿਹੜੇ ਆਪਸ ਵਿੱਚ ਰਲ ਕੇ ਫਿਰ ਉਹ ਕਿਸਾਨ ਤੱਕ ਜਿਹੜੀ ਉਹ ਪਹੁੰਚਾ ਰਹੇ ਨੇ। ਕਿਉਂਕਿ ਜੇਕਰ ਇਹ ਜਿਹੜੀ ਤਿੰਨੇ ਹੀ ਆਪਾਂ ਸਹੀ ਤਰੀਕੇ ਨਾਲ ਕੰਮ ਕਰਦੇ ਹਾਂ ਅਤੇ ਫਿਰ ਉਹ ਕਿਸਾਨ ਤੱਕ ਜਿਹੜੀ ਆ ਉਹ ਸਹੀ ਜਿਹੜੀ ਜਾਣਕਾਰੀ ਪਹੁੰਚਦੀ ਆ।
0: ਅਤੇ ਜੇ ਕਿਸਾਨਾਂ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੈ ਤਾਂ ਉਹਦਾ ਕੀ ਜ਼ਰੀਆ ਹੈ?
1: ਬੜਾ ਸੌਖਾ ਜਿਹਾ ਤਰੀਕਾ, ਅੱਜ ਕੱਲ੍ਹ ਤਾਂ ਵੈਸੇ ਸੋਸ਼ਲ ਮੀਡੀਆ ਜ਼ਮਾਨਾ ਵਾ, ਉਹਦੇ ਵਿੱਚ ਸਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਚੈਨਲ ਚਲਾਏ ਜਾ ਰਹੇ, ਯੂਟਿਊਬ 'ਤੇ ਆ, ਫੇਸਬੁੱਕ 'ਤੇ ਆ, ਹਰ ਬੁੱਧਵਾਰ ਲਾਈਵ ਹੁੰਦੇ ਆ। ਇਸ ਤੋਂ ਇਲਾਵਾ ਸਾਡੇ ਡਿਪਾਰਟਮੈਂਟ ਵੱਲੋਂ ਕੁਛ ਜ਼ਿਲ੍ਹਿਆਂ ਦੇ ਵਿੱਚ ਫੇਸਬੁੱਕ ਪੇਜ ਆ ਜਾਂ ਤੁਹਾਡੇ ਯੂਟਿਊਬ ਚੈਨਲ ਆ ਉਹ ਵੀ ਚਲਾਏ ਜਾ ਰਹੇ ਆ, ਵਟਸਐਪ ਦੇ ਉੱਤੇ ਗਰੁੱਪ ਬਣੇ ਦੇ ਆ, ਹਰ ਇੱਕ ਜਿੰਨੇ ਵੀ ਸਾਡੇ ਏਡੀਓ ਨੇ

0: ਈਯੂ ਨੇ ਉਹਨਾਂ ਨੇ ਆਪੋ ਆਪਣੇ ਸਰਕਲ ਦੇ ਵਿੱਚ ਕਿਸਾਨਾਂ ਦੇ ਘੱਟੋ ਘੱਟ 250-300 ਜਿਹੜਾ ਵਾ ਇੱਕ ਫਾਰਮਰ ਦਾ ਗਰੁੱਪ ਬਣਾਇਆ ਦਾ ਵਾ। ਜਦੋਂ ਵੀ ਹੈੱਡ ਆਫਿਸ ਕੋਈ ਵੀ ਜਾਣਕਾਰੀ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਹੈ ਉਹਦੇ ਵਿੱਚ ਉਹਨੂੰ ਸ਼ੇਅਰ ਕਰ ਦਿੰਦੇ ਆ। ਇਸ ਤੋਂ ਇਲਾਵਾ ਸਾਡੇ ਆਪਣੇ ਵੱਖ ਵੱਖ ਮਿੱਲਾਂ ਦੇ ਨਾਲ ਜਿਹੜੇ ਨੇ ਸਹਾਇਕ ਗੰਨਾ ਵਿਕਾਸ ਅਧਿਕਾਰੀ ਨੇ, ਸੋ ਉਹਨਾਂ ਨਾਲ ਵੀ ਜਿਹੜੀਆਂ ਜਿਹੜੇ ਕਿਸਾਨ ਵੀਰ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਆ। ਇਸ ਤੋਂ ਇਲਾਵਾ ਗੰਨਾ ਮਿੱਲਾਂ ਦੇ ਵਿੱਚ ਸਾਰਾ ਜਿੰਨਾ ਵੀ ਤਕਨੀਕੀ ਸਟਾਫ ਆ, ਚਾਹੇ ਸਰਵੇਅਰ ਨੇ, ਚਾਹੇ ਉਹਦੇ 'ਚ ਇੰਸਪੈਕਟਰ ਨੇ, ਚਾਹੇ ACDO ਨੇ, ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਆ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਫਾਰਮਰ ਜਿਹੜੇ ਕਿਸਾਨ ਸਲਾਹਕਾਰ ਕੇਂਦਰ ਨੇ, ਖੇਤਰੀ ਕੋਚ ਕੇਂਦਰ ਨੇ, ਉਹਨਾਂ ਨਾਲ ਵੀ ਸਲਾਹ ਜਿਹੜੀ ਉਹ ਤੋਂ ਕੰਟੈਕਟ ਕਰ ਸਕਦੇ ਨੇ। ਸੋ ਮੇਰੀ ਸਾਰੇ ਬੇਨਤੀ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਹੈ ਕਿ ਆਪਣੇ ਪੱਧਰ ਦੇ ਉੱਤੇ ਕੋਈ ਵੀ ਜਿਹੜੀ ਤਕਨੀਕ ਜਿਹੜੀ ਆ ਜਾਂ ਕਿਸੇ ਦੇ ਕਹਿਣ ਦੇ ਉੱਤੇ ਕੋਈ ਦਵਾਈ ਛਿੜਕਾਅ ਕਰਨੀ ਆ, ਕੋਈ ਖਾਦ ਵਰਤਣੀ ਆ, ਉਹ ਨਾ ਵਰਤਣ, ਕਿਉਂਕਿ ਅੱਜ ਕੱਲ੍ਹ ਬਹੁਤ ਕੁਛ ਜਿਹੜਾ ਵਾ ਉਹ ਸੋਸ਼ਲ ਮੀਡੀਆ 'ਤੇ ਭਰੋਸਾ ਜਾ ਰਿਹਾ ਵਾ, ਜਿਹੜਾ ਕਿ ਉਹ ਇੱਕ ਭਰੋਸੇਯੋਗ ਸਰੋਤਾਂ ਤੋਂ ਨਹੀਂ ਆ। ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ, ਜੇ ਆਪਾਂ ਕੋਈ ਜਾਣਕਾਰੀ ਲੈਣੀ ਹੈ ਤਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਂ ਮਹਿਕਮੇ ਵੱਲੋਂ ਜਾਂ ਕਿਸੇ ਵੀ ਅਦਾਰੇ ਵੱਲੋਂ ਜਿਹੜਾ ਭਰੋਸੇਯੋਗ ਆ, ਉਹਨਾਂ ਦੁਆਰਾ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ, ਚਾਹੇ ਫੇਸਬੁੱਕ 'ਤੇ ਚਾਹੇ ਯੂਟਿਊਬ 'ਤੇ ਆ, ਉਹਨਾਂ ਨੂੰ ਹੀ ਤਰਜੀਹ ਦੇਣ ਅਪਣਾਉਣ ਲਈ, ਨਾ ਕਿ ਦੂਜਾ ਆਮ ਜਿਹੜਾ ਵੇਖਾ ਵੇਖੇ ਜਾਂ ਕੋਈ ਇਨਫਲੂਐਂਸਰ ਆ, ਯੂਟਿਊਬਰ ਆ, ਉਹਨਾਂ ਮਗਰ ਨਾ ਲੱਗਣ
1: ਜੀ, ਯਾਨੀ ਕਿ ਪ੍ਰੋਪਰ ਗਾਈਡੈਂਸ ਲੈਣ।
0: ਪ੍ਰੋਪਰ ਗਾਈਡੈਂਸ,
1: ਜਿਵੇਂ ਕਿ ਤੁਸੀਂ ਕੇਨ ਕਮਿਸ਼ਨਰ ਪੰਜਾਬ ਹੋ, ਸਮੱਸਿਆਵਾਂ ਕੀ ਫੇਸ ਕਰਦੇ ਹੋ, ਕਿਸਾਨ ਕਿਹੜੀ ਸਮੱਸਿਆਵਾਂ ਖਾਸ ਲੈ ਕੇ ਆਉਂਦੇ ਨੇ ਤੁਹਾਡੇ ਕੋਲ?
0: ਨਹੀਂ, ਇਹਦੇ 'ਚ ਜਿਹੜੀ ਕਿਸਾਨਾਂ ਦੀ ਸਮੱਸਿਆ ਆਮ ਕਰਕੇ ਜੇ ਆਪਾਂ ਦੇਖੀਏ ਤਾਂ ਕਈ ਵਾਰੀ ਤਕਨੀਕੀ ਗਿਆਨ ਦੀ ਕੋਈ ਨਹੀਂ ਘਾਟ ਦੀ ਹੁੰਦੀ ਆ, ਕਿਸਮਾਂ ਜਿਹੜਾ ਬੀਜ ਦੀ ਜਿਹੜੀ ਆ ਉਹ ਹੁੰਦੀ ਆ ਵੀ ਬੀਜ ਕਿਹੜਾ ਆਪਾਂ ਵਰਤੀਏ, ਕਿਵੇਂ ਵਰਤੀਏ। ਸੋ ਉਹਦੇ ਵਿੱਚ ਮੇਰੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਆਪਾਂ ਜਿਹੜੀ ਵਰਾਇਟੀਆਂ ਜਿਹੜੀ ਕਿਸਮਾਂ ਦੀ ਗੱਲ ਕਰੀਏ ਤਾਂ ਹਰ ਇੱਕ ਜਦੋਂ ਹਰ ਸਾਲ ਦੇ ਵਿੱਚ ਹਰ ਸਾਲ ਹੀ ਸਾਡੇ ਪੰਜਾਬੀ ਕਿਸਾਨਾਂ ਦੇ ਇੱਕ ਸੁਭਾਅ ਆ ਕਿ ਆਪਾਂ ਨਵੀਂ ਕਿਸਮ ਲੱਭਦੇ ਹਾਂ ਵੀ ਨਵੀਂ ਕਿਹੜੀ ਕਿਸਮ ਆਈ ਆ। ਉਸ ਦੇ ਵਿੱਚ ਸਾਡੇ ਕੁਝ ਕਾਰੋਬਾਰੀ ਜਿਹੜੇ ਆ, ਜਿਹੜੇ ਆਪਣੇ ਆਪ ਨੂੰ ਇੱਕ ਬੀਜ ਦਾ ਕਾਰੋਬਾਰ ਕਰਦੇ, ਇੱਕ ਮਾਫੀਆ ਵਾ, ਉਹ ਉਸ ਨੂੰ ਜਿਹੜਾ ਐਕਸਪਲੋਇਟ ਕਰਦੇ ਆ। ਹੁਣ ਜਿੱਦਾਂ ਫੋਰ ਐਗਜ਼ਾਮਪਲ ਹੁਣ ਇੱਕ 2016 ਵਰਾਇਟੀ ਆ ਜਿਹੜੀ ਕਿ ਸਿਫਾਰਿਸ਼ ਨਹੀਂ ਕੀਤੀ ਗਈ ਪਰ ਉਹਦੇ ਜਿਹੜੀ ਆ ਉਹ ਇੰਟਰੋਡਿਊਸ ਕੀਤੀ ਗਈ ਆ। ਉਹਦਾ ਜਿਹੜਾ ਬੀਜ ਜਿਹੜਾ ਵਾ ਸੋਸ਼ਲ ਮੀਡੀਆ 'ਤੇ ਜਿਹੜਾ ਵਾ ਉਹ ਫੇਸਬੁੱਕ ਦੇ ਉੱਤੇ ਵੱਖ ਵੱਖ ਜਿਹੜੇ ਤੁਹਾਡੇ ਕਾਰੋਬਾਰੀ ਆ ਜਿਹੜੇ ਕਿ ਕਿਸਾਨ ਵੀਰ ਨੇ ਉਹਨਾਂ ਬੜਾ ਵੱਡਾ ਫੈਲਾਇਆ ਜਾ ਰਿਹਾ ਕਿ ਸਾਡੇ ਕੋਲ 2016 ਦਾ ਬੀਜ ਹੈਗਾ ਵਾ, ਜਿਹੜਾ ਕਿ ਮੈਂ ਅੱਜ ਦੇਖਿਆ ਕਿ 2000 ਰੁਪਏ ਤੱਕ, ਉਹ ਵੀ ਕੁਇੰਟਲ ਤੱਕ, 3000 ਕੁਇੰਟਲ ਤੱਕ ਵੀ ਜਿਹੜਾ ਵਾ ਉਹ ਬੀਜ ਜਿਹੜਾ ਵੇਚ ਰਹੇ ਆ। ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਅਜੇ ਇਹ ਰਿਲੀਜ਼ ਜਿਹੜੀ ਵਰਾਇਟੀ ਨਹੀਂ ਹੋਈ ਕਿਸੇ ਦੇ ਮਗਰ ਲੱਗ ਕੇ ਮਹਿੰਗਾ ਬੀਜ ਨਾ ਖਰੀਦੋ, ਕਿਉਂਕਿ ਜੇ ਕੱਲ੍ਹ ਨੂੰ ਉਹ ਵਰਾਇਟੀ ਨਹੀਂ ਨਿਕਲਦੀ, ਕਿਉਂਕਿ ਗੰਨੇ ਦਾ ਤਾਂ ਪਹਿਚਾਣ ਨਹੀਂ ਕਿਸੇ ਨੂੰ ਵੀ ਗੰਨਾ ਕਿਹੜਾ ਵਾ, ਗੰਨਾ ਜਿਹੜਾ ਮਰਜ਼ੀ ਫੜਾ ਦਿਓ ਅਤੇ ਉਹਨੇ ਕਿਹੜਾ ਮੈਂ ਬੀਜ ਲਾ ਲਿਆ ਵਾ। ਤੋ ਉਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਇਸ ਮਗਰ ਨਾ ਜਾਈਏ, ਕੋਈ ਜਿਹੜੇ ਤੁਹਾਡੇ ਯੂਟਿਊਬਰ ਦੇ ਇਨਫਲੂਐਂਸਰ ਹੈ ਜਾਂ ਯੂਟਿਊਬ ਵੀ ਫੇਸਬੁੱਕ 'ਤੇ ਲੱਗੇ ਦੇ ਆ ਉਹਨਾਂ ਮਗਰ ਨਾ ਲੱਗੀਏ। ਜੋ ਜੇ ਤੁਹਾਨੂੰ ਜ਼ਰੂਰਤ ਆ ਤਾਂ ਤੁਸੀਂ ਆਪਣੀ ਸੰਬੰਧਿਤ ਖੰਡ ਮਿੱਲ ਦੇ ਵਿੱਚ ਜਾ ਕੇ ਉਹਨਾਂ ਨੂੰ ਆਪਣੀ ਮੰਗ ਦਿਓ ਤਾਂ ਜੋ ਉਹ ਸੰਬੰਧਿਤ ਜਿਹੜਾ ਅਦਾਰਾ ਸਾਡਾ ਸ਼ੂਗਰ ਕੈਨ ਬਿਲਡਿੰਗ ਇੰਸਟੀਚਿਊਟ ਕਰਨਾਲ ਆ ਅਤੇ ਉਹਨਾਂ ਕੋਲੋਂ ਬੀਜ ਲੈ ਕੇ ਤੁਹਾਨੂੰ ਜਿਹੜਾ ਪ੍ਰੋਵਾਈਡ ਕਰ ਸਕਣ। ਇਸ ਤਰ੍ਹਾਂ ਸਾਡਾ ਰੀਜਨਲ ਖੋਜ ਕੇਂਦਰ ਕਪੂਰਥਲਾ ਵਾ ਉਹਨਾਂ ਕੋਲੋਂ ਵੀ ਬੀਜ ਜਿਹੜਾ ਵਾ ਉਹ ਲਿਆ ਜਾ ਸਕਦਾ ਵਾ, ਉਹ ਜਿਹੜੀ ਥਰੂ ਮਿਲਦੇ ਜਾਊਗਾ। ਸੋ ਇਸ ਕਰਕੇ ਮੈਂ ਬੇਨਤੀ ਕਿ ਕਿਸਾਨ ਵੀਰ ਕਿਸੇ
1: ਸਹੀ ਤਰੀਕੇ ਨਾਲ
0: ਨਾ ਜਾਣੋ
1: ਜੀ, ਯਾਨੀ ਕਿ ਸਹੀ ਤਰੀਕੇ ਨਾਲ ਜਾਣਕਾਰੀ ਲੈਣ। ਔਰ ਸਾਡੇ ਕਿਸਾਨ ਵੀਰ ਤੇ ਸਵਾਣੀਆਂ ਸਾਨੂੰ ਫੋਨ ਕਰ ਸਕਦੀਆਂ ਨੇ, ਫੋਨ ਕਰ ਸਕਦੇ ਨੇ ਸਾਨੂੰ 0181 ਸਾਡਾ ਏਰੀਆ ਕੋਡ ਹੈ ਜਲੰਧਰ ਦਾ, 2813074, ਯਾਨੀ ਕਿ ਅਸੀਂ ਪਹਿਲਾਂ 2342173 ਦੱਸਿਆ ਸੀ ਫੋਨ ਨੰਬਰ, ਕਿਸੇ ਕਾਰਨ ਵਸ਼ੋਂ ਨਹੀਂ ਚੱਲ ਰਿਹਾ, ਅਤੇ 2813074 ਯਾਨੀ 2813074 'ਤੇ ਕਾਲ ਕਰਨ। ਔਰ ਡਾਕਟਰ ਅਮਰੀਕ ਸਿੰਘ ਜੀ ਜਾਣਕਾਰੀ ਦੇ ਰਹੇ ਨੇ ਕਮਾਂ ਦੀ ਯਾਨੀ ਕਿ ਗੰਨੇ ਦੀ, ਅਤੇ ਜਿਵੇਂ ਅਸੀਂ ਗੱਲ ਕਰ ਰਹੇ ਸੀ ਰਕਬੇ ਦੀ ਲੋੜ ਹੈ, ਅਤੇ ਇਹਦੇ ਵਿੱਚ ਜਦੋਂ ਜ਼ਮੀਨ ਦੀ ਵਾਹੀ ਕਰਨੀ ਹੈ ਸਮੇਂ ਸਮੇਂ 'ਤੇ ਦੁਬਾਰਾ ਫਸਲ ਨੂੰ ਲਾਉਣਾ ਪੈਂਦਾ?
0: ਨਹੀਂ, ਇਹਦੇ ਵਿੱਚ ਮੈਂ ਤਾਂ ਪਹਿਲਾਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਜਿੱਦਾਂ ਹੁਣ ਬਿਜਾਈ ਜਿਹੜੀ ਬੀਜੜ ਦੋ ਤਰ੍ਹਾਂ ਦੀ ਹੈ, ਇੱਕ ਬੀਜੜ ਫਸਲ ਹੈ, ਇੱਕ ਹੈਗੀ ਆ ਮੂਡੀ ਫਸਲ
1: ਜੀ।
0: ਜਿਹੜੀ ਬੀਜੜ ਫਸਲ ਆ ਉਹ ਤਾਂ ਮਤਲਬ ਕਿ ਆਪਾਂ ਬੀਜ ਤਿਆਰ ਕਰਕੇ ਅਤੇ ਫਿਰ ਆਪਾਂ ਲਾਉਂਦੇ ਹਾਂ, ਉਹ ਹਰ ਸਾਲ ਵੀ ਫਾਰਮਰ ਲਾਉਂਦੇ ਆ। ਕੁਛ ਜਿਹੜੀ ਸਾਡੀ ਜਿਹੜਾ ਮੂਡੀ ਫਸਲ ਆ ਉਹ ਉਸੇ ਦੇ ਵਿੱਚ ਜਿਹੜੀ ਆਪਣੀ ਬੀਜੜ ਫਸਲ ਦੀ ਕਟਾਈ ਕੀਤੀ ਆ ਉਹਨੂੰ ਬਗੈਰ ਵਾਇਆਂ ਤੋਂ ਉਹਨੂੰ ਆਪਾਂ ਉਹਦੇ ਜਿਹੜੇ ਮੋਢੇ ਜਿਹੜੇ ਹੁੰਦੇ ਆ ਉਹਦੇ ਵਿੱਚ ਅੱਖਾਂ ਹੁੰਦੀਆਂ ਨੇ, ਉਹਨਾਂ ਦੇ ਬਡਸ ਹੁੰਦੀਆਂ ਨੇ, ਉਹਦੇ ਵਿੱਚ ਉਹ ਜਿਹੜੀ ਸਪਰਾਊਟ ਕਰਦੀਆਂ ਨੇ ਉਹਨੂੰ ਆਪਾਂ ਮੋਢੀ ਫਸਲ ਕਹਿੰਦੇ ਹਾਂ। ਸੋ ਉਹ ਜਿਹੜਾ ਮੋਢੀ ਫਸਲ 4-5 ਵੀ ਰਹੀਆਂ ਜਾ ਸਕਦੀਆਂ ਨੇ, ਉਹਦਾ ਇਹ ਫਾਇਦਾ ਹੋ ਜਾਂਦਾ ਕਿ ਇੱਕ ਤਾਂ ਬੀਜ ਦੇ ਉੱਤੇ ਖਰਚਾ ਵੱਧ ਜਾਂਦਾ ਵਾ, ਖੇਤ ਦੀ ਤਿਆਰੀ ਕਰਨ 'ਤੇ ਖਰਚਾ ਵੱਧ ਜਾਂਦਾ, ਤਕਰੀਬਨ 30-40 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਦਾ ਖਰਚਾ ਵੱਧ ਜਾਂਦਾ ਵਾ। ਸੋ ਜਿਹੜੀ ਉਹ ਜਿਹੜੀ ਬਹੁਤ ਜ਼ਰੂਰੀ ਆ, ਅਤੇ ਉਹ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਬੀਜੜ ਆ ਉਹ ਤਾਂ ਆਪਾਂ 2 ਸੀਜ਼ਨ ਨੇ, ਫਰਵਰੀ ਮਾਰਚ ਦਾ ਅਤੇ 1 ਸਤੰਬਰ 2 ਅਕਤੂਬਰ ਦਾ, ਉਹ 'ਚ ਆਪਾਂ ਲੈ ਸਕਦੇ ਹਾਂ
1: ਜੀ। ਸਾਡੇ ਕੋਲ ਫੋਨ ਨਾਲ ਹੈ, ਫੋਨ ਕਾਲ ਹੈ, ਹੈਲੋ ਹੈਲੋ
2: ਹੈਲੋ ਨਮਸਕਾਰ ਜੀ।
1: ਨਮਸਕਾਰ ਜੀ, ਨਮਸਕਾਰ।
2: ਹਾਂਜੀ, ਗਾਂਵ ਵਾਲੀ

0: ਮੈਂ ਅਸੀਂ ਲਾਉਣੇ ਆ ਜੀ 64
1: ਜੀ ਜੀ
0: 64
1: ਹਾਂਜੀ ਹਾਂਜੀ
0: ਉਹ ਜੀ ਡਿੱਗ ਪੈਂਦਾ ਸਾਨੂੰ ਹੋਰ ਕੋਈ ਬੀਜ ਦੱਸੋ ਜਿਹੜਾ ਡਿੱਗੇ ਨਾ ਕਿਉਂਕਿ ਜੋ ਡਿੱਗ ਪੈਂਦਾ ਤੇ ਚੂਹਾ ਉੱਤੇ ਚੜ ਕੇ ਕੁਮਾਰ ਨੂੰ ਟੁੱਕ ਦਿੰਦਾ
1: ਦੇਖੋ ਇੱਕ ਤਾਂ 64 ਵਰਾਇਟੀ ਜਿਹੜੀ ਤੁਹਾਨੂੰ ਪਤਾ ਹੀ ਹੈ ਕਾਫੀ ਪੁਰਾਣੀ ਵਰਾਇਟੀ ਆ ਹਨਾ
0: ਹਾਂਜੀ ਪੁਰਾਣੀ
1: ਵਰਾਇਟੀ ਆ ਤੁਸੀਂ ਜਿਹੜਾ ਤੁਸੀਂ ਆਪਣੇ 4 ਫੁੱਟ 'ਤੇ ਜਾਂ 5 ਫੁੱਟ 'ਤੇ ਜਾਓਗੇ ਉਹਦੇ ਵਿੱਚ ਜਦੋਂ ਆਪਾਂ ਮਿੱਟੀ ਜਿਹੜੀ ਪ੍ਰੋਪਰ ਚਾੜ ਦਿਆਂਗੇ ਉਹ ਨਹੀਂ ਡਿੱਗੇਗੀ ਬਹੁਤ ਘੱਟ ਡਿੱਗੇਗੀ ਸੋ ਉਹ ਆਪਾਂ ਇਹ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਨਵੀਆਂ ਕਿਸਮਾਂ ਨੇ ਚਾਹੇ 98 ਆ 95 ਆ 118 ਵਾ 15023 ਆ ਉਹ ਆਪਾਂ ਬੀਜ ਸਕਦੇ ਹਾਂ ਅਤੇ ਮੇਰਾ ਅਤੇ ਮੇਰੀ ਸਲਾਹ ਇਹੀ ਹੈ ਕਿ ਆਪਾਂ 4 ਜਾਂ 5 ਫੁੱਟ 'ਤੇ ਜਾ ਕੇ ਉਹਦੀ ਤਿੱਤਲੀ ਨਾਲ ਉਹਦੀ ਮਿੱਟੀ ਚੰਗੀ ਤਰ੍ਹਾਂ ਚਾੜ ਦਈਏ ਅਤੇ ਫਿਰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਰਾਤ ਵੀ ਜਿਹੜੀ ਜਿਹੜਾ ਅੱਜ ਰਾਤ ਜਿਹੜੀ ਕੱਲ੍ਹ ਹੋਈ ਆ ਇਹਦੇ ਵਿੱਚ ਜਿਹੜਾ ਹਵਾ ਚੱਲੀ ਆ ਖਾਸ ਕਰਕੇ ਹੁਸ਼ਿਆਰਪੁਰ ਜਲੰਧਰ ਗੁਰਦਾਸਪੁਰ ਏਰੀਏ ਦੇ ਵਿੱਚ ਉੱਥੇ ਦੇਖਿਆ ਗਿਆ ਕਿ ਜਿਹੜਾ ਤਾਂ 2.5 ਫੁੱਟ ਦੇ 2.5 ਜਾਂ 3 ਫੁੱਟ ਦੇ ਆ ਉੱਥੇ ਜਿਹੜੀ ਫਸਲ ਕਾਫੀ ਡਿੱਗੀ ਆ ਪਰ ਜਿਹੜੀ ਸਾਡੀ 4 ਫੁੱਟ ਦੇ 5 ਫੁੱਟ ਦੇ ਆ ਉਹ ਐਜ਼ ਕੰਪੈਰੇਟਿਵਲੀ ਘੱਟ ਡਿੱਗੀ ਆ ਸੋ ਉਸ ਕਰਕੇ ਉਹ ਜ਼ਰੂਰੀ ਹੈ ਕਿ ਆਪਾਂ ਜਿਹੜਾ ਉਸ ਪਾਸੇ ਜਾਈਏ ਨਵੀਂ ਤਕਨੀਕ ਬਦਲੀਏ ਅਤੇ ਮਿੱਟੀ ਚੰਗੀ ਤਰ੍ਹਾਂ ਚਾੜੀਏ
0: ਠੀਕ ਹੈ ਜੀ
2: ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਸਾਨੂੰ ਫੋਨ ਕਰ ਸਕਦੇ ਨੇ ਸਾਡੇ ਕਿਸਾਨ ਵੀਰ 2813-0074 'ਤੇ ਏਰੀਆ ਕੋਡ ਜਲੰਧਰ ਦਾ 081 ਸੋ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਵੀ ਕਿਸਾਨ ਵੀਰਾਂ ਨੇ ਦਵਾਈ ਲੈਣੀ ਹੈ ਉਹ ਪ੍ਰੋਪਰ ਤਰੀਕੇ ਨਾਲ ਲੈਣ ਔਰ ਪ੍ਰੋਪਰ ਤਰੀਕੇ ਨਾਲ ਪੂਰੀ ਟ੍ਰੇਨਿੰਗ ਲੈ ਕੇ ਉਸ ਵਿੱਚ ਆਪਣੇ ਖੇਤ ਵਿੱਚ ਵਾਈ ਕਰਨ ਤਾਂ ਕਿ ਜਿਹੜੀ ਫਸਲ ਹੈ ਵਧੀਆ ਹੋਵੇ ਸਾਫ਼ ਸੁਥਰੀ ਹੋਵੇ ਉਸ ਵਿੱਚ ਕੀੜੇ ਨਾ ਲੱਗਣ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਕਈ ਬੀਜ ਐਸੇ ਨੇ ਜਿਸ ਵਿੱਚ ਕੀੜੇ ਹੁੰਦੇ ਨੇ ਕਈ ਵਾਰੀ ਕਿਸਾਨ ਇਹ ਸੋਚ ਕੇ ਲੈ ਲੈਂਦਾ ਕਿ ਸਸਤੀ ਹੈ ਚਲੋ ਅਤੇ ਇਹਦੇ ਫਿਰ ਕੀ ਹੱਲ ਹੈ
1: ਨਹੀਂ ਉਹਦੇ 'ਚ ਮੈਂ ਅੱਗੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੋਈ ਵੀ ਜਿਹੜੀ ਆਪਾਂ ਕੋਈ ਬੀ ਆ ਚਾਹੇ ਇਨਸੈਕਟੀਸਾਈਡ ਆ ਜਿਹੜੀ ਕੀਟਨਾਸ਼ਕ ਆ ਚਾਹੇ ਉਲੀ ਨਾਸ਼ਕ ਆ ਜਾਂ ਖਾਦਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਹਰ ਸਾਲ ਜਿਹੜੀ ਪੈਕੇਟਸ ਜਿਹੜੀ ਆ ਫਸਲਾਂ ਦੀਆਂ ਸਿਫਾਰਿਸ਼ਾਂ ਦੀ ਕਿਤਾਬ ਛਾਪੀ ਜਾਂਦੀ ਹੈ 70-80 ਰੁਪਏ ਉਹਦਾ ਰੇਟ ਆ ਜਾਂ ਮੈਨੂੰ ਸ਼ਾਇਦ 80 ਰੁਪਏ ਰੇਟ ਆ ਉਹ ਹਰ ਇੱਕ ਕਿਸਾਨ ਦੇ ਜਿਹੜੀ ਘਰ ਵਿੱਚ ਹੋਣੀ ਚਾਹੀਦੀ ਹੈ ਠੀਕ ਆ ਆਪਾਂ ਜਿਹੜੀ ਅੱਜ ਜਿਹੜੇ ਸਾਡੇ ਆਫਿਸ ਵੀ ਨੇ ਖੇਤੀ KVKV ਆ ਪਰ ਫਿਰ ਵੀ ਜੇ ਸਾਡੇ ਘਰ ਵਿੱਚ ਉਹ ਕਿਤਾਬ ਹੈਗੀ ਆ ਉੱਥੋਂ ਪੜ੍ਹ ਕੇ ਜਾਂ ਉਹਦੇ 'ਚ ਵੇਖ ਕੇ ਜਿਹੜੀ ਵੀ ਉਹ 'ਚ ਜਿਹੜੀ ਉਹਦੇ 'ਚ ਕੋਈ ਵੀ ਦਵਾਈ ਜਾਂ ਬੀਜ ਲਿਖਿਆ ਵਾ ਉਹੀ ਦਵਾਈ ਵਰਤਣ ਕਿਉਂਕਿ ਆਮ ਕਰਕੇ ਕੀ ਹੁੰਦਾ ਕਿ ਅਸੀਂ ਦੁਕਾਨਦਾਰ ਕੋਲ ਚੱਲ ਜਾਂਦੇ ਹਾਂ ਜਦੋਂ ਕੋਈ ਸਮੱਸਿਆ ਆਉਂਦੀ ਹੈ ਅਤੇ ਦੁਕਾਨਦਾਰ ਕੋਲ ਉਹਨੂੰ ਓਨੀ ਅਗਿਆਨ ਨਹੀਂ ਹੁੰਦਾ ਕਿ ਇਹ ਕਿਹੜੀ ਪ੍ਰੋਬਲਮ ਕੀ ਆ ਉਹ ਫਿਰ ਜਿਹੜੀ ਉਹਦੇ ਕੋਲ ਦਵਾਈਆਂ ਇੱਕ ਦੋ ਜਿੱਦਾਂ ਨਿੰਮ ਕੀਮ ਉਹ ਪਰ 2-3 ਦਵਾਈਆਂ ਦਵਾਈਆਂ ਜਿਹੜੀ ਕੀਟਨਾਸ਼ਕ ਦੇ ਦਿੰਦੇ ਨਾਲ ਕੋਈ ਮਿਕਸਚਰ ਬਣਾ ਕੇ ਦੇ ਦਿੰਦੇ ਆ ਵੀ ਜਲ ਜਲ ਸਪਰੇਅ ਕਰਦੇ ਜਾ ਕੇ ਸੋ ਉਹਦੇ ਨਾਲ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਪਰ ਉਹਦਾ ਫਾਇਦਾ ਨਹੀਂ ਹੁੰਦਾ ਜਿੰਨਾ ਕਿ ਇੱਕ ਆਪਾਂ ਕਿਸੇ ਚੰਗੇ ਡਾਕਟਰ ਕੋਲ ਜਾਈਏ ਉਹ ਇੱਕ ਗੋਲੀ ਦੇ ਦਿੰਦਾ ਅਤੇ ਜਿਹੜਾ ਕਈ ਨਿੰਮ ਕੋਲ ਜਾਈਏ ਤਾਂ ਉਹ 4-5 ਗੋਲੀਆਂ ਪੁੜੀ ਬੰਦ ਦੂਗਾ ਵਿਚਾਰੇ ਬੁਖਾਰ ਦੀ ਵੀ ਕੋਈ ਦਵਾਈ ਪਾ ਦਿੱਤੀ ਵਿੱਚ ਢਿੱਡ ਪੀੜ ਦੀ ਵੀ ਪਾ ਦਿੱਤੀ ਕੋਈ ਨਾ ਕੋਈ ਤਾਂ ਅਸਰ ਕਰੂਗੀ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਸਮੱਸਿਆ ਆਉਂਦੀ ਆ ਉਹ ਬਗੈਰ ਕਿਸੇ ਖੇਤੀ ਮਾਹਰ ਤੋਂ ਪੁੱਛੇ ਬਗੈਰ ਜਿਹੜਾ ਵਾ ਉਹ ਆਪਾਂ ਕਿਸੇ ਵੀ ਕੀਟਨਾਸ਼ਕ ਜਾਂ ਉਲੀਨਾਸ਼ਕ ਨਾ ਵਰਤੀਏ ਇੱਕ ਇੱਥੇ ਮੈਂ ਇੱਕ ਹੋਰ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਅੱਜ ਕੱਲ੍ਹ ਆਪਾਂ ਜਿਹੜੀ ਹੈ ਲੇਬਰ ਦੇ ਉੱਤੇ ਡਿਪੈਂਡੈਂਟ ਹੋ ਗਏ ਹਾਂ ਜਦੋਂ ਵੀ ਆਪਾਂ ਲੇਬਰ ਕੋਲੋਂ ਕਿਸੇ ਵੀ ਮਜ਼ਦੂਰ ਕੋਲੋਂ ਆਪਾਂ ਕੰਮ ਕਰਾਉਣਾ ਵਾ ਜਾਂ ਸਪਰੇਅ ਕਰਨੀ ਆ ਜਾਂ ਆਪਾਂ ਖਾਦ ਵਰਤਣੀ ਖਾਦ ਪਾਉਣੀ ਆ ਆਪ ਜ਼ਰੂਰ ਜਾਣ ਨਾਲ ਕਿਉਂਕਿ ਜੇਕਰ ਆਪ ਨਹੀਂ ਜਾਵਾਂਗੇ ਤਾਂ ਉਹ ਜਿਹੜੀ ਲੇਬਰ ਜਿਹੜੀ ਆ ਉਹ ਦਵਾਈ ਜਿਹੜਾ ਸਹੀ ਤਰੀਕੇ ਨਾਲ ਘੋਲ ਨਹੀਂ ਬਣਾਊਗੀ ਸਹੀ ਤਰੀਕੇ ਨਾਲ ਛਿੜਕਾਅ ਨਹੀਂ ਕਰੂਗੀ ਉਹਦੀ ਜਿਹੜੀ ਖਾਦ ਦੀ ਜਿਹੜੀ ਆ ਉਹਦੀ ਛਿੱਟਾ ਜਿਹੜਾ ਦੇਣਾ ਵਾ ਉਹ ਵੀ ਪ੍ਰੋਪਰ ਨਹੀਂ ਦਊਗੀ ਹੁਣ ਮੈਂ ਪਹਿਲੇ ਤੁਹਾਡੇ ਨਾਲ ਗੱਲ ਕੀਤੀ ਕਿ 4 ਜਾਂ 5 ਫੁੱਟ ਦੇ ਜਿਹੜੀ ਆਪਾਂ ਬਿਜਾਈ ਕਰਦੇ ਪਏ ਹਾਂ ਉਹਨੂੰ ਆਪਾਂ ਤਰਜੀਹ ਦਿੰਦੇ ਪਏ ਹਾਂ ਉਹਦੇ ਵਿੱਚ ਕੀ ਹੈ ਕਿ ਸਾਡਾ 40-50% ਏਰੀਆ ਆਪਾਂ ਯੂਜ਼ ਕਰ ਰਹੇ ਹਾਂ ਤਾਂ ਉਹਦੇ 'ਚ ਆਪਾਂ ਜੇ ਆਪਾਂ ਜੇ ਖਾਦ ਪਾਉਣੀ ਹੈ ਤਾਂ ਲੈਣਾ ਵੀ ਪਾ ਦੇਣੀ ਹੈ ਜਿਹੜਾ 4 ਫੁੱਟ ਦਾ ਜਿਹੜਾ ਉਹਦਾ ਖਾਲੀ ਥਾਂ ਵਾ ਉਹ ਤੁਹਾਨੂੰ ਪਾਉਣ ਦੀ ਲੋੜ ਨਹੀਂ ਹੈ ਉੱਥੇ ਆਪਾਂ ਜਿਹੜੀ ਲੈਣਾ ਦੇ ਨਾਲ ਪਾਵਾਂਗੇ ਤੁਹਾਡੀ ਜਿਹੜੀ ਖਾਦ ਦੀ ਬੱਚਤ ਹੋਏਗੀ ਪ੍ਰੋਪਰ ਉਹਦੀ ਯੂਟੀਲਾਈ ਉਹਦੀ ਜਿਹੜੀ ਕਾਰਜਕੁਸ਼ਲਤਾ ਵਧੇਗੀ ਇਸ ਤਰ੍ਹਾਂ ਜੇ ਆਪਾਂ ਖਾਦ ਦਵਾਈ ਪਾਉਣੀ ਆ ਉਹ ਵੀ ਜਿਹੜੀ ਆਪਾਂ ਨਾਲ ਨਾਲ ਪਾ ਸਕਦੇ ਹਾਂ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ 4 ਜਾਂ 5 ਫੁੱਟ ਦੀ ਦੂਰੀ ਦੇ ਉੱਤੇ ਜਿਹੜੀ ਹੁਣ ਨਵੀਂ ਤਕਨੀਕ ਜਿਹੜੀ ਆਈਆਂ ਨੇ ਉਹਨਾਂ ਵਿੱਚ ਜਾਈਏ ਠੀਕ ਆ ਉਹਦੇ ਵਿੱਚ ਕੁਛ ਮਸ਼ੀਨੀ ਚਾਹੀਦੀ ਆ ਪਰ ਮਸ਼ੀਨੀ ਜਿਹੜੀ ਆ ਤੁਸੀਂ ਆਪਣੇ ਖੰਡ ਮਿਲਾਂ ਦੇ ਨਾਲ ਮਿਲਾਂ ਨਾਲ ਸੰਪਰਕ ਕਰਕੇ ਕੁਛ ਸਾਡੇ ਜ਼ਿਮੀਂਦਾਰ ਜਿਹੜਾ ਜਿਹਨਾਂ ਕੋਲ ਹੈਗੀ ਆ ਉਹਨਾਂ ਕੋਲ ਆਪਾਂ ਕਿਰਾਏ 'ਤੇ ਵੀ ਲੈ ਸਕਦੇ ਹਾਂ ਤਾਂ ਇਹ ਆਪਾਂ ਕਰ ਸਕਦੇ ਹਾਂ
2: ਜੀ ਔਰ ਜੇ ਦਵਾਈ ਮਤਲਬ ਜੇ ਪਾਣੀ ਹੈ ਤਾਂ ਮਾਹਿਰ ਦੀ ਸਲਾਹ ਵੀ ਲੈ ਕੇ ਪਾਈ ਜਾ ਸਕਦੀ ਹੈ ਨਾ ਕਿਉਂਕਿ ਮਾਹਿਰ ਦੱਸ ਸਕਦੇ ਕਿ ਕਿਹੜੇ ਕਿੰਨੇ ਅੰਤਰ 'ਤੇ ਇਹ ਦਵਾਈ ਪਾਣੀ ਹੈ ਨਾ
1: ਹੈ ਵਕ ਨਹੀਂ ਲੋੜ ਹੈ ਵਕ ਨਹੀਂ
2: ਲੋੜ ਹੈ ਵੀ ਕਿ ਨਹੀਂ
1: ਮੰਨ ਲਓ ਅੱਜ ਕੱਲ੍ਹ ਕੀ ਹੈ ਕਿ ਅੱਜ ਕੱਲ੍ਹ ਹਰ ਇੱਕ ਕਿਸਾਨ ਦਾ ਜਿਹੜਾ ਫੋਨ ਆ ਰਿਹਾ ਕਿ ਪਰੇਲਾ ਬਹੁਤ ਪੈ ਰਿਹਾ ਪਰ ਪਰੇਲੇ ਦੇ ਨਾਲ ਦੇਖਿਆ ਗਿਆ ਕਿ ਮੈਂ ਵੀ ਵਿਜ਼ਿਟ ਕੀਤੀ ਹੈ ਕਿ ਉਹਦੇ 'ਚ ਅਜੇ ਬਹੁਤ ਘੱਟ ਆ ਥਰੈਸ਼ਹੋਲਡ ਤੋਂ ਇਕਨੋਮਿਕ ਥਰੈਸ਼ਹੋਲਡ ਤੋਂ ਘੱਟ ਆ ਸੋ ਉਹਦੇ ਵਿੱਚ ਸਾਡੇ ਮਿੱਤਰ ਕੀੜੇ ਪੈਰੀਕਿਨੀਆ ਜਿਹੜੀ ਆ ਉਹਦੇ ਨਾਲ ਦਾ ਇੱਕ ਕੀੜਾ ਵਾ ਇੱਕ ਮਿੱਤਰ ਕੀੜਾ ਵੀ ਹੈਗਾ ਵਾ ਅਤੇ ਉਹਨੂੰ ਆਪਣੇ ਆਪ ਹੀ ਉਹਨੇ ਕੰਟਰੋਲ ਕਰ ਲੈਣਾ ਵਾ ਉਹ ਇਹ ਨਹੀਂ ਕਿ ਦੇਖਿਆ ਕਿ ਤੁਸੀਂ 2-3 ਥੋੜ੍ਹੇ ਬਹੁਤਾ ਦੇਖਿਆ ਤਾਂ ਤੁਸੀਂ ਸਪਰੇਅ ਕਰਨ ਲੱਗ ਪਏ ਕਿਉਂਕਿ ਅੱਜ ਕੱਲ੍ਹ ਜਿਹੜੀ ਸਪਰੇਅ ਕਰਨੀ ਆ ਉਹ ਬੂਟੇ

0: ਗੰਨਾ ਸਾਡਾ ਬਹੁਤ ਹਾਈਟ 'ਤੇ ਹੈ ਅਤੇ ਸਪਰੇਅ ਕਰਨੀ ਬੜੀ ਔਖੀ ਆ, ਤਾਂ ਇਸ ਕਰਕੇ ਇੰਨਾ ਕੋਈ ਬਹੁਤਾ ਮਾਹਰ ਦੀ ਸਲਾਹ ਲਓ, ਜੇ ਉੱਥੇ ਜ਼ਰੂਰਤ ਹੈ ਤਾਂ ਫੇਰ ਕਰੋ, ਐਵੇਂ ਕਿਸੇ ਦੇ ਕਹਿਣ 'ਤੇ ਨਾ ਕਰੋ,
1: ਨਾ ਕੀਤੀ ਜਾਵੇ। ਅਤੇ ਤੁਸੀਂ ਬਹੁਤ ਸਾਰੀਆਂ ਦੱਸੀਆਂ ਕਿਸਮਾਂ ਕਮਾ ਦੀਆਂ, ਪਰ ਖਾਸ ਤੌਰ 'ਤੇ ਵਧੀਆ ਕਿਸਮ ਕਿਹੜੀ ਹੈ ਜੋ ਆਰਾਮ ਨਾਲ ਕਿਸਾਨ ਜੋ ਫਸਲ ਬੀਜ ਕੇ?
0: ਹਾਂ, ਜਿਹੜੀ ਇਸ ਵੇਲੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਕਰੀਬਨ 11-12 ਜਿਹੜੀਆਂ ਕਿਸਮਾਂ ਜਿਹੜੀਆਂ ਸਿਫਾਰਿਸ਼ ਕੀਤੀਆਂ ਜਾਂਦੀਆਂ ਨੇ, ਜਿਹਦੇ ਵਿੱਚ ਕਿ COPB 95 ਆ, 98 ਆ, 94 ਆ, ਇਸ ਤੋਂ ਇਲਾਵਾ ਹੁਣ ਨਵੀਆਂ ਦੋ ਕਿਸਮਾਂ ਆ ਰਹੀਆਂ ਨੇ, 101 ਆ, 100 ਆ, 15-0 COP 15-0 23 ਆ, COP 118 ਵਾ। ਇਹ ਕਿਸਮਾਂ ਜਿਹੜੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਜਿਹੜੀ ਸਾਡੀ ਸੈਂਟਰਲ ਵਰਾਇਟੀ ਰਿਲੀਜ਼ ਕਮੇਟੀ ਆ, ਜਿਹੜੀ ਕਿ ਪੱਛਮੀ ਉੱਤਰੀ ਖਿੱਤੇ ਦੇ ਵਿੱਚ ਜਿਹੜੀਆਂ ਕਿਸਮਾਂ ਜਿਹੜੀਆਂ ਨੇ ਉਹ ਸਿਫਾਰਿਸ਼ ਕੀਤੀਆਂ ਜਾਂਦੀਆਂ ਨੇ। ਉਹਦੇ ਵਿੱਚ ਸਾਡੇ ਕੋਲ 53 ਕਿਸਮਾਂ ਨੇ ਅਜਿਹੀਆਂ ਨੇ ਜਿਹੜੀਆਂ ਕਿ ਉਹ ਉਹਨਾਂ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਨੇ। ਉਹਦੇ ਵਿੱਚ ਕੋਈ ਵੀ ਕਿਸਮ ਜਿਹੜੀ ਆਪਾਂ ਬੀਜ ਸਕਦੇ ਹਾਂ, ਉਹ ਜਿਹੜੀ ਕਿਸਮਾਂ ਨੇ ਹਰਿਆਣਾ, ਯੂਪੀ, ਪੰਜਾਬ ਦੇ ਵਾਸਤੇ ਸਿਫਾਰਿਸ਼ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਕੁਝ ਜਿਹੜੀਆਂ ਸਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸ਼ੂਰਕੈਨ ਬਰੀਡਿੰਗ ਇੰਸਟੀਚਿਊਟ ਕਰਨਾਲ ਹੈ, ਉਸ ਵੱਲੋਂ ਵੀ ਜਿਹੜੀਆਂ ਨੇ ਉਹ ਰਿਲੀਜ਼ ਕੀਤੀਆਂ ਜਾ ਰਹੀਆਂ ਨੇ। ਸੋ ਮੇਰੀ ਬੇਨਤੀ ਇਹੀ ਹੈ ਕਿ ਬੀਜ ਜਿਹੜਾ ਵਾ ਭਰੋਸੇਮੰਦ ਸੋਰਸ ਤੋਂ ਲਿਆ ਜਾਵੇ, ਨਾ ਕਿ ਕਿਸੇ ਵੀ ਕੋਈ ਕਾਰੋਬਾਰੀ ਤੋਂ, ਕੋਈ ਠੱਗਬਾਜ਼ ਤੋਂ, ਕੋਈ ਧੋਖੇਬਾਜ਼ ਤੋਂ, ਉਹਦੇ ਤੋਂ ਬੀਜ ਨਾ ਲਿਆ ਜਾਵੇ।
1: ਬਿਲਕੁਲ। ਔਰ ਸਾਡੇ ਕੋਲ ਸਮਾਂ ਥੋੜ੍ਹਾ, ਔਰ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਕਿਸਾਨ ਵੀਰਾਂ ਨੂੰ?
0: ਮੇਰਾ ਲਾਸਟ ਵਿੱਚ ਇਹੀ ਸੁਨੇਹਾ ਵਾ ਕਿ ਜੇਕਰ ਅਸੀਂ ਆਪਣੀ ਪੈਦਾਵਾਰ ਅਤੇ ਆਪਣੀ ਆਮਦਨ ਵਧਾਉਣੀ ਹੈ, ਨਾਲ ਉਹਦੇ ਨਾਲ ਨਾਲ ਜਿਹੜੀ ਖੰਡ ਦੀ ਜਿਹੜੀ ਰਿਕਵਰੀ ਵਧਾਉਣੀ ਆ, ਅਤੇ ਫਿਰ ਅਸੀਂ ਜਿਹੜਾ ਵਾ ਅੱਸੂ ਦੀ ਫਸਲ ਦੇ ਵਿੱਚ, ਅੱਸੂ ਦੀ ਜਿਹੜੀ ਰੁੱਤ ਵਿੱਚ ਤਕਰੀਬਨ ਆਪਣਾ ਜੇ ਆਪਾਂ 10 ਕਿੱਲੇ ਬੀਜਣੀ ਹੈ ਤਾਂ 2-2.5 ਕਿੱਲੇ ਜਿਹੜੇ ਆ ਉਹ ਆਪਾਂ ਅੱਸੂ ਦੇ ਵਿੱਚ ਲਿਆ ਕੇ ਆਈਏ
1: ਜੀ। ਸੋ ਕਿਸਾਨ ਵਾਣੀ ਦੇ ਅੰਤਰਗਤ ਅਸੀਂ ਗੱਲਾਂ

0: ਹੁਣ ਤੁਸੀਂ ਸੁਣ ਰਹੇ ਸੀ ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 7:30 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵਿਚਕਾਰ ਹੋਈ ਮੀਟਿੰਗ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਸਿਰਫ ਰੱਖਿਆ ਬਲਾਂ, ਖੋਜ ਅਤੇ ਵਿਕਾਸ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਨਿਰਵਿਘਨ ਸਹਿਯੋਗ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਯਮੁਨਾ ਨਦੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਕਿਸ਼ਾਊ ਬਹੁ ਮੰਤਰੀ ਪ੍ਰੋਜੈਕਟ ਸਮਝੌਤੇ 'ਤੇ ਦਸਤਖਤ ਕੀਤੇ ਨੇ। ਦੇਸ਼ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੁੱਚੀ ਕਾਰਜ ਬਲ ਹਿੱਸੇਦਾਰੀ ਦਰ ਅਗਸਤ ਵਿੱਚ ਵੱਧ ਕੇ 52.8% ਹੋ ਗਈ ਹੈ ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵਿਚਕਾਰ ਹੋਈ ਮੀਟਿੰਗ ਦੌਰਾਨ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਚੀਨੀ ਰਾਸ਼ਟਰਪਤੀ ਨੂੰ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ।
2: चर्चाओं के दौरान कई मुद्दे सामने आए। दोनों देशों के बीच में जब बात हुई लीडरशिप लेवल पे, प्रधानमंत्री ने भारतीय चिंताओं को भी रेखांकित किया, उनका भी उल्लेख किया और इस बात को रेखांकित किया कि दोनों पक्षों को एक दूसरे के मुख्य चिंताओं के प्रति संवेदनशीलता दिखानी चाहिए और 3 पारस्परिक सिद्धांतों यानी कि पारस्परिक हित, पारस्परिक सम्मान और पारस्परिक संवेदनशीलता द्वारा निर्देशित होना चाहिए।
1: ਓਮਾਨ ਤੱਟ 'ਤੇ ਵਪਾਰਕ ਜਹਾਜ਼ MTL ਗਈਆ 'ਤੇ ਹੋਏ ਹਮਲੇ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਜੈਸਵਾਲ ਨੇ ਕਿਹਾ ਕਿ ਖੇਤਰ ਵਿੱਚ ਵਪਾਰਕ ਜਹਾਜ਼ਾਂ, ਚਾਲਕ ਦਲ ਦੇ ਮੈਂਬਰਾਂ, ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ 'ਤੇ ਹਮਲੇ ਭਾਰਤ ਲਈ ਅਪ੍ਰਵਾਨਯੋਗ ਨੇ। ਉਨ੍ਹਾਂ ਕਿਹਾ ਕਿ ਭਾਰਤ ਇਸ ਖੇਤਰ ਵਿੱਚ ਆਜ਼ਾਦ ਅਤੇ ਸੁਰੱਖਿਅਤ ਸਮੁੰਦਰੀ ਆਵਾਜਾਈ ਦੇ ਹੱਕ ਵਿੱਚ ਹੈ। ਉਨ੍ਹਾਂ ਕਿਹਾ ਕਿ ਓਮਾਨ ਦੇ ਤੱਟ 'ਤੇ ਹਮਲੇ ਦਾ ਸ਼ਿਕਾਰ ਹੋਏ ਪਨਾਮਾ ਦੇ ਝੰਡੇ ਵਾਲੇ ਜਹਾਜ਼ ਵਿੱਚ ਭਾਰਤੀ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਉਨ੍ਹਾਂ ਵਿਚੋਂ 13 ਨੂੰ ਬਚਾ ਲਿਆ ਗਿਆ ਪਰ ਇਕ ਭਾਰਤੀ ਅਜੇ ਵੀ ਲਾਪਤਾ ਹੈ। ਸ਼੍ਰੀ ਜੈਸਵਾਲ ਨੇ ਕਿਹਾ ਕਿ ਓਮਾਨੀ ਅਧਿਕਾਰੀਆਂ ਦੀ ਸਹਾਇਤਾ ਨਾਲ ਖੋਜ ਅਤੇ ਬਚਾਅ ਕਾਰਜ ਚੱਲ ਰਹੇ ਨੇ ਤੇ ਭਾਰਤੀ ਦੂਤਕਾਰ ਉਨ੍ਹਾਂ ਨਾਲ ਨੇੜਲੇ ਸੰਪਰਕ ਵਿਚ ਹੈ। ਪਾਕਿਸਤਾਨ ਵੱਲੋਂ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ 70 ਲੱਖ ਰੁਪਏ ਦੇ ਇਨਾਮ ਦੇ ਐਲਾਨ ਬਾਰੇ ਸ਼੍ਰੀ ਜੈਸਵਾਲ ਨੇ ਕਿਹਾ ਕਿ ਗੁੰਮਰਾਹ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਨੇ ਅਤੇ ਭਾਰਤ ਪਹਿਲਾਂ ਵੀ ਅਜਿਹੀਆਂ ਕੋਸ਼ਿਸ਼ਾਂ ਦੇਖ ਚੁੱਕਾ ਹੈ।
2: हम लोगों ने कई दफा देखा है कि इस प्रकार का आंख में धूल झोंकने वाली हरकत पाकिस्तान करता रहा है। इससे एक स्टेट स्पॉन्सर ऑफ टेरर के नाम पे अनाउंसमेंट करने की जरूरत नहीं है, उनको एक्शन लेना चाहिए क्योंकि उनको खुद ही पता है कि लोग कहाँ हैं, उनको अरेस्ट करना चाहिए।
1: ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਵਿਸ਼ਵ ਪੱਧਰ 'ਤੇ ਭਾਰਤ ਦੀ ਵੱਧਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਸਿਖਰ ਸੰਮੇਲਨ ਦੌਰਾਨ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਸ਼੍ਰੀ ਗ੍ਰੀਨ ਨੇ ਕੁਆਡ ਸਮੂਹ ਦੀਆਂ ਵੱਧ ਰਹੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ। ਹਾਈ ਕਮਿਸ਼ਨਰ ਨੇ ਕਿਹਾ ਕਿ ਆਸਟ੍ਰੇਲੀਆ ਇਸ ਸਮੂਹ ਦਾ ਮੈਂਬਰ ਨਹੀਂ ਹੈ ਪਰ ਉਹ ਭਾਰਤ ਅਤੇ ਬ੍ਰਿਕਸ ਦੇ ਹੋਰ ਮੈਂਬਰਾਂ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਦਾ ਸਤਿਕਾਰ ਕਰਦਾ ਹੈ। ਸ਼੍ਰੀ ਗ੍ਰੀਨ ਨੇ ਭਾਰਤ ਦੀ ਕੂਟਨੀਤਿਕ ਲੀਡਰਸ਼ਿਪ, ਖਾਸ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਸਿਰਫ ਰੱਖਿਆ ਬਲਾਂ, ਖੋਜ ਅਤੇ ਵਿਕਾਸ ਸੰਸਥਾਵਾਂ

0: ਉਦਯੋਗਾਂ ਵਿਚਕਾਰ ਨਿਰਵਿਘਨ ਸਹਿਯੋਗ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਉਹਨਾਂ ਨੇ ਭਾਰਤ ਦੇ ਰੱਖਿਆ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਅਤੇ ਤਕਨਾਲੋਜੀ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਲਈ ਵਿਕਾਸ ਅਤੇ ਉਤਪਾਦਨ ਵਿੱਚ ਵਧੇਰੇ ਗੱਲਬਾਤ ਅਤੇ ਸਾਂਝੇ ਯਤਨਾਂ ਦਾ ਸੱਦਾ ਦਿੱਤਾ। ਉਹ ਨਵੀਂ ਦਿੱਲੀ ਵਿੱਚ DRDO ਉਦਯੋਗ ਤਾਲਮੇਲ ਮੀਟਿੰਗ ਵਿਮਰਸ਼ ਵਿੱਚ ਬੋਲ ਰਹੇ ਸਨ।
1: आज 2026 में DRDO ने मिसाइल से लेकर राडार्स तक, कम्बैट एयरक्राफ्ट से लेकर सबमरीन्स तक, इलेक्ट्रॉनिक वारफेयर सिस्टम से लेकर आर्टिफिशियल इंटेलिजेंस तक हर क्षेत्र में अपनी कैपेबिलिटीज साबित की है। डिफेंस सेक्टर में रिसर्च एंड डेवलपमेंट के लिए DRDO आज एपेक्स ऑर्गेनाइजेशन है, इस सच्चाई को भी कोई नकार नहीं सकता।
0: श्री सिंह ने कहा कि पिछले कुछ सालों में रक्षा क्षेत्र में किए गए सुधार बेमिसाल रहे ने अते कई महत्वपूर्ण फैसले लाए गए ने। श्री सिंह ने कहा कि यह उपा यह यकीनी बनाने लिए किए गए ने कि भारत रक्षा क्षेत्र में दरामदा ते निर्भर ना रहे अते आत्मनिर्भर बनने वाल वधे। ये खबरां तुसी आकाशवाणी तो सुन रहे हो। साडा एक्सेंट ले @AIRRN जलंधर। ਦੇਸ਼ ਦੇ 6 ਰਾਜਾਂ ਦੇ ਮੁੱਖ ਮੰਤਰੀਆਂ ਨੇ ਅੱਜ ਯਮੁਨਾ ਨਦੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਕਿਸ਼ਾਊ ਬਹੁਮੰਤਵੀ ਪ੍ਰੋਜੈਕਟ ਸਮਝੌਤੇ ਤੇ ਦਸਤਖਤ ਕੀਤੇ ਨੇ। ਇਹ ਰਾਜ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ। ਇਸ ਸਮਝੌਤੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿੱਚ ਦਸਤਖਤ ਕੀਤੇ ਗਏ। ਇਸ ਮੌਕੇ ਸ਼੍ਰੀ ਸ਼ਾਹ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਇਹ ਪ੍ਰੋਜੈਕਟ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਇ ਬਣ ਜਾਏਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸ਼ਾਊ ਪ੍ਰੋਜੈਕਟ ਨੂੰ ਰਾਸ਼ਟਰੀ ਪ੍ਰੋਜੈਕਟ ਐਲਾਨਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਲਗਭਗ 90% ਵਿੱਤੀ ਬੋਝ ਸਹਿਣ ਕਰੇਗੀ, ਜਦੋਂ ਕਿ ਬਾਕੀ 10% ਮਾਲੀ ਬੋਝ ਰਾਜਾਂ ਵੱਲੋਂ ਉਠਾਇਆ ਜਾਏਗਾ। ਇਸ ਮੌਕੇ ਕੇਂਦਰੀ ਜਲ ਸ਼ਕਤੀ ਮੰਤਰੀ CR ਪਾਟਿਲ, ਕੇਂਦਰੀ ਗ੍ਰਹਿ ਸਕੱਤਰ, ਕੇਂਦਰੀ ਜਲ ਸਰੋਤ ਸਕੱਤਰ ਅਤੇ ਸਬੰਧਤ ਰਾਜਾਂ ਦੇ ਮੁੱਖ ਸਕੱਤਰ ਵੀ ਮੌਜੂਦ ਸਨ। ਦੇਸ਼ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੁੱਚੀ ਕਾਰਜਬਲ ਹਿੱਸੇਦਾਰੀ ਦਰ WPR ਅਗਸਤ ਵਿੱਚ ਵੱਧ ਕੇ 52.8% ਹੋ ਗਈ ਹੈ, ਜੋ ਕਿ ਮਾਰਚ 2026 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ। ਅੰਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਦੇ ਮਾਸਿਕ ਕਿਰਤ ਸ਼ਕਤੀ ਅਤੇ ਬੇਰੁਜ਼ਗਾਰੀ ਦੇ ਅੰਕੜੇ ਅਨੁਸਾਰ ਪੇਂਡੂ ਕਾਰਜਬਲ ਹਿੱਸੇਦਾਰੀ ਦਰ 1.3% ਵੱਧ ਕੇ 55.8% ਹੋ ਗਈ ਹੈ। ਸ਼ਹਿਰੀ WPR ਅਗਸਤ ਵਿੱਚ 0.5% ਅੰਕ ਦੀ ਗਿਰਾਵਟ ਨਾਲ 47% 'ਤੇ ਰਹੀ। ਦੇਸ਼ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੇਰੁਜ਼ਗਾਰੀ ਦਰ ਅਗਸਤ ਵਿੱਚ ਮਾਮੂਲੀ ਤੌਰ 'ਤੇ ਘੱਟ ਕੇ 5% ਹੋ ਗਈ ਹੈ, ਜਦੋਂ ਕਿ ਜੁਲਾਈ ਵਿੱਚ 5.1% ਸੀ। ਭਾਰਤ ਰਤਨ ਮੋਕਸ਼ ਗੁੰਡਮ ਵਿਸ਼ਵੇਸ਼ਵਰਈਆ ਦੀ ਜਯੰਤੀ ਮੌਕੇ ਅੱਜ ਰਾਸ਼ਟਰੀ ਇੰਜੀਨੀਅਰਿੰਗ ਦਿਵਸ ਮਨਾਇਆ ਜਾ ਰਿਹਾ ਹੈ। ਉਹ ਭਾਰਤ ਦੇ ਮਹਾਨ ਇੰਜੀਨੀਅਰਾਂ ਵਿੱਚੋਂ ਇੱਕ ਸਨ। ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਸ਼੍ਰੀ ਵਿਸ਼ਵੇਸ਼ਵਰਈਆ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਐਮ ਵਿਸ਼ਵੇਸ਼ਵਰਈਆ ਇੱਕ ਮਹਾਨ ਇੰਜੀਨੀਅਰ ਪ੍ਰਤਿਭਾ ਸਨ, ਜਿਨ੍ਹਾਂ ਦਾ ਰਾਸ਼ਟਰ ਨਿਰਮਾਣ ਬਾਰੇ ਦ੍ਰਿਸ਼ਟੀਕੋਣ ਨਾਗਰਿਕਾਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਝਾਰਖੰਡ ਹਾਈਕੋਰਟ ਨੇ 11ਵੀਂ ਅਤੇ 13ਵੀਂ JPSC ਪ੍ਰੀਖਿਆ ਲਈ ਨਿਯੁਕਤੀਆਂ ਰੱਦ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਰਾਜ ਸਰਕਾਰ ਨੂੰ 18 ਸਤੰਬਰ 2026 ਤੱਕ ਆਪਣਾ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ। ਰਾਜ ਸਰਕਾਰ ਨੇ ਇਸ ਲਈ 4 ਹਫ਼ਤਿਆਂ ਦਾ ਸਮਾਂ ਮੰਗਿਆ ਸੀ, ਪਰ ਅਦਾਲਤ ਨੇ ਇਸ ਬੇਨਤੀ ਨੂੰ ਰੱਦ ਕਰ ਦਿੱਤਾ। ਭਾਰਤ ਦਾ ਰਾਸ਼ਟਰੀ ਲੋਕ ਸੇਵਾ ਪ੍ਰਸਾਰਕ ਦੂਰਦਰਸ਼ਨ ਅੱਜ ਆਪਣਾ 67ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਦੀ ਸ਼ੁਰੂਆਤ 1969 ਵਿੱਚ ਆਲ ਇੰਡੀਆ ਰੇਡੀਓ ਅਧੀਨ ਇੱਕ ਅਜ਼ਮਾਇਸ਼ੀ ਟੈਲੀਵਿਜ਼ਨ ਸੇਵਾ ਵਜੋਂ ਹੋਈ ਸੀ। ਪਿਛਲੇ ਕੁਝ ਸਾਲਾਂ ਦੌਰਾਨ ਇਹ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ, ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਏਕਤਾ ਲਈ ਅਹਿਮ ਮੰਚ ਬਣ ਗਿਆ ਹੈ। ਦੂਰਦਰਸ਼ਨ ਆਪਣੀਆਂ ਕਈ ਬਿਹਤਰੀਨ ਸੇਵਾਵਾਂ ਜਿਵੇਂ ਸੈਟੇਲਾਈਟ ਅਤੇ ਡਾਇਰੈਕਟ ਟੂ ਹੋਮ ਸੇਵਾ ਰਾਹੀਂ 100% ਆਬਾਦੀ ਤੱਕ ਪਹੁੰਚਣ ਵਾਲਾ ਮਾਧਿਅਮ ਹੈ। ਭਾਰਤੀ ਰੇਲਵੇ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਦੇ ਮੁਸਾਫਰਾਂ ਦੀ ਸਹੂਲਤ ਲਈ 2 ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕੀਤੀਆਂ ਨੇ। ਅੰਮ੍ਰਿਤਸਰ ਕੋਲਕਾਤਾ ਅੰਮ੍ਰਿਤਸਰ ਵਿਸ਼ੇਸ਼ ਰੇਲ ਗੱਡੀ 7 ਅਕਤੂਬਰ ਤੋਂ 25 ਨਵੰਬਰ ਤੱਕ ਹਰ ਬੁੱਧਵਾਰ ਚੱਲੇਗੀ। ਦੂਜੀ ਗੱਡੀ ਅੰਮ੍ਰਿਤਸਰ ਬਰੌਨੀ ਅੰਮ੍ਰਿਤਸਰ ਰੇਲ ਗੱਡੀ 4 ਅਕਤੂਬਰ ਤੋਂ 29 ਨਵੰਬਰ ਤੱਕ ਹਰ ਐਤਵਾਰ ਚੱਲੇਗੀ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਐਤਵਾਰ ਨੂੰ ਖੇਡੇ ਗਏ ਪਹਿਲੇ ਮੈਚ ਵਿੱਚ 7 ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ 3 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਸੂਚਨਾ ਅਤੇ ਪ੍ਰਸਾਰਣ ਸਲਾਹਕਾਰ ਡਾਕਟਰ ਸਾਹਿਦੁਰ ਰਹਿਮਾਨ ਨੇ ਅੱਜ ਕਿਹਾ ਕਿ ਭਾਰਤ ਵਿੱਚ ਰਹਿ ਰਹੇ ਭਗੌੜਿਆਂ ਅਤੇ ਦੋਸ਼ੀਆਂ ਨੂੰ ਸੌਂਪਣਾ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਸੁਖਾਲਾ ਬਣਾਉਣ ਲਈ ਇੱਕ ਜ਼ਰੂਰੀ ਸ਼ਰਤ ਹੈ। ਮੀਡੀਆ ਨਾਲ ਗੱਲਬਾਤ

0: ਕਰਦਿਆਂ ਸਲਾਹਕਾਰ ਨੇ ਕਿਹਾ ਕਿ ਕੋਈ ਵੀ ਦੋਸ਼ੀ ਅਦਾਲਤ ਵਿੱਚ ਪੇਸ਼ ਹੋ ਸਕਦਾ ਹੈ ਕਿਉਂਕਿ ਨਿਆਂਪਾਲਿਕਾ ਹੁਣ ਪੂਰੀ ਆਜ਼ਾਦੀ ਨਾਲ ਕੰਮ ਕਰ ਰਹੀ ਹੈ। ਸ਼੍ਰੀ ਰਹਿਮਾਨ ਨੇ ਕਿਹਾ ਕਿ ਇਹ ਮੁੱਦਾ ਬੰਗਲਾਦੇਸ਼ ਵਿੱਚ ਭਾਰਤੀ ਹਾਈ ਕਮਿਸ਼ਨਰ ਨਾਲ ਮੁਲਾਕਾਤ ਦੌਰਾਨ ਵੀ ਵਿਸ਼ੇਸ਼ ਤੌਰ 'ਤੇ ਉਠਾਇਆ ਗਿਆ ਸੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਵਿਚਕਾਰ ਹੋਈ ਮੀਟਿੰਗ ਵਿੱਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਸਿਰਫ ਰੱਖਿਆ ਬਲਾਂ, ਖੋਜ ਅਤੇ ਵਿਕਾਸ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਨਿਰਵਿਘਨ ਸਹਿਯੋਗ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਯਮੁਨਾ ਨਦੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਕਿਸ਼ਾਊ ਬਹੁ ਮੰਤਵੀ ਪ੍ਰੋਜੈਕਟ ਸਮਝੌਤੇ 'ਤੇ ਦਸਤਖਤ ਕੀਤੇ ਨੇ ਅਤੇ ਦੇਸ਼ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਮੁੱਚੀ ਕਾਰਜ ਬਲ ਹਿੱਸੇਦਾਰੀ ਦਰ ਅਗਸਤ ਵਿੱਚ ਵੱਧ ਕੇ 52.8% ਹੋ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ ਅਤੇ DTH DAR ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ 'ਤੇ 7:40 ਹੋ ਰਹੇ ਨੇ। ਲਹੁਣ ਪੇਸ਼ ਹੈ ਹਿੰਦੀ ਵਾਰਤਾ, ਮਾਫ਼ ਕਰਨਾ, ਲਹੁਣ ਪੇਸ਼ ਹੈ ਅੰਗਰੇਜ਼ੀ ਵਾਰਤਾ। ਵਾਰਤਾ ਦਾ ਵਿਸ਼ਾ ਹੈ ਜਨਰੇਸ਼ਨ ਗੈਪ ਅਤੇ ਵਾਰਤਾਕਾਰ ਨੇ ਕੰਚਨ ਮਹਿਤਾ।

ਦੋਸਤੋ ਪ੍ਰੋਗਰਾਮ ਜ਼ਿੰਦਗੀ ਸੀਨ ਹੈ ਲੈ ਕੇ ਤੁਹਾਡਾ ਦੋਸਤ ਗਗਨ ਹਾਜ਼ਰ ਹੋ ਗਿਆ ਹੈ ਹਰ ਵਾਰ ਦੀ ਤਰ੍ਹਾਂ ਉਹੀ ਜੋਸ਼ ਉਹੀ ਐਨਰਜੀ ਔਰ ਉਸੇ ਤਰ੍ਹਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਮਿੱਠੀਆਂ ਮਿੱਠੀਆਂ ਗੱਲਾਂ ਜਿਹੜੀਆਂ ਤੁਹਾਡੇ ਚਿਹਰੇ ਉੱਤੇ ਮੁਸਕਾਉਣ ਲੈ ਆਉਣਗੀ ਜੀ ਹਾਂ ਅੱਜ ਫਿਰ ਤੋਂ ਮੈਂ ਪ੍ਰੋਗਰਾਮ ਲੈ ਕੇ ਆਇਆ ਸ਼ਾਇਦ ਇਹਨਾਂ ਗੱਲਾਂ ਦੇ ਨਾਲ ਇਹਨਾਂ ਗੀਤਾਂ ਦੇ ਨਾਲ ਤੁਹਾਨੂੰ ਕੁਝ ਉਹ ਪਲ ਯਾਦ ਆ ਜਾਣਗੇ ਜਿਹੜੀਆਂ ਬੀਤੇ ਸਮੇਂ ਦੇ ਵਿੱਚ ਤੁਸੀਂ ਚੰਗੇ ਸੋਹਣੇ ਬਿਤਾਏ ਹੋਣਗੇ ਦੋਸਤੋ ਕਈ ਵਾਰ ਅਸੀਂ ਜ਼ਿੰਦਗੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਕੰਮ ਦੀ ਟੈਨਸ਼ਨ ਪੈਸਿਆਂ ਦੀ ਚਿੰਤਾ ਭਵਿੱਖ ਦੀ ਫਿਕਰ ਲੋਕਾਂ ਦਾ ਕਹਿਣਾ ਯਾਨੀ ਕਿ ਜੱਜਮੈਂਟ ਵਿੱਚ ਆਪਾਂ ਫਸ ਜਾਂਦੇ ਹਾਂ ਲੋਕ ਕੀ ਕਹਿਣਗੇ ਕਿਸੇ ਦੀ ਗੱਲ ਦਿਲ 'ਤੇ ਲੱਗ ਜਾਣੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਬਹੁਤ ਅੰਦਰੋਂ ਅੰਦਰੋਂ ਖਾਣ ਲੱਗ ਪੈਂਦੀਆਂ ਨੇ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਦੇ ਨਾਲ ਹੋ ਕੀ ਰਿਹਾ ਕਿਉਂਕਿ ਜਦੋਂ ਕੋਈ ਕਹਿ ਦਿੰਦਾ ਉਹ ਕਹਿ ਕੇ ਤਾਂ ਆਪਣੇ ਰਾਹ ਚਲੇ ਜਾਂਦਾ ਪਰ ਜਦੋਂ ਇਨਸਾਨ ਜ਼ਿਆਦਾ ਸੋਚਣ ਲੱਗ ਪੈਂਦਾ ਨਾ ਸਾਹਮਣੇ ਵਾਲਾ ਜਿਹਨੂੰ ਗੱਲ ਸੁਣੀ ਹੋਵੇ ਜਾਂ ਜਿਹੜਾ ਜ਼ਿਆਦਾ ਸੀਰੀਅਸ ਲੈਂਦਾ ਹੋਵੇ ਸਾਡੇ ਅਰਗਾਂ ਵਿੱਚ ਅਤੇ ਉਹਦਾ ਹਰ ਪਲ ਅੰਦਰੋਂ ਅੰਦਰ ਹੀ ਘੁੰਮ ਖਾਂਦਾ ਹੈ ਅਤੇ ਇਹਨਾਂ ਸਾਰੀਆਂ ਗੱਲਾਂ ਵਿਚਕਾਰ ਅਸੀਂ ਇੱਕ ਬਹੁਤ ਜ਼ਰੂਰੀ ਗੱਲ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ ਜਿੰਨੀ ਵੀ ਹੈ ਉਹਨੂੰ ਸੋਹਣੇ

ਤਰੀਕੇ ਨਾਲ ਜੀਓ, ਕਿਉਂਕਿ ਪਤਾ ਨਹੀਂ ਜ਼ਿੰਦਗੀ ਕਦੋਂ ਕੀ ਮੌਕਾ ਇਹੋ ਜਿਹਾ ਆ ਜਾਵੇ ਕਿ ਸਾਨੂੰ ਕੁਛ ਨਹੀਂ ਪਤਾ ਅਸਲ ਵਿੱਚ। ਉਸੇ ਪਲਾਂ ਨੂੰ, ਉਹਨਾਂ ਸਾਰਿਆਂ ਪਲਾਂ ਨੂੰ ਸੋਹਣਾ ਬਣਾਉਣ ਵਾਸਤੇ ਅਸੀਂ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਪਿਆਰੀਆਂ ਭਰੀਆਂ ਗੱਲਾਂ ਕਰਦੇ ਹਾਂ। ਕਿਉਂਕਿ ਜ਼ਿੰਦਗੀ ਹਸੀਨ ਹੈ ਤਾਂ ਮੰਨ ਲਓ, ਬਸ ਇਸ ਨੂੰ ਹੱਸ ਕੇ ਜਿਉਣ ਦੀ ਲੋੜ। ਹੁਣ ਕਿੱਦਾਂ ਜੀਂਦੇ ਹਾਂ ਅਸੀਂ, ਇਹ ਸਾਡੇ 'ਤੇ ਡਿਪੈਂਡ ਕਰਦਾ ਹੈ। ਚਲੋ ਜੀ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ ਪਹਿਲਾ ਗੀਤ, ਉਸਦਾ ਵੇਲਾ ਹੋ ਗਿਆ ਹੁਣ, ਅਤੇ ਲਓ ਜੀ ਆਨੰਦ ਮਾਣੋ ਜੀ ਇਸ ਪਹਿਲੇ ਗੀਤ।

ਜਾਂ ਦੋਸਤੋ ਜੇ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਇਹੋ ਜਿਹਾ ਇਨਸਾਨ ਹੈ ਔਰ ਤੁਸੀਂ ਉਹਨਾਂ ਗੱਲ ਹੀ ਨਹੀਂ ਕਰ ਰਹੇ ਹੋ, ਗੱਲ ਕਰਨਾ ਚਾਹੁੰਦੇ ਹੋ ਪਰ ਗੱਲ ਨਹੀਂ ਕਰ ਰਹੇ ਹੋ, ਕਿੰਨਾ ਟਾਈਮ ਹੋ ਗਿਆ ਗੱਲ ਨਹੀਂ ਹੋਈ, ਪਰ ਤੁਸੀਂ ਅੰਦਰੋਂ ਚਾਹੁੰਦੇ ਹੋ ਕਿ ਉਹ ਜਿਹਾ ਇਨਸਾਨ ਤੁਹਾਨੂੰ ਕਦੇ ਨਹੀਂ ਮਿਲਣਾ, ਤਾਂ ਮੇਰੀ ਇੱਕ ਗੱਲ ਜ਼ਰੂਰ ਪੱਲੇ ਬੰਨ ਲਓ ਕਿ ਉਸ ਇਨਸਾਨ ਨੂੰ ਆਪਣੀ ਜ਼ਿੰਦਗੀ ਤੋਂ ਕਦੇ ਜਾਣ ਨਾ ਦਿਓ। ਖੁਦ ਕੋਸ਼ਿਸ਼ ਕਰੋ ਉਹਨਾਂ ਗੱਲ ਕਰਨ ਦੀ, ਮੈਸੇਜ ਕਰੋ, ਗੱਲ ਨਹੀਂ ਹੁੰਦੀ ਕੋਸ਼ਿਸ਼ ਕਰੋ ਜਾ ਕੇ ਮਿਲੇ, ਕਿਉਂਕਿ ਜ਼ਿੰਦਗੀ ਬਹੁਤ ਹਸੀਨ ਹੈ। ਅਸੀਂ ਛੋਟੀਆਂ ਛੋਟੀਆਂ ਗੱਲਾਂ ਨਾਲ ਕਈ ਵਾਰੀ ਕਿਸੇ ਨਾਲ ਨਾਰਾਜ਼ ਹੋ ਜਾਂਦੇ ਹਾਂ, ਹਾਲਾਂਕਿ ਨਾਰਾਜ਼ਗੀ ਵੀ ਆਪਣੇ ਨਾਲ ਹੀ ਹੁੰਦੀ ਹੈ, ਆਪਣੇ ਜਿਹੜੇ ਖਾਸ ਹੁੰਦੇ ਨੇ ਨਾ ਨਾਰਾਜ਼ਗੀ ਉਹਨਾਂ ਨਾਲ ਹੀ ਹੁੰਦੀ ਹੈ, ਪਰ ਅਸੀਂ ਇੱਕ ਨਾਰਾਜ਼ਗੀ ਕਰਕੇ ਕਿਸੇ ਨੂੰ ਬੁਲਾਉਣਾ ਹੀ ਭੁੱਲ ਜਾਂਦੇ ਹਾਂ ਔਰ ਉਹ ਜਿਹੜਾ ਗੈਪ ਹੈ, ਜਿਹੜਾ ਅੰਤਰ ਹੈ ਵਿਚਕਾਰਲਾ ਜਿਹੜਾ ਰਿਸ਼ਤਾ ਹੈ ਨਾ, ਬਹੁਤ ਦੂਰ ਦਾ ਬਣਨ ਲੱਗ ਪੈਂਦਾ, ਹੌਲੀ ਹੌਲੀ ਹੌਲੀ ਹੌਲੀ ਕਿੰਨਾ ਹੀ ਦੂਰ ਚਲਾ ਜਾਂਦਾ। ਸੋ ਦੋਸਤੋ, ਪ੍ਰੋਗਰਾਮ ਜ਼ਿੰਦਗੀ ਅਸੀਂ ਇਹਨਾਂ ਵਿੱਚ ਬਹੁਤ ਸਾਰੀਆਂ ਅਸੀਂ ਗੱਲਾਂ ਕਰਨੀਆਂ ਵੀ ਹਾਂ ਔਰ ਕਰ ਵੀ ਰਹੇ ਹਾਂ। ਦੇਖੋ, ਅੱਜ ਦੀ ਗੱਲ ਬਹੁਤ ਸੌਖੀ ਜੀ ਆ ਕਿ ਹਰ ਦਿਨ ਨੂੰ ਤੁਸੀਂ ਇੱਕ ਮੌਕਾ ਸਮਝਣਾ, ਮੌਕਾ ਹੀ ਸਮਝੋ ਕਿ ਕੱਲ੍ਹ ਕੀ ਹੋ ਗਿਆ ਉਹ ਸਾਡੇ ਹੱਥ ਹੈ ਹੀ ਨਹੀਂ, ਕੱਲ੍ਹ ਹੋਇਆ ਮਾੜਾ ਹੋਇਆ ਚੰਗਾ ਹੋਇਆ ਹੋ ਗਿਆ, ਬਸ ਉਹਨੂੰ ਸੋਚਣ ਨਾਲ ਕੁਛ ਹੋਣਾ ਨਹੀਂ ਹੈ। ਕੱਲ੍ਹ ਕੀ ਹੋਵੇਗਾ ਇਹ ਵੀ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਨਹੀਂ ਹੈ। ਅਸੀਂ ਪਲਾਨ ਜ਼ਰੂਰ ਬਣਾ ਸਕਦੇ ਹਾਂ ਇੱਕ ਰਾਤ ਪਹਿਲਾਂ ਬੈਠ ਕੇ ਕਿ ਕੱਲ੍ਹ ਮੈਂ ਇੱਦਾਂ ਕਰਾਂਗਾ ਇੱਦਾਂ ਨਹੀਂ ਕਰਾਂਗਾ, ਪਰ ਸਰਕਮਸਟਾਂਸਿਸ, ਸਾਡਾ ਮਾਹੌਲ ਕਿੱਦਾਂ ਦਾ ਹੋਏਗਾ ਕਿੱਦਾਂ ਦਾ ਨਹੀਂ ਹੋਏਗਾ ਇਹ ਡਿਪੈਂਡ ਕਰਦਾ ਹੈ ਕਿ ਜਦੋਂ ਟਾਈਮ ਆਏਗਾ। ਸੋ ਪਹਿਲਾਂ ਸੋਚ ਕੇ ਕੋਈ ਫਾਇਦਾ ਹੀ ਨਹੀਂ, ਪਰ ਸੋਚ ਕੀ ਸਕਦੇ ਹਾਂ ਅਸੀਂ, ਅੱਜ ਅੱਜ ਅਸੀਂ ਕੀ ਕਰਨਾ ਹੈ, ਅੱਜ ਅਸੀਂ ਕਿਵੇਂ ਸੋਚਣਾ ਹੈ, ਅੱਜ ਅਸੀਂ ਕਿਸ ਤਰ੍ਹਾਂ ਕਿਹਦੇ ਨਾਲ ਬੈਠੀਏ ਕੀ ਗੱਲ ਕਰੀਏ। ਸੋ ਇਹ ਸਭ ਸਾਡੇ ਹੱਥ ਹੈ, ਇਸ ਲਈ ਜੇ ਅੱਜ ਸਵੇਰੇ ਅੱਖ ਖੁੱਲ੍ਹੀ ਹੈ ਤਾਂ ਸ਼ੁਕਰ ਕਰੋ, ਉਸ ਕੁਦਰਤ ਦਾ ਸ਼ੁਕਰ ਕਰੋ, ਕੁਦਰਤ ਦਾ ਨਜ਼ਾਰਾ ਲਵੋ ਜੋ ਖੱਬੇ ਸੱਜੇ ਤੁਹਾਨੂੰ ਮਿਲਦਾ ਹੈ, ਬਸ ਉਹਦਾ ਤੁਸੀਂ ਆਨੰਦ ਮਾਣੋ। ਸ਼ੁਕਰ ਕਰੋ ਕਿ ਇੱਕ ਹੋਰ ਸਵੇਰ ਮਿਲ ਗਈ, ਸ਼ੁਕਰ ਕਰੋ ਕਿ ਇੱਕ ਹੋਰ ਕੋਸ਼ਿਸ਼ ਕਰਨ ਦਾ ਮੌਕਾ ਮਿਲ ਗਿਆ, ਸ਼ਾਇਦ ਇੱਕ ਨਵੀਂ ਕਾਮਯਾਬੀ ਹੋਵੇ ਤੁਹਾਡੇ ਕੋਲ, ਇੱਕ ਮੌਕਾ ਹੋਰ ਮਿਲ ਗਿਆ ਜਿਹੜਾ। ਅਤੇ ਹਾਂਜੀ, ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ ਤਾਂ ਮੁਸਕਰਾਉਣਾ ਨਾ ਭੁੱਲੋ, ਮੇਰੀਆਂ ਗੱਲਾਂ ਸੁਣਦੇ ਰਹੋ, ਆਨੰਦ ਮਾਣਦੇ ਰਹੋ ਔਰ ਗੀਤਾਂ ਦੀ ਜਿਹੜੀ ਬੁਛਾਰ ਆ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰੀ ਜਾ ਰਹੇ ਸੀ ਗੀਤ। ਲਓ ਜੀ, ਹੁਣ ਵਿਹਲਾ ਹੋ ਗਿਆ ਹੈ ਅਗਲੇ ਗੀਤ ਦਾ, ਆਨੰਦ ਮਾਣੋ ਜੀ ਇਸ ਗੀਤ।

ਜੀਆਂ ਦੋਸਤੋ, ਗੀਤ ਇਕੱਲੇ ਕੰਨਾਂ ਨਾਲ ਨਹੀਂ, ਦਿਲ ਨਾਲ ਵੀ ਸੁਣਿਆ ਕਰੋ ਔਰ ਸੁਣੇ ਜਾਂਦੇ ਆ। ਕਿਉਂਕਿ ਕਈ ਵਾਰ ਇੱਕ ਗੀਤ ਉਹ ਕਹਿ ਜਾਂਦਾ ਨਾ ਜੋ ਅਸੀਂ ਸਾਰੀ ਉਮਰ ਕਿਸੇ ਨੂੰ ਨਹੀਂ ਕਹਿ ਸਕਦੇ। ਜ਼ਰੂਰੀ ਨਹੀਂ ਕਿ ਆਪਣੀਆਂ ਗੱਲਾਂ ਹੀ ਰੱਖਣੀਆਂ ਹੁੰਦੀਆਂ, ਕਈ ਵਾਰੀ ਕਿਸੇ ਨੂੰ ਸੁਣਨਾ ਹੀ ਬਹੁਤ ਜ਼ਿਆਦਾ ਕੰਮ ਕਰ ਜਾਂਦਾ, ਬਹੁਤ ਅਹਿਮ ਰੋਲ ਅਦਾ ਕਰਦਾ। ਜਦੋਂ ਅਸੀਂ ਕਿਸੇ ਨੂੰ ਸੁਣ ਲੈਂਦੇ ਹਾਂ ਨਾ, ਉਹਦੀਆਂ ਅੱਧੀਆਂ ਮੁਸ਼ਕਲਾਂ ਉਹ ਹਲਕਾ ਹੋ ਜਾਂਦਾ, ਜਦੋਂ ਸਾਹਮਣੇ ਵਾਲਾ ਹਲਕਾ ਹੋ ਜਾਂਦਾ ਤਾਂ ਫਿਰ ਉਹਦੀ ਚਿੰਤਾ ਹੀ ਖਤਮ ਹੋ ਜਾਂਦੀ ਹੈ। ਅਤੇ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਹਸੀਨ ਬਣਾਉਂਦੇ ਹੋ, ਕਿਸੇ ਦੀ ਕੋਈ ਗੱਲ ਸੁਣ ਲੈਂਦੇ ਹੋ ਔਰ ਉਹਨੂੰ ਤੁਹਾਨੂੰ ਸੁਣਾ ਕੇ ਚੰਗਾ ਮਹਿਸੂਸ ਹੁੰਦਾ ਨਾ, ਤਾਂ ਯਕੀਨ ਕਰਿਓ ਤੁਸੀਂ ਵੀ ਖੁਸ਼ੀ ਮਹਿਸੂਸ ਕਰੋਗੇ। ਇਹ ਤੁਸੀਂ ਅਜਮਾ ਕੇ ਚੀਜ਼ ਦੇਖ ਲਈਓ, ਜਦੋਂ ਤੁਸੀਂ ਕਿਸੇ ਦੀ ਗੱਲ ਸੁਣਦੇ ਹੋ ਤੁਹਾਨੂੰ ਵੀ ਬਿਲਕੁਲ ਚੰਗਾ ਲੱਗੇਗਾ। ਦੋਸਤੋ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਚੱਲ ਰਿਹਾ ਔਰ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਔਰ ਗੀਤਾਂ ਦੀ ਜਿਹੜੀ ਲੜੀ ਚਲਾ ਰਹੇ ਸੀ ਉਹਨਾਂ ਨੂੰ ਤੁਸੀਂ ਸੁਣਨਾ ਵੀ ਹੈ, ਸਮਝਣਾ ਵੀ ਹੈ ਔਰ ਦਿਲ ਤੱਕ ਲੈ ਕੇ ਵੀ ਜਾਣਾ। ਹੁਣ ਗੱਲ ਕਰਦੇ ਹਾਂ ਛੋਟੀਆਂ ਛੋਟੀਆਂ ਗੱਲਾਂ ਦੀ, ਛੋਟੀਆਂ ਛੋਟੀਆਂ ਖੁਸ਼ੀਆਂ ਦੀ, ਜਿਹੜੀ ਸਾਨੂੰ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਤੋਂ ਮਿਲਦੀ ਹੈ ਨਾ। ਖੁਸ਼ ਰਹਿਣ ਲਈ ਹਮੇਸ਼ਾ ਵੱਡੀਆਂ ਚੀਜ਼ਾਂ ਜ਼ਰੂਰੀ ਨਹੀਂ ਹੁੰਦੀਆਂ। ਦੋਸਤੋ, ਕਈ ਵਾਰ ਸਵੇਰੇ ਉੱਠ ਕੇ ਜਦੋਂ ਮਾਂ ਬਾਪ ਦਾ ਅਸੀਂ ਚਿਹਰਾ ਦੇਖ ਲਈਏ ਜਾਂ ਆਪਣੇ ਪਰਿਵਾਰ ਦਾ ਚਿਹਰਾ ਦੇਖ ਲਈਏ, ਜਿਹੜੀ ਵੀ ਚੀਜ਼ ਸਾਨੂੰ ਚੰਗੀ ਲੱਗਦੀ ਉਹਦੇ ਕੋਲ ਬੈਠ ਜਾਈਏ ਨਾ, ਤਾਂ ਉਹ ਯਾਦਗਾਰ ਬਣ ਜਾਂਦੀ, ਸਾਰਾ ਸਾਡਾ ਪੂਰਾ ਦਾ ਪੂਰਾ ਦਿਨ ਹੀ ਬਣਾ ਦਿੰਦੀ ਹੈ। ਯਾਨੀ ਕਿਉਂਕਿ ਜਦੋਂ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਬਹਿਣਾ ਸ਼ੁਰੂ ਕਰਦੇ ਹਾਂ ਜਾਂ ਉਹਨਾਂ ਨਾਲ ਆਨੰਦ ਮਾਣਨਾ ਸ਼ੁਰੂ ਕਰਦੇ ਹਾਂ ਨਾ, ਤਾਂ ਤੁਸੀਂ ਇਹ ਯਕੀਨ ਕਰਿਓ ਕਿ ਤੁਹਾਡੇ ਵਿੱਚ ਸਬਰ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਜਦੋਂ ਕਿਸੇ ਵੀ ਇਨਸਾਨ ਦੇ ਵਿੱਚ ਸਬਰ ਆਉਂਦਾ ਨਾ, ਤਾਂ ਉਹਨੂੰ ਵੱਡੀਆਂ ਚਿੰਤਾਵਾਂ ਤੰਗ ਨਹੀਂ ਕਰਦੀਆਂ, ਉਹਦੇ ਵਿੱਚ ਹੌਸਲਾ ਆ ਜਾਂਦਾ ਹੈ, ਟਿਕਾ ਆ ਜਾਂਦਾ ਹੈ। ਸੋ ਦੋਸਤੋ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਹਸੀਨ ਬਣੇ, ਤੁਸੀਂ ਹਰ ਕੰਮ ਨੂੰ ਬਹੁਤ ਆਰਾਮ ਦੇ ਨਾਲ ਪੂਰਾ ਕਰ ਲਓ, ਸੋ ਸਭ ਤੋਂ ਪਹਿਲਾਂ ਤੁਸੀਂ ਸ਼ਾਂਤ ਰਹਿਣਾ ਸਿੱਖੋ, ਸਬਰ ਨਾਲ ਬਹਿਣਾ ਸਿੱਖੋ। ਜੇ ਸਬਰ ਲਿਆਉਣਾ ਤਾਂ ਆਪਣੀਆਂ ਆਲੇ ਦੁਆਲੇ ਛੋਟੀਆਂ ਛੋਟੀਆਂ ਚੀਜ਼ਾਂ ਦਾ ਆਨੰਦ ਮਾਣਨਾ ਸ਼ੁਰੂ ਕਰੋ। ਜੀਆਂ ਗੱਲਾਂ ਬਹੁਤ ਸਾਰੀਆਂ ਨੇ, ਪਰ ਹੁਣ ਵਿਹਲਾ ਹੋ ਗਿਆ ਅਗਲੇ ਗੀਤ ਦਾ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

0: ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: साइबर फ्रॉड या धोखाधड़ी की जानकारी लई 1930 हेल्पलाइन नंबर डायल करो या www.cybercrime.gov.in ते शिकायत दर्ज करवाओ।
2: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
3: ਅੱਜ ਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫਾਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ, ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
4: ਹੈਲੋ,
5: ਯਾ ਆਇਕਰ ਵਿਭਾਗ ਹੈ, ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ, ਯਦਿ ਆਪਕੇ ਕੋਈ ਪ੍ਰਸ਼ਨ ਹੈ तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
6: अजे ही कोई भी फोन कॉल फ्रॉड हो सकती है, कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
7: लो जी, प्रोग्राम जिंदगी सीना लेके असी फिर तो हाजिर हो गए हैं। ਚਲੋ ਜੀ, ਹੁਣ ਥੋੜ੍ਹਾ ਹਾਸਾ ਮਜ਼ਾਕ ਕਰ ਲੈਣਾ, ਗੰਭੀਰਤਾ ਵਾਲੀਆਂ ਗੱਲਾਂ ਬਹੁਤ ਸਾਰੀਆਂ ਹੋ ਗਈਆਂ। ਅੱਜ ਕੱਲ੍ਹ ਜਿਹੜੇ ਲੋਕ ਨੇ ਨਾ, ਇੰਨੇ ਵਿਅਸਤ ਹੋ ਗਏ ਨੇ, ਇੰਨੇ ਬਿਜ਼ੀ ਹੋ ਗਏ ਨੇ ਕਿ ਫੋਨ ਦੀ ਬੈਟਰੀ ਜੇ 10% ਹੋ ਜਾਵੇ ਨਾ ਤਾਂ ਉਸੇ ਵੇਲੇ ਚਾਰਜਰ ਲੱਭਦੇ ਨੇ, ਪਰ ਆਪਣੀ ਬੈਟਰੀ 10% ਰਹਿ ਜਾਵੇ ਤਾਂ ਕਹਿੰਦੇ ਨੇ ਚੱਲ ਕੋਈ ਨਹੀਂ, ਕੰਮ ਤਾਂ ਕਰਨਾ ਹੀ ਹੈ। ਅਤੇ ਇੱਕ ਹੋਰ ਗੱਲ, ਅਸੀਂ ਫੋਨ ਨੂੰ ਹਰ ਰਾਤ ਚਾਰਜ ਕਰਦੇ ਹਾਂ, ਪਰ ਆਪਣੇ ਮਨ ਨੂੰ ਕਦੋਂ ਚਾਰਜ ਕੀਤਾ ਸੀ? ਕਦੇ ਆਪਣੇ ਆਪ ਨਾਲ ਬੈਠੇ ਹੋ? ਦੱਸੋ ਜਨਾਬ, ਸੁਣ ਰਹੇ ਹੋ ਸਾਰੇ? ਕੋਈ ਮੀਟਿੰਗ ਨਹੀਂ, ਕੋਈ ਨੋਟੀਫਿਕੇਸ਼ਨ ਨਹੀਂ, ਕੋਈ ਸੋਸ਼ਲ ਮੀਡੀਆ ਨਹੀਂ, ਬਸ ਤੁਸੀਂ ਅਤੇ ਤੁਹਾਡੀ ਜ਼ਿੰਦਗੀ। ਦੋਸਤੋ, ਜੇ ਅਸੀਂ ਰਿਸ਼ਤਿਆਂ ਦੀ ਗੱਲ ਕਰੀਏ ਨਾ, ਜ਼ਿੰਦਗੀ ਵਿੱਚ ਪੈਸਾ ਜ਼ਰੂਰੀ ਹੈ, ਕਾਮਯਾਬੀ ਬਹੁਤ ਜ਼ਰੂਰੀ ਹੈ, ਪਰ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਆਪਣੇ ਲੋਕ, ਆਪਣਾ ਆਪ। ਕਈ ਵਾਰ ਅਸੀਂ ਆਪਣੇ ਸਭ ਤੋਂ ਨੇੜੇ ਦੇ ਲੋਕਾਂ ਦੀ ਕੀਮਤ ਨਹੀਂ ਜਾਣ ਪਾਉਂਦੇ, ਉਹਨਾਂ ਲਈ ਸਮਾਂ ਨਹੀਂ ਕੱਢਦੇ। ਜੇ ਮਾਂ ਨੂੰ ਕਹਿੰਦੇ ਆ ਨਾ ਕਿ ਬਾਅਦ ਦੀ ਗੱਲ ਕਰਦਾ ਹੈ ਕਿ ਮੈਂ ਮੰਮੀ ਤੁਸੀਂ ਟੈਨਸ਼ਨ ਲਓ, ਸਾਰੀ ਜ਼ਿੰਦਗੀ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ, ਪੂਰੀ ਜ਼ਿੰਦਗੀ ਪਾਲਿਆ, ਮੈਂ ਤੁਹਾਡੇ ਨਾਲ ਹੀ ਰਹਾਂ। ਪਰ ਲੋਕ ਪਤਾ ਹੀ ਨਹੀਂ, ਨਿਆਣੇ ਅੱਜ ਕੱਲ੍ਹ ਦੇ ਮਾਂ ਨੂੰ ਸਮਾਂ ਦਿੰਦੇ ਹੀ ਨਹੀਂ। ਚਲੋ, ਆਪਣੇ ਆਪ ਨਾਲ ਹੀ ਸਵਾਲ ਇਹ ਪੁੱਛ ਲਓ ਕਿ ਤੁਸੀਂ ਮਾਂ ਨੂੰ ਵੀ ਸਮਾਂ ਦਿੰਦੇ ਹੋ, ਆਪਣੇ ਬਾਪ ਨੂੰ, ਆਪਣੇ ਘਰਦਿਆਂ ਨੂੰ ਸਮਾਂ ਦਿੰਦੇ ਹੋ? ਬੀਜ਼ੀ, ਫੋਨ ਚਲਾ ਲਿਆ, ਕਦੀ ਕੁਝ ਕਰ ਲਿਆ, ਕਦੀ ਆਪਣੇ ਕੰਮਾਂ 'ਚ ਬੀਜ਼ੀ। ਸੋ ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਹਸੀਨ ਬਣਾਉਣਾ ਤਾਂ ਸਭ ਤੋਂ ਪਹਿਲਾਂ ਕੰਮ ਤਾਂ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰੋ। ਜਦੋਂ ਤੁਸੀਂ ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰੋਗੇ, ਤੁਸੀਂ ਆਪਣੇ ਆਪ ਨੂੰ ਚਾਰਜ ਕਰੋਗੇ। ਜੇ ਤੁਸੀਂ ਚਾਰਜ ਹੋਵੋਗੇ, ਤੁਹਾਡੀ ਕੰਮ ਕਰਨ ਦੀ ਸ਼ਕਤੀ, ਤੁਹਾਡੀ ਲੋਕਾਂ ਨਾਲ ਮੁਸਕਰਾਉਣ ਦਾ ਜਿਹੜੀ ਆਦਤ ਉਹ ਪੈਦਾ ਹੋਏਗੀ, ਅਤੇ ਜਦੋਂ ਤੁਸੀਂ ਲੋਕਾਂ ਨਾਲ ਵਿਚਰਨਾ ਸ਼ੁਰੂ ਕਰੋਗੇ, ਮੁਸਕਰਾ ਕੇ ਬੁਲਾਓਗੇ, ਦੇਖਣਾ ਤੁਹਾਨੂੰ ਲੋਕ ਵੀ ਇੱਦਾਂ ਹੀ ਬੁਲਾਉਣਗੇ, ਅਤੇ ਤੁਹਾਨੂੰ ਲੋਕ ਇੱਦਾਂ ਬੁਲਾਉਣਗੇ, ਤੁਹਾਨੂੰ ਚੰਗਾ ਲੱਗੇਗਾ ਔਰ ਤੁਹਾਡੀ ਜ਼ਿੰਦਗੀ ਹਸੀਨ।

0: ਪਰਫਾਰਮੈਂਸ ਦੇ ਆਧਾਰ ਉੱਤੇ ਉਹਨਾਂ ਦਾ ਇੱਕ ਫਾਈਨਲ ਕੰਪੀਟੀਸ਼ਨ ਦਿੱਤਾ ਗਿਆ, ਇੱਕ ਟੱਚ ਦਿੱਤਾ ਗਿਆ ਇੱਕ ਰਿਹਰਸਲ ਦੇ ਤੌਰ ਦੇ ਉੱਤੇ, ਤੇ ਉਹਦੇ ਵਿੱਚ ਵਧੀਆ ਪਰਫਾਰਮੈਂਸ ਰਹੀ ਅਥਲੀਟਸ ਦੀ, ਤੇ 100 ਮੀਟਰ ਦੇ ਵਿੱਚ ਗੁਰਿੰਦਰ ਤੇ ਨਿਮੇਸ਼ ਦੀ ਟੱਕਰ ਹੀ ਗਈ, ਉਸ ਤੋਂ ਇਲਾਵਾ 400 ਮੀਟਰ ਦੇ ਵਿੱਚ ਵੀ ਜਿਹੜਾ ਟੀਕੇ ਵਿਸ਼ਾਲ ਟੀਕੇ ਨੂੰ ਅਸੀਂ ਮੰਨਦੇ ਸੀ ਉਹ ਹੀ ਸਰਸ਼ ਰਿਹਾ। ਫਿਰ ਜੇ ਆਪਾਂ ਪੰਜਾਬ ਦੇ ਅਥਲੀਟ ਦੀ ਗੱਲ ਕਰੀਏ ਤਾਂ ਤੇਜਿੰਦਰ ਤੂਰ ਤੇ ਕਰਨ ਨੇ ਵੀ ਆਪਣੀ ਪਰਫਾਰਮੈਂਸ ਲਾਗੇ ਛਾਗੇ ਦਿੱਤੀ। ਉਹ ਇੱਕ ਅਸਲ ਵਾਲਾ ਸੀਗਾ, ਮੌਕਾ ਵੀ ਸੀ ਤੇ ਇੱਕ ਇਹ ਵੀ ਸੀ ਜੋ ਨਹੀਂ ਉੱਥੇ ਏਸ਼ੀਅਨ ਗੇਮ ਤੇ ਜਾ ਕੇ ਇਹਨਾਂ ਅਥਲੀਟਸ ਨੂੰ ਦੇਖ ਸਕਦੇ, ਤੇ ਉਹ ਵੀ ਲੋਕ ਕਾਫੀ ਦੇਖਣ ਆਏ ਸੀ ਇਹਨਾਂ ਅਥਲੀਟਸ ਨੂੰ, ਕਿਉਂਕਿ ਅੱਗੇ ਤੋਂ ਕਾਫੀ ਰੁਝਾਨ ਲੋਕਾਂ ਦਾ ਕਿ ਉਹਨੂੰ ਦੇਖਣ ਲਈ। ਤੇ ਪੰਜਾਬ, ਹਰਿਆਣਾ, ਹਿਮਾਚਲ ਜਿਹੜੀਆਂ ਲੱਗਦੀ ਹੋਈਆਂ ਦਿੱਲੀ ਦੇ ਨਾਲ ਸਟੇਟਸ ਸੀ, ਉੱਥੋਂ ਤੇ ਕਈ ਦੂਰੋਂ ਵੀ ਜਿਹੜੇ ਜਿਹੜਾ ਪਸੰਦ ਕਰਦੇ ਨੇ ਅਥਲੈਟਿਕਸ ਨੂੰ, ਖੇਡਾਂ ਨੂੰ, ਉਹ ਦੇਖਣ ਆਏ ਸੀ ਜਿਹੜੇ ਕਿ ਉੱਥੇ ਨਹੀਂ ਜਾ ਸਕਦੇ ਜਾਪਾਨ। ਤੇ ਵਧੀਆ ਇੱਕ ਕੰਪੀਟੀਸ਼ਨ ਰਿਹਾ ਦੇਖਣ ਨੂੰ ਮਿਲਿਆ, ਤੇ ਉਹਦੇ ਵਿੱਚ ਖਾਸ ਤੌਰ ਤੇ ਕੈਸ਼ ਪ੍ਰਾਈਜ਼ ਵੀ ਦਿੱਤੇ ਗਏ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਵੱਲੋਂ। ਤੇ ਵਧੀਆ ਰਿਹਾ ਜੀ, ਇੱਕ ਰਿਹਰਸਲ ਵੀ ਹੋ ਗਈ, ਜੋ ਕਮੀਆਂ ਪੇਸ਼ੀਆਂ ਅਥਲੀਟਸ ਨੇ ਜਾਂ ਕੋਚ ਨੇ ਨੋਟ ਕੀਤੀਆਂ ਹੋਣਗੀਆਂ ਉਸ ਕੰਪੀਟੀਸ਼ਨ ਦੇ ਵਿੱਚ, ਉਹਨੂੰ ਦੂਰ ਕਰਕੇ ਉਮੀਦ ਕਰਦੇ ਆ ਕਿ ਭਾਰਤ ਦੀ ਝੋਲੀ ਦੇ ਵਿੱਚ ਕਾਫੀ ਮੈਡਲ ਪਾਉਣਗੀ ਪਾਏਗੀ ਅਥਲੈਟਿਕਸ ਦੀ।
1: ਜੀ ਸਰਬਜੀਤ ਸਿੰਘ ਜੀ, ਰਸ਼ਦੀਪ ਕੌਰ ਨੇ 4x400 ਮੀਟਰ ਰਿਲੇਅ 'ਚ ਹਿੱਸਾ ਲੈਣਾ ਹੈ ਜੀ, ਜਲੰਧਰ ਦੀ ਉਭਰਦੀ ਹੋਈ ਸਟਾਰ ਦੌੜਾਕ ਹੈ, ਉਹਨਾਂ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ?
0: ਹਾਂਜੀ ਠੀਕ ਹੈ ਜੀ, ਕਿਉਂਕਿ ਉਹਦੇ ਵਿੱਚ ਪਹਿਲੇ 6 ਜਾਣੇ ਆ, ਇਹਦੇ ਵਿੱਚ ਪੂਰਾ ਲੋਡ ਵੀ ਦਿੱਤਾ ਹੋਇਆ ਸੀ ਅਥਲੀਟਸ ਨੂੰ ਉਹਨਾਂ ਦੇ ਕੋਚੀ ਨੇ ਕਿ ਉਹਨਾਂ ਦਾ ਪੂਰੀ ਜਿਹੜੀ ਪੀਕ ਆ ਉਹ ਪੀਕ ਉੱਥੇ ਹੀ ਆਵੇ ਉਹਨਾਂ ਦੀ ਜਾਪਾਨ ਦੇ ਵਿੱਚ ਜਾ ਕੇ, ਇਸ ਕਰਕੇ ਉਹਨਾਂ ਨੇ 5th ਤੇ ਉੱਥੇ ਫਿਨਿਸ਼ ਕੀਤਾ, ਪਰ ਉਹ ਆਪਣਾ ਬੈਸਟ ਟਾਈਮ ਨਹੀਂ ਸੀ ਉਹਨਾਂ ਦਾ, ਤੇ ਹੋ ਸਕਦਾ ਹੈ ਕਿ ਉਹਨਾਂ ਦਾ ਲੋਡ ਘਟਾ ਕੇ ਉਹਨੂੰ ਜੋ ਬੈਸਟ ਪਰਫਾਰਮੈਂਸ ਉੱਥੇ ਲਈ ਜਾਵੇ। ਮਿਕਸ ਦੋ ਰਿਲੇ ਦੇ ਵਿੱਚ, ਦੋਨਾਂ ਦੇ ਵਿੱਚ ਉਹਨਾਂ ਦਾ ਨਾਮ ਆ, ਮਿਕਸ ਰਿਲੇ ਅਤੇ 4x400 ਮੀਟਰ ਰਿਲੇ, ਤੇ ਕਾਫੀ ਜਿਹੜੀਆਂ ਪਿਛਲੀਆਂ ਜਿੰਨੀਆਂ ਵੀ ਏਸ਼ੀਅਨ ਗੇਮਸ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਲਗਭਗ ਇਹਨਾਂ ਦੋਨਾਂ ਦੇ ਵਿੱਚ ਮੈਡਲ ਲਾ ਚੁੱਕੇ ਨੇ, ਤੇ ਹਮੇਸ਼ਾ ਹੀ ਰਹਿੰਦੇ ਨੇ, ਤੇ ਉਮੀਦ ਕਰਦੇ ਹਾਂ ਕਿ ਇਸ ਵਾਰੀ ਵੀ ਗੋਲਡ ਮੈਡਲ ਜਾਂ ਕੋਈ ਵੀ ਮੈਡਲ ਲੈ ਕੇ ਅਥਲੀਟਸ ਆਉਣਗੇ।
1: ਜੀ ਕਰਨਵੀਰ ਸਿੰਘ ਤੇ ਮਨਪ੍ਰੀਤ ਕੌਰ ਨੇ ਸ਼ਾਟਪੁੱਟ ਇਵੈਂਟ ਚ ਪੰਜਾਬ ਵੱਲੋਂ ਭਾਰਤ ਦੀ ਪ੍ਰਤੀਨਿਧਤਾ ਕਰਨੀ ਹੈ ਜੀ, ਇਹਨਾਂ ਤੋਂ ਕਿੱਦਾਂ ਦੀਆਂ ਸੰਭਾਵਨਾਵਾਂ ਨੇ ਤੇ ਇਸ ਮੁਕਾਬਲੇ ਚ ਇਹਨਾਂ ਦਾ ਪ੍ਰਦਰਸ਼ਨ ਕਿੱਦਾਂ ਰਿਹਾ?
0: ਮਨਪ੍ਰੀਤ ਕੌਰ ਦੀ ਜੇ ਗੱਲ ਕਰੀਏ, ਮਨਪ੍ਰੀਤ ਕੌਰ ਪਹਿਲੇ ਤਾਂ ਪੰਜਾਬ ਤੋਂ ਰੀਪ੍ਰਜੈਂਟ ਕਰਦੀ ਸੀ, ਪਰ ਜਦੋਂ ਦੀ ਇਹਦੀ ਮੈਰਿਜ ਹੋਈ ਆ ਹਰਿਆਣੇ ਵੱਲੋਂ ਰੀਪ੍ਰਜੈਂਟ ਕਰਦੀ ਆ। ਜੇ ਇਹਦੇ ਵਿੱਚ ਸ਼ਾਟਪੁੱਟ ਦੇ ਵਿੱਚ ਕਰਨਵੀਰ ਤੇ ਤੇਜਿੰਦਰ ਤੂਰ ਜਿਹਨਾਂ ਦਾ ਕਿ ਏਸ਼ੀਆ ਦਾ ਰਿਕਾਰਡ ਹੈ, ਉਹ ਉੱਥੇ ਪਰਫਾਰਮੈਂਸ ਦੇਣਗੇ, ਉਹ ਵੀ ਹੋ ਸਕਦਾ ਕਿ ਉੱਥੇ ਆਪਣੀ ਪੀਕ ਲਿਆਉਣ, ਪਰ ਇਹ ਕੜਾ ਕੰਪੀਟੀਸ਼ਨ ਮਿਲੇਗਾ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ।
1: ਔਰ ਸਰਬਜੀਤ ਸਿੰਘ ਜੀ, ਐਥਲੈਟਿਕਸ ਕੋਚ ਹੋਣ ਦੇ ਨਾਤੇ ਤੁਸੀਂ ਕੀ ਸਮਝਦੇ ਹੋ ਕਿ ਕਿਹੜੇ ਮੁਲਕਾਂ ਤੋਂ ਵੱਡੀ ਚੁਣੌਤੀ ਰਹੇਗੀ ਭਾਰਤੀ ਅਥਲੀਟਸ ਨੂੰ?
0: ਹਾਂਜੀ, ਥਾਈਲੈਂਡ ਵਰਗੇ ਜਿਹੜੇ ਭਾਵੇਂ ਛੋਟੇ ਕੰਟਰੀ ਆ, ਚਾਈਨਾ ਹੋ ਗਿਆ, ਥਾਈਲੈਂਡ ਹੋ ਗਿਆ, ਕੁਛ ਜਿਹੜੇ ਰਸ਼ੀਆ ਦੇ ਨਾਲ ਲੱਗਦੇ ਹੋਏ ਕੰਟਰੀ ਆ, ਉਹਨਾਂ ਵੱਲੋਂ ਵੀ ਚੰਗੀ ਚੁਣੌਤੀ ਮਿਲੇਗੀ। ਸ਼੍ਰੀਲੰਕਾ ਵਿੱਚ ਵੀ ਤੁਸੀਂ ਦੇਖਿਆ ਕਿ ਹੁਣ ਜਿਹੜੇ ਸ਼੍ਰੀਲੰਕਾ ਦੇ ਜੈਵਲਿਨ ਥਰੋਅਰ ਆ, ਉਹ ਵਰਲਡ ਲੈਵਲ ਤੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਰਹੇ ਨੇ, 92 ਮੀਟਰ ਦੇ ਕਰੀਬ ਉਹਨਾਂ ਨੇ ਜੈਵਲਿਨ ਲਾਈ ਆ, ਹੁਣੀ ਇੱਕ ਜਿਹੜੀ ਮੀਟ ਹੋਈ ਆ ਵਰਲਡ ਲੈਵਲ ਦੀ, ਤੇ ਇਸ ਕਰਕੇ ਇਹਨਾਂ ਦੇ ਵਿੱਚ ਕਾਫੀ ਚੁਣੌਤੀ ਮਿਲ ਸਕਦੀ ਹੈ। ਜੇ ਪਾਕਿਸਤਾਨ ਦਾ ਨਦੀਮ ਵੀ ਜੇ ਆਪਣੀ ਵੈਸੇ ਫਾਰਮ 'ਚ ਨਹੀਂ ਚੱਲ ਰਿਹਾ, ਜੇ ਫਾਰਮ 'ਚ ਆਉਂਦਾ ਹੈ ਤੇ ਉਹਦੇ ਵਿੱਚ ਵੀ ਕੜੀ ਚੁਣੌਤੀ ਦੇ ਸਕਦਾ ਹੈ। ਚੀਨ ਕਜ਼ਾਕਿਸਤਾਨ ਵਰਗੇ ਜੰਪਰ ਵੀ ਜਿਹੜੇ, ਜਿਨ੍ਹਾਂ ਦੀ ਮੈਂ ਗੱਲ ਕਰਦਾ ਕਿ ਰਸ਼ੀਆ ਦੇ ਨਾਲ ਲੱਗਦੀਆਂ ਹੋਈਆਂ ਕੰਟਰੀਆਂ ਕਜ਼ਾਕਿਸਤਾਨ ਵਰਗੀਆਂ, ਉਹ ਵੀ ਚੰਗਾ ਕੰਪੀਟੀਸ਼ਨ ਦੇ ਸਕਦੀਆਂ ਇੱਥੇ। ਤੇ ਬਾਕੀ ਬਹਿਰੀਨ ਦੇ ਵਿੱਚ, ਬਹਿਰੀਨ ਦੇ ਵੀ ਕਈ ਅਥਲੀਟ ਆ ਜੋ ਕਿ ਉਹਨਾਂ ਨੂੰ ਉਹ ਆਪਣੇ ਦੇਸ਼ ਦੀ ਨਾਗਰਿਕਤਾ ਦੇ ਦਿੰਦੇ ਆ, ਤੇ ਉਹ ਚੰਗੇ ਅਫਰੀਕਨ ਕੰਟਰੀਆਂ ਦੇ ਹੁੰਦੇ ਆ, ਉਹ ਵੀ ਕਈ ਇਵੈਂਟ ਦੇ ਵਿੱਚ ਸਾਨੂੰ ਵਧੀਆ ਚੁਣੌਤੀ ਦੇ ਸਕਦੇ ਆ।
1: ਸਰਬਜੀਤ ਸਿੰਘ ਜੀ, ਜਦੋਂ ਵੀ ਅਸੀਂ ਕਿਸੇ ਦੂਜੇ ਮੁਲਕ ਖੇਡਣ ਜਾਂਦੇ ਹਾਂ, ਉੱਥੋਂ ਦਾ ਮਾਹੌਲ, ਉੱਥੋਂ ਦਾ ਖਾਣਾ ਪੀਣਾ, ਉੱਥੋਂ ਦੀ ਆਬੋ ਹਵਾ, ਇਹਦੇ ਨਾਲ ਐਡਜਸਟ ਕਰਨਾ ਵੀ ਇੱਕ ਚੁਣੌਤੀ ਹੁੰਦੀ ਹੈ। ਸੋ ਜਾਪਾਨ 'ਚ ਇਹ ਚੁਣੌਤੀ ਸਾਡੇ 77 ਮੈਂਬਰੀ ਐਥਲੈਟਿਕਸ ਦਲ ਲਈ ਕਿੰਨੀ ਕੁ ਵੱਡੀ ਹੋਏਗੀ ਜੀ?
0: ਹਾਂਜੀ, ਚੁਣੌਤੀ ਹੁੰਦੀ ਕਿਉਂਕਿ ਉੱਥੇ ਵੀ ਹਿਊਮਿਡਿਟੀ ਆ, 77 ਸੀਗੇ, ਸਾਡੇ 3 ਅਥਲੀਟਸ ਦੇ ਨਾਮ ਵਾਪਸ ਲੈ ਲਏ ਗਏ ਆ ਉਹਨਾਂ ਦੀ ਫਿਟਨੈਸ ਨੂੰ ਦੇਖਦੇ ਹੋਏ, ਤੇ ਇਸ ਟਾਈਮ 74 ਅਥਲੀਟ ਜਾਣਗੇ, ਤੇ ਉਹ ਕੱਲ ਹੀ ਤੋਂ ਨਿਕਲ ਚੁੱਕੀ ਹੈ ਟੀਮ, ਤੇ ਹੁਣ ਉੱਥੇ ਦੇ ਮੌਸਮ ਦੇ ਹਿਸਾਬ ਨਾਲ ਜਿੱਦਾਂ ਵੀ ਇਹਨਾਂ ਦੇ ਨਾਲ ਕੋਈ ਸਾਇੰਟਿਸਟ ਗਏ ਆ ਜਾਂ ਉਹਨਾਂ ਦੇ ਡਾਕਟਰਸ ਗਏ ਆ, ਉਹ ਇਹਨਾਂ ਨੂੰ ਗਾਈਡ ਕਰਨਗੇ ਕਿ ਕਿਸ ਕਿੱਦਾਂ ਤੁਸੀਂ ਇਸ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਹੈ, ਤੇ ਉਹ ਢਾਲ ਕੇ ਆਪਣੀ ਪਰਫਾਰਮੈਂਸ ਦੇਣਗੇ। ਕਿਉਂਕਿ ਲਾਸਟ ਜੇ ਆਪਾਂ ਹਾਂਗਜੂਆ ਦੇ ਵਿੱਚ 2023 ਦੇ ਵਿੱਚ ਜਿਹੜੀ ਹੋਈ ਸੀ, ਉਹਦੇ ਵਿੱਚ ਵੀ 29 ਮੈਡਲ ਕਰੀਬ ਲਏ ਸੀ ਆਪਣੇ ਇੰਡੀਅਨ ਅਥਲੀਟਸ ਨੇ, ਜਿਹਦੇ ਵਿੱਚ 6 ਗੋਲਡ, 14 ਸਿਲਵਰ ਤੇ 9 ਬਰੋਂਜ਼

0: ਇਸ ਕਰਕੇ ਅਟਕੀ ਵੀ ਉਮੀਦ ਕਰਦੇ ਹਾਂ ਕਿ ਮੌਸਮ ਦੇ ਹਿਸਾਬ ਨਾਲ ਐਡਜਸਟ ਹੋ ਕੇ ਆਪਣੀ ਰਿਕਵਰੀ ਕਰਕੇ ਤੇ ਆਪਣੀ ਪੀਕ ਨੂੰ ਪੂਰੀ ਤਰ੍ਹਾਂ ਲੈ ਪਾਉਣਗੇ ਸਾਡੇ ਅਥਲੀਟ ਤੇ ਵਧੀਆ ਮੈਡਲ ਜਿੱਤਣਗੇ। ਅਵਿਨਾਸ਼ ਸਾਬਲੇ ਦੇ ਵੀ ਥੋੜੀ ਇੰਜਰੀ ਚੱਲ ਰਹੀ ਸੀ ਪਰ ਉਹਨੇ ਵੀ ਲਾਸਟ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ ਤੇ ਆਪਣੀ ਫਿਟਨੈਸ ਦਾ ਸਬੂਤ ਦਿੱਤਾ। ਜੇ ਉਹ ਆਪਣੀ ਫਾਰਮ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਵੀ ਮੈਡਲ ਦੇ ਪ੍ਰਬਲ ਦਾਅਵੇਦਾਰ ਨੇ। ਲੌਂਗ ਡਿਸਟੈਂਸ ਦੇ ਵਿੱਚੋਂ ਪਾਰੁਲ ਚੌਧਰੀ ਹੋ ਗਈ ਜਾਂ ਗੁਲਵੀਰ ਸਿੰਘ ਜੀ ਹੋ ਗਏ ਤੇ ਇਹ ਵੀ ਕਾਫੀ ਆਪਣਾ ਰੱਖਦੇ ਆ, ਉਮੀਦ ਰੱਖਦੇ ਆ ਇਹਨਾਂ ਅਥਲੀਟਾਂ ਤੋਂ ਵੀ ਕਿ ਇਹ ਵਧੀਆ ਪਰਫਾਰਮੈਂਸ ਦੇ ਕੇ ਮੈਡਲ ਲੈ ਕੇ ਸਕਦੇ ਆ।
1: ਜੀ ਸਰਬਜੀਤ ਸਿੰਘ ਜੀ, ਤੇਜਿੰਦਰਪਾਲ ਸਿੰਘ ਤੂਰ ਹੁਰੀ ਤੀਜੀ ਵਾਰ ਗੋਲਡ ਮੈਡਲ ਲੈਣਗੇ ਜੇ ਇਸ ਵਾਰ ਕਾਮਯਾਬ ਹੁੰਦੇ ਨੇ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਉਮਰ ਦਾ ਉਹਨਾਂ ਦਾ ਪੜਾਅ, ਇੰਨੇ ਸੀਨੀਅਰ ਖਿਡਾਰੀ ਨੇ ਤੀਜੀ ਏਸ਼ੀਅਨ ਗੇਮਸ ਵਿੱਚ ਉਹ ਪਾਰਟੀਸਪੇਟ ਕਰ ਰਹੇ ਨੇ, ਇਹ ਕਿਤੇ ਆੜੇ ਆਏਗੀ ਜੀ ਜਿਸ ਤਰ੍ਹਾਂ ਅਥਲੈਟਿਕਸ ਵਿੱਚ ਮੁਕਾਬਲਾ ਵੱਧਦਾ ਜਾਂਦਾ?
0: ਉਹ ਤਾਂ ਹੁੰਦਾ ਹੀ ਆ, ਪਰ ਫਿਰ ਵੀ ਜਿੱਦਾਂ ਹੁਣ ਅਸੀਂ ਈਰਾਨ ਖੇਡਣ ਗਏ ਸੀ ਤੇ ਉੱਥੇ ਵੀ ਆਪਣੇ ਦੇਸ਼ ਦੇ ਵਿੱਚ ਤਾਂ ਕਈ ਵਾਰੀ ਕਰਨ ਵਰਗਿਆਂ ਨੂੰ ਲੱਗਦਾ ਹੁੰਦਾ ਕਿ ਸਾਡੇ ਨਾਲ ਹੀ ਪ੍ਰੈਕਟਿਸ ਕਰਦੇ ਆ, ਪਰ ਜਦੋਂ ਦੂਸਰੇ ਦੇਸ਼ ਦੇ ਅਥਲੀਟ ਜਦੋਂ ਈਰਾਨ ਗਿਆ ਤੇ ਉਹ ਕਾਫੀ ਪੁੱਛ ਰਹੇ ਸੀ ਤੇਜਿੰਦਰ ਤੂਰ ਆਊਗਾ ਜੀ, ਤੇਜਿੰਦਰ ਤੂਰ ਆਊਗਾ, ਕਿਉਂਕਿ ਇੱਕ ਪ੍ਰਭਾਵ ਹੁੰਦਾ ਆ, ਕੰਪੀਟੀਸ਼ਨ ਦਾ ਇੱਕ ਅਲੱਗ ਤਰ੍ਹਾਂ ਦਾ ਔਰਾ ਹੁੰਦਾ ਆ। ਉਸ ਔਰੇ ਦੇ ਵਿੱਚ ਮੈਨੂੰ ਲੱਗਦਾ ਉਸ ਵਿੱਚ ਕਾਮਯਾਬ ਹੋਣਗੇ ਤੇ ਕਈ ਵਾਰੀ ਅੱਗੇ ਵੀ ਕਈ ਵਾਰੀ ਆਪਣੀਆਂ ਚੋਟਾਂ ਤੋਂ ਉੱਭਰ ਕੇ ਇਹਨਾਂ ਨੇ ਬਹੁਤ ਸਾਰੇ ਮੈਡਲ ਲਏ ਆ ਤੇ ਉਮੀਦ ਕਰਦੇ ਹਾਂ ਇਸ ਵਾਰੀ ਵੀ ਉਹ ਇੱਕ ਨਵੇਂ ਰਿਕਾਰਡ ਦੇ ਨਾਲ ਇਹ ਮੈਡਲ ਜਿੱਤਣਗੇ। ਹੋ ਸਕਦਾ ਕਿ ਉਹ ਆਪਣੀ ਐਨਰਜੀ ਬਚਾ ਕੇ ਰੱਖ ਰਹੇ ਹੋਣ ਜਾਂ ਆਪਣੀ ਟ੍ਰੇਨਿੰਗ ਨੂੰ ਉਸ ਤਰ੍ਹਾਂ ਢਾਲ ਰਹੇ ਹੋਣ ਕਿ ਉਹਨਾਂ ਨੇ ਏਸ਼ੀਅਨ ਗੇਮ ਤੇ ਜਾ ਕੇ ਆਪਣੀ ਬੈਸਟ ਪਰਫਾਰਮੈਂਸ ਦੇਣ।
1: ਸਰਬਜੀਤ ਸਿੰਘ ਜੀ, ਆਪਾਂ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਮੁਕਾਬਲੇ ਬਹੁਤ ਜ਼ਿਆਦਾ ਵੱਧ ਗਏ ਨੇ, ਰਾਸ਼ਟਰੀ ਪੱਧਰ ਤੇ, ਅੰਤਰਰਾਸ਼ਟਰੀ ਪੱਧਰ ਤੇ ਐਥਲੀਟਸ ਨੂੰ ਐਕਸਪੋਜ਼ਰ ਬਹੁਤ ਜ਼ਿਆਦਾ ਵੱਧ ਗਿਆ, ਇਹ ਕਿਸੇ ਨਾ ਕਿਸੇ ਰੂਪ 'ਚ ਏਸ਼ੀਅਨ ਖੇਡਾਂ 'ਚ ਫਾਇਦਾ ਦਿੰਦਾ ਹੈ ਜੀ ਐਥਲੀਟਸ ਨੂੰ?
0: ਹਾਂਜੀ ਹਾਂਜੀ, ਇਹ ਪਹਿਲੀ ਵਾਰੀ ਹੋਇਆ, ਪਹਿਲਾ ਸਾਲ ਇੱਕ ਐਸਾ ਸੀ ਜਿਹਦੇ ਵਿੱਚ ਕਾਫੀ ਸਾਰੇ ਕੰਪੀਟੀਸ਼ਨ ਖੇਡਣੇ ਪਏ। ਇੱਕ ਨੈਸ਼ਨਲ ਦੇ ਵਿੱਚ ਪਾਰਟੀਸਪੇਸ਼ਨ ਕਰਾਉਣ ਕਰਨ ਲਈ ਵੀ 3 ਜਾਂ 4 ਕੰਪੀਟੀਸ਼ਨ ਜ਼ਰੂਰੀ ਕਰ ਦਿੱਤੇ ਗਏ ਆ। ਇਹ ਨਵੀਂ ਤਰ੍ਹਾਂ ਦੀ ਇੱਕ ਪੈਡ ਪਾਈ ਆ ਜਿਸ ਦੇ ਵਿੱਚ ਹੌਲੀ ਹੌਲੀ ਕਈ ਐਥਲੀਟ ਤਾਂ ਢਲ ਚੁੱਕੇ ਨੇ, ਕਈ ਹੌਲੀ ਹੌਲੀ ਢਲ ਜਾਣਗੇ। ਬਹੁਤ ਵਧੀਆ ਗੱਲ ਆ ਕਿ ਮਲਟੀ ਕੰਪੀਟੀਸ਼ਨ ਲੜਨਾ, ਅੱਗੇ ਸਾਲ ਦੇ ਵਿੱਚ ਇਹ ਹੁੰਦਾ ਸੀ ਕਿ ਨੈਸ਼ਨਲ ਲੜਨੀ ਆ ਜਾਂ ਇੰਟਰ ਯੂਨੀਵਰਸਿਟੀ ਲੜਨੀ ਆ, ਇਹ ਇੱਕ ਚੰਗੀ ਗੱਲ ਵੀ ਆ ਤੇ ਅਥਲੀਟਸ ਦੇ ਲਈ ਜ਼ਿਆਦਾ ਕੰਪੀਟੀਸ਼ਨ ਲੜ ਕੇ ਐਕਸਪੀਰੀਅੰਸ ਵੀ ਜ਼ਿਆਦਾ ਮਿਲੇਗਾ ਤੇ ਨਾਲ ਹੀ ਨਾਲ ਫਿਰ ਇਹਨਾਂ ਦਾ ਡਰ ਵੀ ਨਿਕਲੇਗਾ ਤੇ ਕਿੱਦਾਂ ਕਿੱਦਾਂ ਆਪਣੀਆਂ ਗਲਤੀਆਂ ਦਾ ਸੁਧਾਰ ਵੀ ਕਰਨਾ ਸਿੱਖਣਗੇ।
1: ਔਰ ਇਸ ਤੋਂ ਪਹਿਲਾਂ ਹੀ ਏਸ਼ੀਅਨ ਖੇਡਾਂ ਤੋਂ ਪਹਿਲਾਂ ਹੀ ਜਿਹੜੀ ਐਥਲੈਟਿਕ ਫੈਡਰੇਸ਼ਨ ਨੇ ਕੁਆਲੀਫਾਈਂਗ ਜਿਹੜੀ ਬਾਰ ਸੀ ਉਹ ਉੱਚੀ ਕੀਤੀ ਸੀ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਵੀ ਐਥਲੀਟਸ ਦੀ ਪਰਫਾਰਮੈਂਸ ਤੇ ਪ੍ਰਭਾਵ ਪਏਗਾ ਜੀ?
0: ਹਾਂਜੀ ਹਾਂਜੀ ਹਾਂਜੀ, ਇਹ ਜ਼ਰੂਰੀ ਹੈ ਜੀ। ਇੱਕ ਟਫ ਜੇ ਤੁਸੀਂ ਕਿਸੇ ਨੂੰ ਟਾਰਗੇਟ ਦਿੰਦੇ ਆ ਤਾਂ ਉਹਦੇ ਨਾਲ ਐਥਲੀਟ ਟਫ ਬਣਦੇ ਆ ਤੇ ਇਹਦੇ ਵਿੱਚ ਕਾਫੀ ਸੁਧਾਰ ਆਇਆ। ਤੁਸੀਂ ਪਹਿਲੇ ਦੇਖੋ ਕਾਮਨਵੈਲਥ ਗੇਮਸ ਦੇ ਵਿੱਚ ਵੀ ਅਸੀਂ ਜੰਪਸ ਦੇ ਵਿੱਚ ਕਾਫੀ ਵਧੀਆ ਰਹੇ ਹਾਂ, ਜੇ ਗਿਣਨ ਵਿੱਚ ਅਸੀਂ ਬੜੇ ਮਾੜੇ ਜਾਂਦੇ ਸੀ ਕਿਉਂਕਿ ਵਰਲਡ ਲੈਵਲ ਦਾ ਕੰਪੀਟੀਸ਼ਨ ਸੀ ਤੇ ਬਾਹਰ ਦੇ ਨਾਲ ਨਾਲ 3-4 ਅਥਲੀਟਾਂ ਦਾ ਜਦੋਂ ਆਪਸ ਦੇ ਵਿੱਚ ਕੰਪੀਟੀਸ਼ਨ ਜ਼ਿਆਦਾ ਵੱਧ ਜਾਂਦਾ ਤੇ ਉਹਦੇ ਨਾਲ ਵੀ ਬਾਹਰ ਦੇ ਤੱਕ ਪਹੁੰਚਣਾ ਬੜਾ ਈਜ਼ੀ ਹੁੰਦਾ। ਇਸ ਕਰਕੇ ਕੰਪੀਟੀਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ। ਕਈ ਇਵੈਂਟਸ ਦੇ ਵਿੱਚ ਜਿੱਦਾਂ ਇਕੱਲੇ ਅਥਲੀਟ ਦੀ ਆਪਣਾ ਉਹਨੇ ਬਣਾਇਆ ਹੋਇਆ ਕਿ ਹਾਂ ਵੀ ਉਹ ਹੀ ਹਰ ਵਾਰੀ ਫਸਟ ਆਉਂਦੇ ਆ, ਪਰ ਜਿੱਦਾਂ ਹੁਣ ਸ਼ਾਰਟਪੁੱਟ ਦੇ ਵਿੱਚ ਕਰਨ ਵਰਗੇ ਅਥਲੀਟ ਉੱਠ ਕੇ ਆਏ ਆ ਜਿਹੜੇ ਟੱਕਰ ਦੇ ਰਹੇ ਆ ਪੂਰੇ ਆਪਸ ਦੇ ਵਿੱਚ ਇਹਨਾਂ ਦੀ, ਤੇ ਉਹਦੇ ਨਾਲ ਸੁਧਾਰ ਹੋਇਆ ਹੈ ਕਿ ਵਾਰ ਵਾਰ ਕੰਪੀਟੀਸ਼ਨ ਲੜਨ ਨਾਲ ਵੀ ਉਹਨਾਂ ਨੇ ਆਪਣੇ ਆਪ ਦੇ ਵਿੱਚ ਸੁਧਾਰ ਕੀਤਾ
1: ਜੀ। ਸਰਬਜੀਤ ਸਿੰਘ ਜੀ, ਅਥਲੈਟਿਕਸ ਵਿੱਚ ਤੁਹਾਨੂੰ ਦਹਾਕਿਆਂ ਦਾ ਤਜਰਬਾ ਹੈ ਜੀ, ਤੁਸੀਂ ਸਾਰੀ ਟੀਮ ਬਾਰੇ ਜਾਣਦੇ ਹੋ, ਕੀ ਲੱਗਦਾ ਕਿੰਨੇ ਤਮਗੇ ਇਸ ਵਾਰ ਏਸ਼ੀਅਨ ਖੇਡਾਂ 'ਚ ਅਥਲੈਟਿਕਸ 'ਚੋਂ ਸਾਨੂੰ ਮਿਲਣਗੇ ਜੀ?
0: ਬਹੁਤ ਵਧੀਆ ਜੀ। ਦੇਖੋ ਜਿਹਨੇ ਅਸੀਂ ਪਹਿਲੇ ਮੈਡਲ ਜਿੱਤਦੇ ਹਾਂ ਕਈ ਵਰਸ ਦੇ ਵਿੱਚ 800 ਦੇ ਵਿੱਚ ਜਾਂ ਸ਼ਾਰਟਪੁੱਟ ਥਰੋਆਂ ਦੇ ਵਿੱਚ ਜਾਂ ਲੌਂਗ ਡਿਸਟੈਂਸ ਦੇ ਵਿੱਚ, ਪਰ ਐਤਕੀ ਦੇਖਣਾ ਹੋਵੇਗਾ ਕਿ ਅਸੀਂ 100 ਤੇ 200 ਮੀਟਰ ਦੇ ਵਿੱਚ ਵੀ ਆਪਣੀ ਫਾਰਮ ਕਾਇਮ ਰੱਖ ਸਕਦੇ ਹਾਂ ਕਿ ਨਹੀਂ। 400 ਦੇ ਵਿੱਚ ਵੀ ਟੀਕੇ ਨੇ ਇਸ ਵਾਰੀ ਬੈਸਟ ਕੀਤਾ ਆ, ਵਿਸ਼ਾਲ ਟੀਕੇ ਨੇ 44.9 ਦੇ ਵਿੱਚ। ਤੇ ਮੇਨ ਇਹ ਦੇਖਣਾ ਹੈ ਕਿ ਜਿਹੜੇ ਈਵੈਂਟਸ ਦੇ ਵਿੱਚ ਅਸੀਂ ਪਹਿਲੇ ਨਹੀਂ ਕਦੇ ਮੈਡਲ ਜਿੱਤੇ ਆ ਉਹਨਾਂ ਦੇ ਵਿੱਚ ਵੀ ਸਾਡਾ ਸਟੈਂਡ ਹੋ ਪਾਉਂਦਾ ਹੈ ਕਿ ਨਹੀਂ, ਕਿ ਜੇ ਪਰ ਉਹਦੇ ਵਿੱਚ ਸਾਡੇ ਜਿਹੜੇ ਵੀ ਸਪ੍ਰਿੰਟਰ ਆ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹ ਬੈਸਟ ਪਰਫਾਰਮੈਂਸ ਦੇਣੀ ਪਏਗੀ ਤਾਂ ਜੋ ਇੱਕ ਨਵੀਂ ਯੁਵਾ ਪੀੜ੍ਹੀ ਨੂੰ ਉਸ ਈਵੈਂਟ ਦੇ ਲਈ ਵੀ ਉਹਨਾਂ ਦਾ ਉਤਸ਼ਾਹ ਤੇ ਉਹਨਾਂ ਦਾ ਵਿਸ਼ਵਾਸ ਵੱਧ ਸਕੇ। 4x200 ਮੀਟਰ ਰਿਲੇ ਦੇ ਵਿੱਚ ਵੀ ਕਾਫੀ ਚਾਂਸ ਆ ਕਿਉਂਕਿ ਜਿਹੜੀ ਹਰਿਤਾ ਹੈਗੀ ਕੁੜੀ ਇੱਕ ਨਵੀਂ ਕੁੜੀ ਆ, ਉਹਨੇ ਬਹੁਤ ਵਧੀਆ ਟਾਈਮ ਕੱਢਿਆ ਜੋ ਇੰਡੀਅਨ ਹਿਸਟਰੀ ਦਾ ਬੈਸਟ ਸੀਗਾ, ਪਰ 100 ਚ ਉਹਦੀ ਐਂਟਰੀ ਨਹੀਂ ਗੀ, ਪਰ ਉਹ ਰਿਲੇ ਦੇ ਵਿੱਚ ਇੱਕ ਰਾਜਾ ਰਾਜਨ ਤੇ ਦੋਨੀ ਹਰਿਤਾ ਦੋਨੋਂ ਵਧੀਆ ਪਰਫਾਰਮੈਂਸ ਦੇਣਗੀਆਂ। ਉਹਦੇ ਨਾਲ ਨਾਲ ਹੀ ਪ੍ਰਣਵ ਗੁਰਿੰਦਰ ਤੇ ਅਨਿਮੇਸ਼ ਦੇ ਦਾ ਵੀ ਚੰਗਾ ਸਾਥ ਰਹੇਗਾ ਕਿਉਂਕਿ 100 ਰਿਲੇ ਵਿੱਚ ਮੈਨੂੰ ਲੱਗਦਾ ਦਹਾਕਿਆਂ ਤੋਂ ਅਸੀਂ ਮੈਡਲ ਨਹੀਂ ਜਿੱਤਿਆ, ਨਾ 100 ਤੇ ਨਾ

0: ਜਿਹਦੇ ਵਿੱਚ ਓਲੰਪਿਕ ਵਿੱਚ ਖਾਸ ਕਰ ਦਿੱਤੀ ਚੰਦ ਵਰਗੇ ਅਥਲੀਟ ਆਏ ਸੀ ਜਿਨ੍ਹਾਂ ਨੇ ਵਿੱਚ 200 ਵਿੱਚ ਮੈਡਲ ਜਿੱਤਿਆ ਸੀ ਜਾਂ 100 ਵਿੱਚ ਜਿੱਤਿਆ ਸੀ। ਤੇ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਈਵੈਂਟ ਦੇ ਵਿੱਚ ਵੀ ਸਾਡੇ ਅਥਲੀਟ ਵਧੀਆ ਕਰਨਗੇ ਤੇ ਜਿਹੜਾ 29 ਮੈਡਲਾਂ ਦਾ ਪਿਛਲਾ ਰਿਕਾਰਡ ਹੈ ਜੋ ਭਾਰਤ ਨੇ ਕੀਤਾ ਸੀ ਉਸਨੂੰ ਉਸਦੇ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ
1: ਜੀ। ਸਰਬਜੀਤ ਸਿੰਘ ਜੀ, ਅਸੀਂ ਵੀ ਇਹ ਆਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਇਸ ਵਾਰ ਵੱਧ ਤੋਂ ਵੱਧ ਅਥਲੈਟਿਕਸ ਵਿੱਚ ਸਾਡੇ ਅਥਲੀਟਸ ਮੈਡਲ ਲੈ ਕੇ ਆਉਣ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਅੰਤਰਰਾਸ਼ਟਰੀ ਪੱਧਰ ਦੇ ਕੋਚ ਸਰਬਜੀਤ ਸਿੰਘ ਸਾਨੂੰ ਦੱਸ ਰਹੇ ਸਨ ਕਿ ਕੀ ਸੰਭਾਵਨਾਵਾਂ ਨੇ ਭਾਰਤੀ ਅਥਲੈਟਿਕਸ ਦੀਆਂ ਇਹਨਾਂ ਏਸ਼ੀਅਨ ਖੇਡਾਂ ਦੇ ਵਿੱਚ। ਇਹਨਾਂ ਹੀ ਏਸ਼ੀਆਈ ਖੇਡਾਂ ਵਿੱਚ ਭਾਰਤ ਵੱਲੋਂ 16 ਪਹਿਲਵਾਨ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਨੇ, ਜਿਨ੍ਹਾਂ ਵਿੱਚ 6 ਮਹਿਲਾ ਪਹਿਲਵਾਨ ਨੇ, 5 ਪੁਰਸ਼ ਨੇ ਜੋ ਫ੍ਰੀ ਸਟਾਈਲ ਵਿੱਚ ਘੁਲਣਗੇ ਤੇ 5 ਹੀ ਗ੍ਰੀਕੋ ਰੋਮਨ ਸ਼ੈਲੀ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਇਹਨਾਂ ਪਹਿਲਵਾਨਾਂ ਦੀਆਂ ਕੀ ਸੰਭਾਵਨਾਵਾਂ ਨੇ ਤੇ ਇਹਨਾਂ ਦੀਆਂ ਤਿਆਰੀਆਂ ਕਿੱਦਾਂ ਹੋਈਆਂ ਨੇ, ਇਸ ਬਾਰੇ ਜਾਣਦੇ ਹਾਂ ਰਾਸ਼ਟਰੀ ਪੱਧਰ ਦੇ ਕੋਚ ਵਿਕਰਮ ਸ਼ਰਮਾ ਹੋਰਾਂ।

0: रहे ने, जिन्हां विच 6 महिला पहलवान ने, 5 पुरुष ने जो फ्री स्टाइल विच घुलणगे ते 5 ही ग्रीको रोमन शैली विच भारत दी प्रतिनिधता करनगे। इन्हां पहलवानां दीआं की संभावनावां ने ते इन्हां दीआं तैयारियां किदां होईआं ने, इस बारे जानदे हां राष्ट्रीय पद्धर दे कोच विक्रम शर्मा होरां। विक्रम शर्मा जी, साडे प्रोग्राम च तुहाडा बहुत बहुत स्वागत है जी।
1: थैंक यू जी। थैंक यू भाजी।
0: ਤੇ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਜੀ ਕਿ ਏਸ਼ੀਅਨ ਖੇਡਾਂ ਦੇ ਲਈ ਕੈਂਪ ਕਿੱਥੇ ਲੱਗਾ ਹੋਇਆ ਹੈ, ਕਦੋਂ ਦਾ ਲੱਗਾ ਹੋਇਆ ਹੈ, ਔਰ ਕਿੰਨੇ ਰੈਸਲਰਸ ਨੇ ਜਿਹੜੇ ਇਸ ਕੈਂਪ ਵਿੱਚ ਨੇ ਜੀ?
1: ਏਸ਼ੀਅਨ ਖੇਡਾਂ ਦੀ ਤਿਆਰੀ ਜਿਹੜੀ ਹੈ ਸਾਡੀ ਜੀ, ਇਹ ਜਦੋਂ ਪ੍ਰੋ ਰੈਸਲਿੰਗ ਲੀਗ ਖਤਮ ਹੋਈ ਸੀ ਉਸ ਤੋਂ ਬਾਅਦ ਸਾਡਾ ਜਨਵਰੀ 'ਚ ਨੈਸ਼ਨਲ ਕੈਂਪ ਲੱਗ ਗਿਆ ਸੀ, ਕਿਉਂਕਿ ਨੈਸ਼ਨਲ ਕੈਂਪ ਜਿਹੜਾ ਸਭ ਤੋਂ ਸਾਡੀ ਫਸਟ ਪ੍ਰਾਇਓਰਟੀ ਸੀ ਉਦੋਂ ਸੀਨੀਅਰ ਏਸ਼ੀਆ ਚੈਂਪੀਅਨਸ਼ਿਪ ਸੀਗੀ। ਉਸ ਤੋਂ ਬਾਅਦ ਰੈਂਕਿੰਗ ਸੀਰੀਜ਼ ਹੋਈਆਂ, ਰੈਂਕਿੰਗ ਸੀਰੀਜ਼ ਤੋਂ ਬਾਅਦ ਹੁਣ ਸਾਡੇ ਗ੍ਰੀਕੋ ਰੋਮਨ ਦਾ ਕੈਂਪ ਉਜ਼ਬੇਕਿਸਤਾਨ 21 ਦਿਨ ਦੀ ਟ੍ਰੇਨਿੰਗ ਕਰਕੇ ਆਏ ਆ ਪਹਿਲਵਾਨ, ਤੇ ਫ੍ਰੀ ਸਟਾਈਲ ਦਾ ਜਿਹੜਾ ਕੈਂਪ ਆ ਅਰਮੇਨੀਆ 10 ਪਹਿਲਵਾਨ ਜਿਹੜੇ ਆ ਉੱਥੇ ਗਏ ਆ, ਤੇ ਉਸ ਤੋਂ ਬਾਅਦ ਹੁਣ ਰਸ਼ੀਆ ਦੇ ਵਿੱਚ ਮੂਵ ਹੋ ਗਿਆ, ਅਰਮੇਨੀਆ ਤੋਂ ਰਸ਼ੀਆ 'ਚ ਇੱਕ ਟੂਰਨਾਮੈਂਟ ਖੇਲ ਕੇ ਤੇ 9 ਤਰੀਕ ਨੂੰ ਵਾਪਸ ਆ, ਫਿਰ 9 ਤਰੀਕ ਤੋਂ ਲੈ ਕੇ 23 ਤਰੀਕ ਤੱਕ ਉੱਥੇ ਫਿਰ ਲਖਨਊ ਦੇ ਵਿੱਚ ਜਿਹੜਾ ਸਾਡਾ ਨੈਸ਼ਨਲ ਕੈਂਪ ਚੱਲ ਰਿਹਾ ਉੱਥੇ ਟ੍ਰੇਨਿੰਗ ਹੋਏਗੀ, ਤੇ 23 ਤਰੀਕ ਨੂੰ ਫਿਰ ਜਿਹੜੀ ਟੀਮ ਆ ਉਹ ਏਸ਼ੀਅਨ ਗੇਮਸ ਵਾਸਤੇ ਮਿੱਥੋਂ ਮੂਵ ਕਰੇਗੀ।
0: ਇਹ ਜਿਹੜੇ ਬੱਚੇ ਵੱਖ ਵੱਖ ਮੁਲਕਾਂ ਚ ਗਏ ਨੇ, ਇਹ ਵਿਕਰਮ ਸ਼ਰਮਾ ਜੀ ਦੱਸੋ ਕਿ ਕਿਸ ਆਧਾਰ ਤੇ ਇਹਨਾਂ ਦੀ ਚੋਣ ਹੋਈ, ਕਿਸ ਤਰੀਕੇ ਨਾਲ ਇਹ ਸ਼ਾਰਟਲਿਸਟ ਕੀਤੇ ਗਏ ਕਿ ਇਹੀ ਬੱਚੇ ਇਹਨਾਂ ਥਾਵਾਂ ਤੇ ਇਹਨਾਂ ਮੁਲਕਾਂ ਦੇ ਵਿੱਚ ਜਾਣਗੇ ਜੀ?
1: ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਸੀਨੀਅਰ ਨੈਸ਼ਨਲ ਹੋਈ ਆ ਉਹਦੇ ਜਿਹੜੇ ਫਸਟ, ਸੈਕਿੰਡ ਤੇ 2 ਥਰਡ ਹਰ ਵਜਨ ਦੇ 4 ਪਹਿਲਵਾਨ, ਉਸ ਤੋਂ ਬਾਅਦ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਫਸਟ, ਸੈਕਿੰਡ ਤੇ 2 ਥਰਡ 4 ਪਹਿਲਵਾਨ ਜੂਨੀਅਰ ਚੋਂ ਆ ਗਏ, ਫਿਰ ਜਿਹੜੇ ਅੰਡਰ 23 ਨੈਸ਼ਨਲ ਦੇ 4 ਪਹਿਲਵਾਨ ਹੁੰਦੇ ਆ ਉਹ ਆ ਗਏ, ਫਿਰ ਉਹਨਾਂ ਦੇ ਟ੍ਰਾਇਲ ਹੋਏ ਏਸ਼ੀਅਨ ਗੇਮਸ ਵਾਸਤੇ। ਏਸ਼ੀਅਨ ਗੇਮਸ ਦੇ ਟ੍ਰਾਇਲਾਂ ਦੇ ਵਿੱਚ ਜਿਹੜੇ 6 ਵਜਨ ਹੁੰਦੇ ਆ, ਵੈਸੇ ਸਾਡੇ 10 ਵੇਟ ਆ, ਪਰ ਜਿਹੜੇ ਗੇਮਸ ਈਵੈਂਟ ਹੁੰਦੇ ਆ ਉਹਨਾਂ 'ਚ 6 ਵਜਨ ਪਾਰਟੀਸਪੇਟ ਕਰਦੇ ਆ, ਫਿਰ ਉਹਨਾਂ ਦੇ 6 ਵਜਨਾਂ ਵਾਸਤੇ ਟ੍ਰਾਇਲ ਹੋਏ ਆ, ਵੀ ਜਿਸ ਤਰ੍ਹਾਂ 10 ਵਜਨਾਂ ਵਾਲੇ ਜਿਹੜੇ ਹੈਗੇ ਆ ਜਿਸ ਤਰ੍ਹਾਂ ਉੱਪਰ ਥੱਲੇ ਹੋ ਕੇ 6 ਵਜਨਾਂ ਦੇ ਵਿੱਚ ਆਏ, ਮਤਲਬ ਪੂਰਾ ਨਿਚੋੜ ਕੱਢ ਕੇ ਟ੍ਰਾਇਲਾਂ ਦੇ ਵਿੱਚ, ਫਿਰ ਜਿਹੜੇ ਜਿਹੜੇ ਚੈਂਪੀਅਨ ਬਣੇ ਆ 6-6 ਪਲੇਅਰ, ਉਹ 6 ਪਲੇਅਰ ਜਿਹੜੇ ਆ ਉਹ ਸਿਲੈਕਟ ਹੋ ਕੇ ਤੇ ਫਿਰ ਉਹਨਾਂ ਦੇ ਜਿਹੜਾ ਫੋਰਨ ਕੈਂਪ ਉਹਨਾਂ ਨੂੰ ਭੇਜਿਆ ਗਿਆ।
0: ਔਰ ਵਿਕਰਮ ਸ਼ਰਮਾ ਜੀ, ਵੱਖ ਵੱਖ ਮੁਲਕਾਂ 'ਚ ਜਿਹੜੇ ਕੈਂਪ ਲਾਏ ਜਾ ਰਹੇ ਨੇ, ਇੱਥੇ ਜਿਹੜੇ ਕੋਚਿਸ ਨੇ ਉਹ ਉਹਨਾਂ ਮੁਲਕਾਂ ਦੇ ਹੀ ਨੇ ਕਿ ਸਿਰਫ ਉੱਥੇ ਉੱਥੋਂ ਦੇ ਮੌਸਮ ਨੂੰ ਔਰ ਵੱਖਰੀਆਂ ਕੰਡੀਸ਼ਨਸ ਨੂੰ ਐਕਸਪੀਰੀਅੰਸ ਕਰਨ ਲਈ ਭੇਜਿਆ ਗਿਆ ਜੀ?
1: ਜਿਹੜੇ ਗ੍ਰੀਕੋ ਰੋਮਨ ਦਾ ਕੈਂਪ ਉਜ਼ਬੇਕਿਸਤਾਨ ਗਿਆ ਸੀ, ਤੇ ਫ੍ਰੀ ਸਟਾਈਲ ਦਾ ਅਰਮੇਨੀਆ ਗਿਆ, ਅਰਮੇਨੀਆ ਤੋਂ ਬਾਅਦ ਰਸ਼ੀਆ ਇੱਕ ਟੂਰਨਾਮੈਂਟ ਖੇਲ ਕੇ ਆਣਗੇ, ਉਹ ਜਿਹੜਾ ਇੱਕ ਤਾਂ ਫੋਰਨ ਐਕਸਪੋਜ਼ਰ ਮਿਲਦਾ ਆ ਬੱਚਿਆਂ ਨੂੰ, ਜਿਸ ਤਰ੍ਹਾਂ ਇੱਕ ਉਹਨਾਂ ਨੂੰ ਜਿਹੜੀ ਕੰਡੀਸ਼ਨ ਆ, ਵੈਦਰ ਕੰਡੀਸ਼ਨ ਆ ਜਾਂ ਜਿਹੜੀ ਬਾਊਟ ਕੰਡੀਸ਼ਨ ਆ, ਜਿਸ ਤਰ੍ਹਾਂ ਜਾਪਾਨ ਦੇ ਵਿੱਚ ਜਿਸ ਤਰੀਕੇ ਦਾ ਮੌਸਮ ਹੋਏਗਾ ਉਹਨੂੰ ਮੁੱਖ ਰੱਖਦੇ ਹੋਏ ਇਹਨਾਂ ਦੇਸ਼ਾਂ ਦੇ ਵਿੱਚ ਕੈਂਪ ਵਾਸਤੇ ਪਲੇਅਰਸ ਨੂੰ ਭੇਜਿਆ ਗਿਆ ਆ, ਕਿ ਕਿਸੇ ਵੀ ਤਰੀਕੇ ਦੀ ਜਿਹੜੀ ਤਿਆਰੀ ਦੇ ਵਿੱਚ ਕਮੀ ਨਾ ਰਵੇ, ਕਿਉਂਕਿ ਰੈਸਲਿੰਗ ਇੱਕ ਗੇਮ ਜਿਹੜੀ ਇਸ ਤਰ੍ਹਾਂ ਦੀ ਆ, ਜਿਹੜਾ ਪਹਿਲਵਾਨ ਆ ਉਹਦੀ ਤਿਆਰੀ ਜਿਹੜੀ ਕਰਾਉਣ ਵਾਸਤੇ ਉਹਨੂੰ ਉਹਦੇ ਬਰਾਬਰ ਦੇ ਪਾਰਟਨਰ ਚਾਹੀਦੇ ਆ, ਜਿਹਨਾਂ ਦੇ ਨਾਲ ਉਹਨੇ ਡੇਲੀ ਆਪਣੀ ਜਿਹੜੀ ਸਪੇਰਿੰਗ ਪਾਰਟਨਰ ਚਾਹੀਦੇ ਆ ਉਹਨਾਂ ਦੇ ਨਾਲ ਉਹਨਾਂ ਦੀ ਡੇਲੀ ਬਾਊਟਸ ਹੋਣੀ ਆ। ਉਹ ਫਿਰ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਜਿਹੜੇ ਫਸਟ ਆ ਜਾਂਦੇ ਆ ਉਹ ਆਪਣੇ ਆਪ 'ਚ ਟੋਪ 'ਤੇ ਹੋ ਗਏ, ਮਤਲਬ ਸਭ ਤੋਂ ਤਗੜੇ, ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਆਪਣੇ ਵਜਨ 'ਚ ਸਭ ਤੋਂ ਤਗੜੇ ਆ, ਉਹ ਇਸ ਕਰਕੇ ਫਿਰ ਉਹਨਾਂ ਨੂੰ ਦੂਸਰੇ ਦੇਸ਼ਾਂ 'ਚ ਭੇਜਿਆ ਜਾਂਦਾ, ਤਾਂ ਕਿ ਦੂਸਰੇ ਦੇਸ਼ਾਂ ਦੇ ਜਿਹੜੇ ਉਹਨਾਂ ਦੇ ਵਜਨਾਂ ਦੇ ਪਹਿਲਵਾਨ ਆ ਉਹਨਾਂ ਦੇ ਨਾਲ ਟ੍ਰੇਨਿੰਗ ਕਰਕੇ ਕਿਸੇ ਵੀ ਤਰੀਕੇ ਦੀ ਕਮੀ ਨਾ ਰਹਿ ਸਕੇ।
0: ਵਿਕਰਮ ਸ਼ਰਮਾ ਜੀ, ਇਹ ਦੱਸੋ ਕਿ ਹੁਣ ਤੱਕ ਜਿਹੜੇ ਰੈਸਲਰ ਏਸ਼ੀਅਨ ਖੇਡਾਂ 'ਚ ਜਿਨ੍ਹਾਂ ਨੇ ਭਾਰਤ ਦੀ ਪ੍ਰਤੀਨਿਧਤਾ ਕਰਨੀ ਹੈ, ਕਿਹੜੇ ਕਿਹੜੇ ਮੁੱਖ ਦਾਅਵੇਦਾਰ ਨੇ ਜਿਹੜੇ ਭਾਰਤ ਦੀ ਪ੍ਰਤੀਨਿਧਤਾ ਕਰਨਗੇ?
1: ਇਹ ਜਿਹੜੇ ਇਹਨਾਂ ਦੇ ਟ੍ਰਾਇਲਸ ਹੋਏ ਸੀਗੇ ਏਸ਼ੀਅਨ ਗੇਮਸ ਦੇ ਵਾਸਤੇ, 18 ਪਹਿਲਵਾਨ ਜਿਹੜੇ ਚੁਣੇ ਗਏ ਸੀਗੇ, 6 ਫ੍ਰੀ ਸਟਾਈਲ 'ਚ, 6 ਗ੍ਰੀਕੋ ਰੋਮਨ 'ਚ, 6 ਲੜਕੀਆਂ, ਤੇ 18 ਪਲੇਅਰ ਉੱਥੇ ਜਾਣਗੇ, ਤੇ 18 ਦੇ ਵਿੱਚੋਂ ਹੁਣ 2 ਪਲੇਅਰ ਜਿਹੜੇ ਛੱਟ ਗਏ ਆ, ਜਿਸ ਤਰ੍ਹਾਂ ਉਹ ਡੋਪ ਟੈਸਟ ਦੇ ਵਿੱਚ ਆ ਗਏ, ਇੱਕ ਗ੍ਰੀਕੋ ਰੋਮਨ 'ਚ, ਇੱਕ ਫ੍ਰੀ ਸਟਾਈਲ 'ਚ
0: ਜੀ।
1: ਹੁਣ 16 ਪਲੇਅਰ ਜਾ ਰਹੇ ਆ
0: ਜੀ,
1: 16 ਪਲੇਅਰਸ ਦੇ ਜਿਹੜੇ ਵਿੱਚ ਜਿਹੜਾ ਸਭ ਤੋਂ ਜਿਹੜਾ ਸਾਡਾ ਮੁੱਖ ਪਹਿਲਵਾਨ ਹੈ ਉਹ ਅਮਨ ਸ਼ੇਰਾਵਤ ਆ, ਜਿਹੜਾ ਓਲੰਪਿਕ ਦਾ ਮੈਡਲਿਸਟ ਆ
0: ਜੀ,
1: ਤੇ ਉਹਦੀ ਜਿਹੜੀ ਦਾਅਵੇਦਾਰੀ ਸਭ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ, ਤੇ ਬਾਕੀ ਜਿਹੜੇ ਸਾਡੇ ਪਲੇਅਰ ਦੂਸਰੇ ਆ ਉਹਨਾਂ 'ਚ ਸਾਡੀਆਂ ਲੜਕੀਆਂ ਬਹੁਤ ਅੱਛੀਆਂ, ਜਿਹਨਾਂ 'ਚ ਸਾਨੂੰ ਆਸ ਆ ਕਿ ਹੋ ਸਕਦਾ ਕਿ ਇਸ ਵਾਰ ਹਿਸਟਰੀ ਬਣ ਜੇ ਕਿ 6-6 ਹੀ ਲੜਕੀਆਂ ਮੈਡਲ ਲੈਣ, ਕਿਉਂਕਿ ਸਾਡੀ ਲੜਕੀਆਂ ਦੀ ਟੀਮ ਵੀ ਬਹੁਤ ਇਸ ਟਾਈਮ ਸਟਰੋਂਗ ਆ, ਉਹਨਾਂ ਦੇ ਕੋਲ ਇੱਕ ਜਾਪਾਨ ਦਾ ਤੇ ਇੱਕ USA ਦਾ, 2 ਫੋਰਨ ਕੋਚ ਆ ਟ੍ਰੇਨਿੰਗ ਦੇ ਵਿੱਚ,
0: ਜੀ
1: ਸਾਡੇ ਕੋਲ ਵੀ ਰਸ਼ੀਅਨ ਗ੍ਰੀਕੋ ਰੋਮਨ ਟੀਮ

0: ਕੋਚ ਆ, ਫ੍ਰੀ ਸਟਾਈਲ ਟੀਮ ਕੋਚ, ਜੋਰਜੀਅਨ ਕੋਚ ਆ, ਜਿਹੜੀਆਂ ਇੱਥੇ ਤਿਆਰੀਆਂ ਬਹੁਤ ਮਤਲਬ ਹਾਈ ਲੈਵਲ ਦੀਆਂ ਤਿਆਰੀਆਂ ਚੱਲ ਰਹੀਆਂ। ਸਾਨੂੰ ਆਸ ਆ ਕਿ ਜਿਸ ਤਰ੍ਹਾਂ 16 ਵਜਨਾਂ ਦੇ ਵਿੱਚੋਂ ਸਾਡੇ ਮਤਲਬ 10 ਤੋਂ ਪਲੱਸ ਆਪਾਂ ਅਚੀਵ ਕਰ ਸਕਦੇ ਹਾਂ ਮੈਡਲ ਇਸ ਵਾਰੀ।
1: ਬਹੁਤ ਵਧੀਆ ਗੱਲ ਹੈ ਜੀ, ਸਾਨੂੰ ਵੀ ਪੂਰੀਆਂ ਪੂਰੀਆਂ ਆਸਾਂ ਨੇ ਕਿ ਪ੍ਰਦਰਸ਼ਨ ਅੱਛਾ ਹੋਏਗਾ। ਤੁਸੀਂ ਦੱਸਿਆ ਕਿ ਲੜਕੀਆਂ ਦੀ ਰੈਸਲਿੰਗ 'ਚ ਕਾਫੀ ਸੰਭਾਵਨਾ ਹੈ ਭਾਰਤ ਦੀ, ਜਿਹੜੀ ਪ੍ਰਤਿਨਿਧਤਾ ਕਰਨਗੇ, ਇਹਦੇ 'ਚ ਤੁਹਾਨੂੰ ਕਿਹੜੀਆਂ ਕਿਹੜੀਆਂ ਰੈਸਲਰਸ ਪਹਿਲਵਾਨ ਲੱਗਦੀਆਂ ਨੇ ਜਿਹੜੀਆਂ ਏਸ਼ੀਅਨ ਖੇਡਾਂ 'ਚ ਤਮਗੇ ਨੂੰ ਹੱਥ ਪਾ ਸਕਦੀਆਂ ਨੇ ਜੀ?
0: ਜਿਹੜੀ ਅੰਤਿਮ ਆ ਉਹ ਵਰਲਡ ਲੈਵਲ ਦੀ ਰੈਸਲਰ ਹੈ ਸਾਡੀ
1: ਜੀ,
0: ਜਿਹਨੂੰ ਆਪਾਂ ਮਤਲਬ ਜਿਸ ਤਰ੍ਹਾਂ ਆਪਾਂ ਫ੍ਰੀ ਸਟਾਈਲ ਦੇ ਵਿੱਚ ਕਹਿ ਸਕਦੇ ਹਾਂ ਕਿ ਸਾਡਾ ਅਮਨ ਸ਼ੇਰਾਵਤ ਆ, ਤੇ ਲੜਕੀਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਅੰਤਿਮ
1: ਜੀ,
0: ਜਿਹੜੀ ਸਾਡੀ ਸਟਰੋਂਗ ਕੰਟੈਂਟਰ ਆ ਕਿ ਗੋਲਡ ਮੈਡਲ ਵੀ ਜਿੱਤ ਸਕਦੀ ਹੈ ਅੰਤਿਮ।
1: ਵਿਕਰਮ ਜੀ, ਜਿੱਦਾਂ ਤੁਸੀਂ ਦੱਸਿਆ ਕਿ ਸਾਡੇ ਦੋ ਪਹਿਲਵਾਨ ਡੋਪਿੰਗ 'ਚ ਆ ਗਏ ਤੇ ਹੁਣ 16 ਰਹਿ ਗਏ ਨੇ, ਕੀ ਸਟੈਂਡ ਬਾਈ ਦੇ ਤੌਰ ਤੇ ਵੀ ਕੁਝ ਪਹਿਲਵਾਨ ਰੱਖੇ ਜਾਂਦੇ ਨੇ ਕਿ ਜੇ ਕਿਸੇ ਨੂੰ ਕੋਈ
0: ਸਟੈਂਡ ਬਾਈ ਦੇ ਤੌਰ ਤੇ ਰੱਖੇ ਸੀ ਜੀ? ਸਟੈਂਡ ਬਾਈ ਦੇ ਤੌਰ ਤੇ ਉਹ ਜਿਹੜੇ ਸਟੈਂਡ ਬਾਈ ਦੇ ਤੌਰ ਤੇ ਸੀਗੇ ਉਹ ਉਹਨਾਂ ਦੇ ਨਾਮ ਭੇਜੇ ਹੋਏ ਆ, ਜੇ ਉਹਨਾਂ ਦੇ ਨਾਮ ਪਾਸ ਹੋ ਗਏ ਤੇ ਫਿਰ ਆ ਸਕਦੇ ਆ, ਜਿਹੜੇ ਸਿਲਵਰ ਸੈਕਿੰਡ ਆਉਂਦੇ ਆ ਟਾਈਲਾਂ 'ਚ ਉਹ ਸਟੈਂਡ ਬਾਈ ਹੀ ਹੁੰਦੇ ਆ।
1: ਔਰ ਵਿਕਰਮ ਸ਼ਰਮਾ ਜੀ, ਇਹ ਦੱਸੋ ਕਿ ਇਹ ਜਿਹੜੇ ਸਾਡੇ ਰੈਸਲਰਸ ਨੇ ਅੱਜ ਦੀ ਜੋ ਕੁਸ਼ਤੀ ਹੈ ਉਹਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ ਜੀ, ਔਰ ਇਹ ਵੀ ਦੱਸੋ ਕਿ ਕੁਸ਼ਤੀ ਕਿੰਨੀ ਕੁ ਤੇਜ਼ ਹੋ ਗਈ ਹੈ, ਕਿੰਨੀ ਕੁ ਬਦਲ ਗਈ ਹੈ ਜਿਹੜੀ ਏਸ਼ੀਅਨ ਖੇਡਾਂ 'ਚ ਸਾਨੂੰ ਵੇਖਣ ਨੂੰ ਮਿਲੇਗੀ ਜੀ?
0: ਜਿਹੜਾ ਰੈਸਲਿੰਗ ਦਾ ਬਾਊਟ ਦਾ ਟਾਈਮ ਹੈ 3-3 ਮਿੰਟ ਦੇ 2 ਰਾਊਂਡ ਹੈ, ਔਰ ਇਹਦੇ ਜਿਹੜੇ ਸਕੋਰ ਆ ਉਹ ਕੰਟੀਨਿਊ ਹੈ
1: ਜੀ,
0: ਮਤਲਬ 6 ਮਿੰਟ ਦੇ ਵਿੱਚ ਟੋਟਲ ਕੀਤਾ ਜਾਏਗਾ, ਜਿਹਦੇ ਜ਼ਿਆਦਾ ਸਕੋਰ ਹੋਣਗੇ ਉਹ ਜੇਤੂ ਮੰਨਿਆ ਜਾਏਗਾ। ਮਤਲਬ ਰੈਸਲਿੰਗ ਜਿਹੜੀ ਹੁਣ ਬਹੁਤ ਜ਼ਿਆਦਾ ਟੈਕਟਿਕਸ ਤੇ ਟੈਕਨੀਕ ਦੀ ਗੇਮ ਰਹਿ ਗਈ ਹੈ, ਕਿਉਂਕਿ ਬਿਲਕੁਲ ਹੀ 6 ਮਿੰਟ ਦੀ ਰੈਸਲਿੰਗ ਦੇ ਵਿੱਚ ਰੈਫਰੀ ਤੁਹਾਨੂੰ 2 ਸੈਕਿੰਡ ਵਿੱਚ ਵੀ ਨਹੀਂ ਖੜਾ ਹੋਣ ਦਿੰਦਾ, ਕੰਟੀਨਿਊ ਤੁਹਾਨੂੰ ਰੈਸਲਿੰਗ ਕਰਨੀ ਪੈਂਦੀ ਆ। ਉਹਦੇ ਵਿੱਚ ਕੋਈ ਤੁਸੀਂ ਬਹਾਨਾ ਨਹੀਂ ਮਾਰ ਸਕਦੇ, ਕੋਈ ਸਾਹ ਲੈਣ ਦਾ ਉਹਦੇ ਵਿੱਚ ਨਹੀਂ ਗਾ ਕਿ ਤੁਸੀਂ ਬਹਾਨਾ ਮਾਰ ਕੇ ਵਿੱਚ, ਜਿਸ ਤਰ੍ਹਾਂ ਕਈ ਵਾਰੀ ਬਾਊਟ 'ਚ ਥੱਕ ਜਾਂਦਾ ਸਾਹ ਲੈ ਲਈਏ, ਮਤਲਬ ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਦਾ ਇਹਦੇ ਵਿੱਚ ਚਾਂਸ ਨਹੀਂ ਹੈਗਾ ਕਿ ਰੈਸਲਿੰਗ ਜਿਹੜੀ 6 ਮਿੰਟ ਕੰਟੀਨਿਊ ਨਾ ਚੱਲੇ, ਉਹ ਕੰਟੀਨਿਊ ਹੀ ਤੁਹਾਨੂੰ 6 ਮਿੰਟ ਰੈਸਲਿੰਗ ਕਰਨੀ ਪਏਗੀ।
1: ਔਰ ਇਹਦੇ ਨਾਲ ਨਾਲ ਇਹ ਵੀ ਹੈ ਕਿ ਤੁਹਾਡੇ 'ਚ ਜ਼ੋਰ ਦੇ ਨਾਲ ਨਾਲ ਤੁਹਾਡੇ ਰਿਫਲੈਕਸਿਸ ਵੀ ਬੜੇ ਤੇਜ਼ ਹੋਣੇ ਚਾਹੀਦੇ ਆ।
0: ਹਾਂਜੀ, ਬਹੁਤ ਤੇਜ਼ ਹੋਣੇ ਚਾਹੀਦੇ ਆ ਜੀ।
1: ਔਰ ਉਹਦੇ ਲਈ ਟ੍ਰੇਨਿੰਗ ਖਾਸ ਤੌਰ ਤੇ ਕਿੱਦਾਂ ਦੀ ਕਰਵਾਈ ਜਾਂਦੀ ਹੈ ਜੀ? ਤੇ ਇਹ ਸਾਰਾ ਕੁਝ
0: ਜਿਹੜਾ ਸਾਡਾ ਟ੍ਰੇਨਿੰਗ ਪ੍ਰੋਗਰਾਮ ਹੈ ਜੀ, ਉਹ ਜਿਸ ਤਰ੍ਹਾਂ ਸਾਡਾ ਮੇਨ ਈਵੈਂਟ ਏਸ਼ੀਅਨ ਗੇਮ ਸੀਗਾ, ਆਪਾਂ ਉਹਨੂੰ ਮੁੱਖ ਰੱਖਦੇ ਹੋਇਆ ਆਪਾਂ ਟ੍ਰੇਨਿੰਗ ਪ੍ਰੋਗਰਾਮ ਪਹਿਲੋਂ ਬਣਾਈਦਾ ਜੀ।
1: ਜੀ,
0: ਟ੍ਰੇਨਿੰਗ ਪ੍ਰੋਗਰਾਮ ਬਣਾ ਕੇ ਫਿਰ ਉਸ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਸਾਰਾ ਜਿਹੜਾ ਸ਼ਡਿਊਲ ਹੈ ਉਸ ਤਰੀਕੇ ਦੇ ਨਾਲ ਚੱਲਦਾ ਹੈ
1: ਜੀ। ਜੀ, ਔਰ ਉਹਦੇ 'ਚ ਸਾਰਾ ਕੁਛ ਹੀ ਹੁੰਦਾ, ਫਿਟਨੈਸ ਵੀ ਹੈ, ਜ਼ੋਰ ਵੀ ਹੈ,
0: ਸਾਰਾ ਕੁਛ ਜੀ। ਉਹ ਸਾਡਾ ਜਿਹੜਾ ਸਾਡਾ ਟ੍ਰੇਨਿੰਗ ਪ੍ਰੋਗਰਾਮ ਬਣਦਾ ਹੈ ਜਿਸ ਤਰ੍ਹਾਂ, ਤੇ ਉਹਦੇ ਵਿੱਚ ਫਿਰ ਆਪਾਂ ਉਹਨੂੰ ਸ਼ੋਰਟ ਲਿਸਟ ਕਰਕੇ ਵੀਕਲੀ ਤੇ ਲੈਂਦੇ ਹਾਂ ਵੀ ਇਸ ਵੀਕ ਆਹ ਟ੍ਰੇਨਿੰਗ ਆ, ਨੈਕਸਟ ਵੀਕ ਆਹ, ਨੈਕਸਟ ਵੀਕ ਆਹ। ਉਹ ਸਾਡਾ ਬਿਲਕੁਲ ਪੇਪਰ ਤੇ ਹੁੰਦਾ, ਫਿਰ ਉਸ ਤੇ ਪ੍ਰੋਗਰਾਮ ਦੇ ਤਹਿਤ ਡੇਲੀ ਦਾ ਡੇਲੀ ਪ੍ਰੋਗਰਾਮ, ਜਿਸ ਤਰ੍ਹਾਂ ਆਪਾਂ ਕੋਚਿਸ ਆ ਉਹ ਪ੍ਰੋਗਰਾਮ ਦੇਖ ਲਈਦਾ ਕਿ ਅੱਜ ਦਾ ਪ੍ਰੋਗਰਾਮ ਕੀ ਆ, ਫਿਰ ਉਸ ਤਰੀਕੇ ਦੇ ਨਾਲ ਟ੍ਰੇਨਿੰਗ ਕਰਾਈ।
1: ਸੋ ਵਿਕਰਮ ਸ਼ਰਮਾ ਜੀ, ਹੁਣ ਤੱਕ ਤੇ ਤੁਸੀਂ ਸਾਨੂੰ ਦੱਸਿਆ ਕਿ ਏਸ਼ੀਅਨ ਖੇਡਾਂ ਵਿੱਚ ਕਿੰਨੇ ਸਾਡੇ ਰੈਸਲਰਸ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ, ਬਾਹਰ ਦੇ ਮੁਲਕਾਂ 'ਚ ਜਾ ਕੇ ਉਹ ਮੁਕਾਬਲੇ ਵੀ ਖੇਡ ਰਹੇ ਨੇ ਔਰ ਆਪਣੇ ਆਪ ਦਾ ਅਭਿਆਸ ਵੀ ਕਰ ਰਹੇ ਨੇ। ਹੁਣ ਜਿਹੜਾ ਤੁਸੀਂ ਇੱਥੇ ਕੈਂਪ ਲੈ ਰਹੇ ਹੋ, ਇਹ ਕਿਹੜੇ ਪਹਿਲਵਾਨਾਂ ਦਾ ਕੈਂਪ ਹੈ ਜੀ, ਔਰ ਇਹਨਾਂ ਦੀ ਤਿਆਰੀ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ?
0: ਇਹ ਏਸ਼ੀਅਨ ਗੇਮਸ ਵਾਲੇ ਪਹਿਲਵਾਨਾਂ ਦਾ ਕੈਂਪ ਹੈ ਜੀ, ਜਿਹੜੇ ਏਸ਼ੀਅਨ ਗੇਮਸ ਖੇਡਣ ਜਾ ਰਹੇ ਉਹਨਾਂ ਦੇ, ਜਿਹੜੇ ਤੇ 6 ਏਸ਼ੀਅਨ ਗੇਮਸ 'ਚ ਸਿਲੈਕਟ ਹੋ ਗਏ
1: ਜੀ,
0: ਉਹ ਏਸ਼ੀਅਨ ਗੇਮਸ ਜਾਣਗੇ। ਉਸ ਤੋਂ ਇਲਾਵਾ ਇੱਕ ਸਾਡੇ ਕੱਲ ਇੱਥੇ ਟ੍ਰਾਇਲਸ ਹੋਏ ਆ ਅੰਡਰ 23
1: ਜੀ,
0: ਉਹ ਲਾਸ ਵੇਗਾਸ USA ਹੋ ਰਹੀ ਆ ਵਰਲਡ ਚੈਂਪੀਅਨਸ਼ਿਪ
1: ਜੀ,
0: ਉਹਨਾਂ ਦੇ ਪਹਿਲਵਾਨ ਵੀ ਸਾਡੇ ਕੋਲ ਨੇ, ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਆ। ਤੇ ਉਸ ਤੋਂ ਬਾਅਦ ਨੈਕਸਟ ਵੀਕ ਟ੍ਰਾਇਲ ਹੋਣਗੇ ਸੀਨੀਅਰ ਵਰਲਡ ਚੈਂਪੀਅਨਸ਼ਿਪ। ਹਾਂਜੀ, ਉਹ ਫਿਰ ਇੱਕ ਟੀਮ ਸੀਨੀਅਰ ਵਰਲਡ ਚੈਂਪੀਅਨਸ਼ਿਪ ਭਾਗ ਲਏਗੀ।
1: ਔਰ ਵਿਕਰਮ ਜੀ, ਸਾਨੂੰ ਇਹ ਦੱਸੋ ਕਿ ਕਿੱਦਾਂ ਦਾ ਸ਼ਡਿਊਲ ਹੁੰਦਾ ਹੈ, ਕਿੰਨੇ ਵਜੇ ਤੁਸੀਂ ਅਭਿਆਸ ਕਰਨਾ ਸ਼ੁਰੂ ਕਰਦੇ ਹੋ, ਔਰ ਉਹਦੇ 'ਚ ਕਿੱਦਾਂ ਦਾ ਅਭਿਆਸ ਕੀਤਾ ਜਾਂਦਾ ਹੈ ਜਿਸ ਕਰਕੇ ਇਹ ਜਿਹੜੇ ਰੈਸਲਰ ਨੇ ਇਹ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਨਾਮ ਰੋਸ਼ਨ ਕਰਦੇ ਨੇ?
0: ਸਾਡਾ ਜਿਹੜਾ ਟ੍ਰੇਨਿੰਗ ਸ਼ਡਿਊਲ ਹੈ ਉਸ ਟਾਈਮ ਤਾਂ 3 ਟਾਈਮ ਆ, ਮਾਰਨਿੰਗ 7 ਵਜੇ ਤੇ ਕੰਡੀਸ਼ਨਿੰਗ ਕਰਾ ਕੇ ਮੁੜ ਕੇ ਸ਼ਾਮ ਦੀ ਮੈਟ ਹੈ, ਫਿਰ ਸ਼ਾਮ ਨੂੰ ਫਿਰ 5:30 ਵਜੇ।
1: ਵਿਕਰਮ ਜੀ, ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਨਤੀਜੇ ਵਧੀਆ ਹੋਣਗੇ ਔਰ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਜਿਹੜੇ ਪਹਿਲਵਾਨ ਨੇ ਉਹ ਵਧੀਆ ਪਰਫਾਰਮ ਕਰਕੇ ਵਾਪਸ ਆਣਗੇ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ
0: ਲਈ। ਧੰਨਵਾਦ ਜੀ, ਧੰਨਵਾਦ ਜੀ,
1: ਬਹੁਤ ਮਿਹਰਬਾਨੀ। ਰਾਸ਼ਟਰੀ ਪੱਧਰ ਦੇ ਕੋਚ ਵਿਕਰਮ ਸ਼ਰਮਾ ਸਾਨੂੰ ਦੱਸ ਰਹੇ ਸਨ ਕਿ ਭਾਰਤ ਦਾ ਜਿਹੜਾ ਕੁਸ਼ਤੀ ਦਾ ਦਲ ਏਸ਼ੀਆਈ ਖੇਡਾਂ ਲਈ ਜਾ ਰਿਹਾ, ਉਹਨੇ ਕਿਸ ਤਰੀਕੇ ਦੇ ਨਾਲ ਤਿਆਰੀ ਕੀਤੀ। ਖੇਡ ਸੰਸਾਰ ਪ੍ਰੋਗਰਾਮ 'ਚ ਆਓ ਹੁਣ

0: ਜਾਣੀਏ ਖੇਡ ਸਰਗਰਮੀਆਂ ਬਾਰੇ ਖੇਡ ਖਬਰਾਂ ਦੇ ਜ਼ਰੀਏ।
1: ਦੁਬਈ 'ਚ ਹੋਏ ਮਹਿਲਾ ਕ੍ਰਿਕਟ ਏਸ਼ੀਆ ਕੱਪ ਵਿੱਚ ਭਾਰਤ ਦੀ ਮਹਿਲਾ ਕ੍ਰਿਕਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਏਸ਼ੀਆ ਕੱਪ ਆਪਣੇ ਨਾਮ ਕੀਤਾ। ਫਾਈਨਲ ਵਿੱਚ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਨੂੰ 72 ਦੌੜਾਂ ਨਾਲ ਹਰਾ ਕੇ ਇਹ ਏਸ਼ੀਆ ਕੱਪ ਆਪਣੇ ਨਾਮ ਕੀਤਾ। ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੱਲੇਬਾਜ਼ੀ ਕੀਤੀ ਸੀ। ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ 59 ਦੌੜਾਂ 39 ਗੇਂਦਾਂ 'ਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਬਣਾਈਆਂ ਸਨ ਅਤੇ ਸਮ੍ਰਿਤੀ ਮੰਧਾਨਾ ਹੋਰਾਂ ਦਾ ਸਾਥ ਸ਼ਫਾਲੀ ਵਰਮਾ ਨੇ ਸ਼ਾਨਦਾਰ ਤਰੀਕੇ ਨਾਲ ਦਿੰਦਿਆਂ 39 ਗੇਂਦਾਂ 'ਚ 68 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਅਤੇ 2 ਸ਼ਾਨਦਾਰ ਛਿੱਕੇ ਸ਼ਾਮਿਲ ਸਨ, ਜਿਸ ਕਰਕੇ ਭਾਰਤ 20 ਓਵਰਾਂ 'ਚ 183 ਦੌੜਾਂ ਬਣਾਉਣ ਵਿੱਚ ਕਾਮਯਾਬ ਹੋਇਆ। ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ ਸਿਰਫ 111 ਦੌੜਾਂ ਹੀ 20 ਓਵਰਾਂ ਦੇ ਵਿੱਚ ਬਣਾ ਸਕੀ ਅਤੇ ਉਹ ਆਲ ਆਊਟ ਹੋ ਗਈ। ਖੱਬੇ ਹੱਥ ਦੀ ਫਿਰਕੀ ਗੇਂਦਬਾਜ਼ ਸ਼੍ਰੀ ਚਰਰੀ ਨੇ 20 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ ਅਤੇ ਆਫ ਸਪਿਨ ਗੇਂਦਬਾਜ਼ ਦੀਪਤੀ ਸ਼ਰਮਾ ਨੇ 4 ਓਵਰਾਂ 'ਚ 19 ਦੌੜਾਂ ਦੇ ਕੇ 3 ਸਫਲਤਾਵਾਂ ਪ੍ਰਾਪਤ ਕੀਤੀਆਂ। ਸ਼੍ਰੀਲੰਕਾ ਤੋਂ ਇਹ ਮੁਕਾਬਲਾ ਜਿੱਤ ਕੇ ਭਾਰਤ ਨੇ 8ਵੀਂ ਵਾਰ ਏਸ਼ੀਆ ਕੱਪ 'ਤੇ ਆਪਣਾ ਕਬਜ਼ਾ ਕੀਤਾ। ਮਰਦਾਂ ਦੀ ਕ੍ਰਿਕਟ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਦੀ ਟੀਮ ਭਾਰਤ ਦੇ ਦੌਰੇ 'ਤੇ ਆਈ ਹੋਈ ਹੈ, ਜਿਸ ਨੇ ਭਾਰਤ ਦੀ ਟੀਮ ਦੇ ਨਾਲ T20 ਮੁਕਾਬਲੇ ਖੇਡਣੇ ਨੇ। ਇੱਕ T20 ਮੁਕਾਬਲਾ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਚੁੱਕਾ ਹੈ ਅਤੇ ਦੂਜਾ ਮੁਕਾਬਲਾ ਅੱਜ ਚੱਲ ਰਿਹਾ। ਪਹਿਲੇ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਅਤੇ 20 ਓਵਰਾਂ 'ਚ ਉਹ ਸਿਰਫ 156 ਦੌੜਾਂ ਹੀ ਬਣਾ ਸਕੀ ਸੀ। ਅਰਸ਼ਦੀਪ ਨੇ ਆਪਣੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਦੇ ਨਾਲ 4 ਓਵਰਾਂ 'ਚ 19 ਦੌੜਾਂ ਦੇ ਕੇ 3 ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। 156 ਦੌੜਾਂ ਦਾ ਟੀਚਾ ਭਾਰਤ ਨੇ ਇਸ ਕਰਕੇ ਆਸਾਨੀ ਨਾਲ ਕਰ ਲਿਆ ਕਿਉਂਕਿ ਅਭਿਸ਼ੇਕ ਸ਼ਰਮਾ ਨੇ 32 ਗੇਂਦਾਂ ਵਿੱਚ 7 ਚੌਕਿਆਂ ਅਤੇ 7 ਛਿੱਕਿਆਂ ਦੀ ਮਦਦ ਨਾਲ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਹਨਾਂ ਦਾ ਬਖੂਬੀ ਸਾਥ ਨਿਭਾਇਆ ਈਸ਼ਾਨ ਕਿਸ਼ਨ ਨੇ, ਜਿਨ੍ਹਾਂ ਨੇ 33 ਗੇਂਦਾਂ ਵਿੱਚ 42 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦੇ ਰਾਹ 'ਤੇ ਪਾ ਦਿੱਤਾ ਸੀ। ਭਾਰਤ ਨੇ 156 ਦੌੜਾਂ ਦਾ ਇਹ ਟੀਚਾ 13.4 ਓਵਰਾਂ ਵਿੱਚ ਹੀ ਪੂਰਾ ਕਰ ਲਿਆ ਸੀ। ਵਰਲਡ ਚੈੱਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਖਿਡਾਰੀ ਆਪਸ 'ਚ ਆਹਮੋ ਸਾਹਮਣੇ ਭਿੜਨਗੇ। 20 ਸਾਲਾ ਮੁਕੇਸ਼ ਅਤੇ 19 ਸਾਲਾ ਸਿੰਦਾਰੋਵ 22 ਨਵੰਬਰ ਤੋਂ 12 ਦਸੰਬਰ ਤੱਕ ਜਨੇਵਾ 'ਚ ਹੋਣ ਵਾਲੇ ਮੁਕਾਬਲੇ 'ਚ ਆਹਮੋ ਸਾਹਮਣੇ ਹੋਣਗੇ। ਗੁਕੇਸ਼ ਅਤੇ ਸਿੰਦਾਰੋਵ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਦਾ ਇਹ ਫਾਈਨਲ ਮੁਕਾਬਲਾ ਖੇਡਿਆ ਜਾਏਗਾ। ਇਹ ਫਾਈਨਲ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਦਰਮਿਆਨ ਹੋਏਗਾ। ਭਾਰਤੀ ਜੂਨੀਅਰ ਹਾਕੀ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਮੋਕੀ ਚੀਨ ਵਿੱਚ ਖੇਡੇ ਗਏ ਜੂਨੀਅਰ ਏਸ਼ੀਆ ਕੱਪ ਵਿੱਚ ਮਰਦਾਂ ਅਤੇ ਔਰਤਾਂ ਦੀ ਟੀਮ ਨੇ ਏਸ਼ੀਆ ਕੱਪ ਆਪਣੇ ਨਾਮ ਕੀਤਾ। ਮਰਦਾਂ ਦੇ ਜੂਨੀਅਰ ਏਸ਼ੀਆ ਕੱਪ ਦੀ ਗੱਲ ਕਰੀਏ ਤੇ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਭਾਰਤ ਨੇ ਇਹ ਸ਼ਾਨਦਾਰ ਖਿਤਾਬ ਆਪਣੇ ਨਾਮ ਕੀਤਾ। 13 ਸਤੰਬਰ 2026 ਨੂੰ ਖੇਡੇ ਗਏ ਸੋਨ ਤਮਗੇ ਦੇ ਇਸ ਮੁਕਾਬਲੇ ਵਿੱਚ ਭਾਰਤ ਨੇ ਦੱਖਣ ਕੋਰੀਆ ਨੂੰ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਦਿਆਂ 4-1 ਦੇ ਨਾਲ ਹਰਾਇਆ। ਭਾਰਤ ਵੱਲੋਂ ਅਜੀਤ ਯਾਦਵ, ਕਪਤਾਨ ਅਨਮੋਲ ਏਕਾ, ਪ੍ਰਭਦੀਪ ਸਿੰਘ ਤੇ ਆਸ਼ੂ ਮੌਰੀਆ ਨੇ ਗੋਲ ਤਾਕੇ। ਇਸ ਜਿੱਤ ਨਾਲ ਭਾਰਤ ਨੇ ਲਗਾਤਾਰ 4ਵੀਂ ਵਾਰ ਤੇ ਕੁੱਲ ਮਿਲਾ ਕੇ 6ਵੀਂ ਵਾਰ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਇਸ ਮਹਾਨ ਜਿੱਤ ਦੇ ਨਾਲ ਹੀ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਆਉਣ ਵਾਲੇ ਮੈਨਸ ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ। ਜੂਨੀਅਰ ਏਸ਼ੀਆ ਕੱਪ ਵਿੱਚ ਜੇ ਮਹਿਲਾ ਹਾਕੀ ਟੀਮ ਦੀ ਗੱਲ ਕਰੀਏ ਤਾਂ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸਾਲ 2023-2024 ਦੀਆਂ ਜਿੱਤਾਂ ਤੋਂ ਬਾਅਦ ਹੁਣ ਸਾਲ 2026 ਵਿੱਚ ਇਹ ਟਰਾਫੀ ਜਿੱਤ ਕੇ ਖਿਤਾਬਾਂ ਦੀ ਸ਼ਾਨਦਾਰ ਹੈਟ੍ਰਿਕ ਕੀਤੀ ਹੈ। 13 ਸਤੰਬਰ ਨੂੰ ਹੀ ਭਾਰਤੀ ਮਹਿਲਾ ਹਾਕੀ ਟੀਮ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਚੀਨ ਦੇ ਨਾਲ ਸੀ। ਮੈਚ ਦੇ 17ਵੇਂ ਮਿੰਟ ਵਿੱਚ ਭਾਰਤ ਦੀ ਸਾਨਿਕਾ ਚੰਦਰਕਾਂਤ ਮਾਨੇ ਨੇ ਇੱਕ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ ਵਾਧਾ ਦਵਾਇਆ। ਭਾਰਤੀ ਡਿਫੈਂਸ ਨੇ ਇਸ ਵਾਧੇ ਨੂੰ ਅਖੀਰ ਤੱਕ ਬਰਕਰਾਰ ਰੱਖਿਆ ਤੇ 1-0 ਨਾਲ ਇਹ ਮੁਕਾਬਲਾ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ। ਕੁਆਟਰ ਫਾਈਨਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਦੇ ਵੱਡੇ ਫਰਕ ਨਾਲ ਹਰਾ ਕੇ ਇਤਿਹਾਸਕ ਜਿੱਤ ਰਚੀ ਸੀ। ਸੈਮੀਫਾਈਨਲ ਵਿੱਚ ਡਰੈਗ ਫਲਿਕਰ ਸੁਪ੍ਰੀਆ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤ ਨੂੰ ਦੱਖਣ ਕੋਰੀਆ ਦੇ ਖਿਲਾਫ 5-1 ਨਾਲ ਜਿੱਤ ਦਵਾਈ ਸੀ। ਭਾਰਤ ਦੀ ਸਾਨਿਕਾ ਮਾਨੇ 7 ਗੋਲ ਕਰਕੇ ਟੂਰਨਾਮੈਂਟ ਵਿੱਚ ਸਾਂਝੇ ਤੌਰ ਤੇ ਸਭ ਤੋਂ ਵੱਧ ਗੋਲ ਕਰਨ ਵਾਲੀ ਖਿਡਾਰਨ ਬਣੀ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC

0: ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।
1: एक जमाने से कहानी है सुना रही आकाशवाणी।

ਸੰਗੀਤ ਦੀ ਦੁਨੀਆ ਵੀ ਬੜੀ ਅਜੀਬ ਹੁੰਦੀ ਹੈ। ਇੱਕੋ ਦਿਨ ਇੱਕੋ ਗੀਤ ਇੱਕੋ ਸੰਗੀਤ ਕਿਸੇ ਲਈ ਪਿਆਰ ਦੀ ਯਾਦ ਬਣ ਜਾਂਦੀ ਹੈ ਤੇ ਕਿਸੇ ਲਈ ਵਿਛੋੜੇ ਦੀ।

ਕਿਸੇ ਲਈ ਤਾਂ ਆਪਣੀ ਜ਼ਿੰਦਗੀ ਦੇ ਸੁਨਹਿਰੇ ਪਲਾਂ ਦੀ। ਇਸੇ ਲਈ ਤਾਂ ਕਿਹਾ ਜਾਂਦਾ ਜਿੱਥੇ ਸ਼ਬਦ ਖਤਮ ਹੋ ਜਾਂਦੇ ਨੇ ਉੱਥੇ ਸੰਗੀਤ ਬੋਲਣਾ ਸ਼ੁਰੂ ਕਰ ਦਿੰਦਾ। ਤੇ ਹੁਣ ਬਿਨਾਂ ਹੋਰ ਦੇਰ ਕੀਤੇ ਆਓ ਇੱਕ ਹੋਰ ਖੂਬਸੂਰਤ ਗੀਤ ਦੇ ਨਾਲ ਇੱਕ ਮਹਿਫਲ ਨੂੰ ਹੋਰ ਅੱਗੇ ਇਸ ਮਹਿਫਲ ਨੂੰ ਵਧਾਈਏ, ਕਿਉਂਕਿ ਇਹ ਮਹਿਫਲ ਗੀਤਾਂ ਦੀ ਹੈ, ਮਹਿਫਲ ਦਾ ਨਾਮ ਹੀ ਸਰਗਮ। ਲਓ ਜੀ ਆਨੰਦ ਮਾਣੋ।

ਦੋਸਤੋ ਵੱਡੇ ਵੇਖਦੇ ਅੱਜ ਸਾਡੀ ਇਹ ਜਿਹੜੀ ਸੰਗੀਤ ਦੀ ਮਹਿਫਲ ਹੈ ਆਪਣੇ ਆਖਰੀ ਪੜਾਅ ਵੱਲ ਪਹੁੰਚ ਗਈ। ਅੱਜ ਸਰਗਮ ਦੇ ਵਿੱਚ ਮੇਰੇ ਨਾਲ ਸਮਾਂ ਬਿਤਾਉਣ ਲਈ ਤੁਹਾਡਾ ਦਿਲੋਂ ਧੰਨਵਾਦ। ਤੇ ਯਾਦ ਰੱਖਿਓ, ਜ਼ਿੰਦਗੀ ਵਿੱਚ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ, ਦਿਲ ਵਿੱਚ ਸੰਗੀਤ ਅਤੇ ਚਿਹਰੇ 'ਤੇ ਮੁਸਕਾਨ ਜ਼ਰੂਰ ਰੱਖਿਓ। ਅਤੇ ਇਸ ਨਾਲ ਹੀ ਮੈਂ ਤੁਹਾਡਾ ਦੋਸਤ ਗਗਨ ਤੁਹਾਡੇ ਕੋਲੋਂ ਇਜਾਜ਼ਤ ਲੈਂਦਾ ਵਾਂ। ਫਿਰ ਮਿਲਾਂਗਾ ਨਵੀਂ ਦੁਨੀਆ, ਨਵੀਆਂ ਗੱਲਾਂ ਅਤੇ ਨਵੇਂ ਅਹਿਸਾਸਾਂ ਦੇ ਨਾਲ। ਤਦ ਤੱਕ ਲਈ ਸੁਣਦੇ ਰਹੋ, ਇਹ ਇਸ ਪ੍ਰੋਗਰਾਮ ਦਾ ਅਖੀਰ ਲੱਗੇ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਕਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 11 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

0: the attacks. The alerts were lifted in just a few minutes, with authorities saying the danger had passed. Meanwhile, a Houthi official today claimed that Saudi warplane struck Taiz province of Yemen, killing three people, while Human Rights Watch accused the Houthi rebels of possible war crimes with its attacks on commercial vessels. The Delhi government has announced to double the fixed monthly incentive for ASHA workers from 3,000 rupees to 6,000 rupees. This decision was taken at a cabinet meeting chaired by Chief Minister Rekha Gupta in New Delhi today. She said that the increase in the monthly incentive was an important step towards recognizing ASHA workers' contribution and ensuring their financial security. Ms. Gupta said that it will boost their enthusiasm for their work and help them continue their services. There are 6,725 ASHA workers currently working in Delhi. In men's cricket, India defeated Afghanistan by 7 wickets in the second T20 International at the Arun Jaitley Stadium in Delhi tonight and take a 2-0 lead in the 3-match series. Chasing a target of 160 runs set by Afghanistan, India comfortably scored 163 for 3 in 14.5 overs. Put into bat first, Afghanistan scored 159 runs, losing 8 wickets in stipulated 20 overs. And with that, we end this news bulletin.
1: DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ 11:10 ਹੋ ਗਏ ਨੇ। ਸਮਾਂ ਲਾਈਫ ਔਨ ਇਨਫਰਮੈਸ਼ੀ ਗੀਤਾ ਦੇ ਪ੍ਰੋਗਰਾਮ ਸੌਗਾਤ ਦਾ। ਦੋਸਤੋ, ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਤੁਸੀਂ ਵੀ ਬਣ ਸਕਦੇ ਹੋ ਸੌਗਾਤ ਦਾ ਹਿੱਸਾ ਅਤੇ ਸੁਣ ਸਕਦੇ ਹੋ ਆਪਣੀ ਫਰਮਾਇਸ਼ ਅਤੇ ਗੀਤ। ਫੋਨ ਨੰਬਰ 2342-171 ਡਾਇਲ ਕਰਕੇ ਅਤੇ ਉਹ ਦੋਸਤ ਜਿਹੜੇ ਫੋਨ ਰਾਹੀਂ ਸਾਡੇ ਨਾਲ ਯਾਨੀ ਆਕਾਸ਼ਵਾਣੀ ਪੰਜਾਬ ਦੇ ਨਾਲ ਰਾਬਤਾ ਨਾ ਕਾਇਮ ਕਰ ਸਕਣ, ਵਟਸਐਪ ਰਾਹੀਂ ਵੀ ਆਪਣੀ ਫਰਮਾਇਸ਼ ਅਤੇ ਆਪਣੇ ਬਾਰੇ ਭੇਜ ਸਕਦੇ ਆ ਜੀ। ਵਟਸਐਪ ਲਈ ਫੋਨ ਨੰਬਰ ਨੋਟ ਕਰ ਲਓ 9465536077 9465536077 ਅਤੇ ਜਦ ਤੱਕ ਸਾਡੇ ਦੋਸਤ ਸਾਡੇ ਨਾਲ ਯਾਨੀ ਆਕਾਸ਼ਵਾਣੀ ਪੰਜਾਬ ਦੇ ਨਾਲ ਜੁੜਦੇ ਆ, ਹਰਜੀਤ ਹਰਮਨ ਦਾ ਗਾਇਆ ਸੈੱਟ ਸੰਗੀਤ ਬੱਧ ਗੀਤ ਤੁਹਾਡੇ ਸੈੱਟ 'ਤੇ।

0: ਤੁਸੀਂ ਸੁਣ ਰਹੇ ਹੋ ਸੋਗਾਤ ਤੇ ਸੋਗਾਤ ਚ ਅੱਜ ਦੇ ਪਹਿਲੇ ਕਾਲਰ ਦੋਸਤ ਕੌਣ ਤੇ ਕਿੱਥੋਂ ਹੈਲੋ
1: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਤੇ ਆਪਣੇ ਬਾਰੇ ਦੱਸ ਦਿਓ ਜਨਾਬ ਕੌਣ ਤੇ ਕਿੱਥੋਂ ਜੀ
1: ਸਾਊਥ ਐਕਸਟੈਂਸ਼ਨ ਨਈਂ ਦਿੱਲੀ ਤੋਂ ਗੁਰਮੀਤ ਸਿੰਘ ਮੀਤ
0: ਤੁਹਾਡੇ ਸੁਨੇਹੇ ਵੀ ਆਉਂਦੇ ਆ ਜੀ ਤੇ ਫਰਮਾਇਸ਼ ਵੀ ਦੱਸ ਦਿਓ ਜੀ ਗੁਰਮੀਤ ਜੀ
1: ਪਤਾ ਕੀ ਚੱਕਰ ਹੈ ਤੁਸੀਂ ਐ ਨਾ ਸੋਚਣਾ ਕਿ ਅਸੀਂ ਸੋ ਜਾਂਦੇ ਆ ਬਿਨਾਂ ਸਵਾਦ ਸੁਣੇ
0: ਕੀ ਬਾਤ ਹੈ ਜੀ ਤੇ ਫਰਮਾਇਸ਼ ਦੱਸ ਦਿਓ ਗੁਰਮੀਤ ਸਿੰਘ ਜੀ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਚਾ ਪੂਨਮ ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ ਅਗਲਾ ਸੁਨੇਹਾ ਜੀ ਮੇਹਰ ਅਰੋੜਾ ਮਮਤਾ ਅਰੋੜਾ ਕੀਰਤੀ ਅਰੋੜਾ ਭੂਮਿਕਾ ਅਰੋੜਾ ਪਦਮਪੁਰ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਗੀਤ ਹੰਸਰਾਜ ਹੰਸ ਦੀ ਆਵਾਜ਼ ਚ ਚੋਰਨੀ

0: ਹਾਂ ਜੀ, ਸਵਾਗਤ ਹੈ ਜੀ ਪ੍ਰੋਗਰਾਮ ਚ।
1: ਧੰਨਵਾਦ ਸਰ ਜੀ। ਮੈਂ ਰਾਜੂ ਬੋਲਦਾ ਜੀ ਚੰਡੀਗੜ੍ਹ
0: ਤੋਂ। ਹੋਰ ਸੁਣਾਓ ਰਾਜੂ ਜੀ, ਕੀ ਹਾਲ ਚਾਲ ਹੈ ਤੇ ਕਿੱਦਾਂ ਦਾ ਬੀਤਿਆ ਅੱਜ ਦਾ ਦਿਨ?
1: ਸਰ ਜੀ ਠੀਕ ਠਾਕ ਨੇ ਸਰ।
0: ਤੇ ਗੀਤ ਦੀ ਫਰਮਾਇਸ਼ ਦੱਸ ਦਿਓ ਜੀ, ਗੀਤ ਕਿਹੜੇ ਗਾਇਕ ਦਾ ਸੁਣਾਈਏ ਜੀ?
1: ਜੱਲੀ ਦਾ ਗੀਤ ਸੁਣਨਾ ਜੀ।
0: ਨਚਰੀ ਦੇ ਨਾਲ ਸੁਣਾਵਾਂਗੇ ਜੀ। ਫੋਨ ਕਰਨ ਲਈ ਸ਼ੁਕਰੀਆ ਜੀ। ਸੁਨੇਹਾ ਜੀ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ ਤੋਂ, ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ, ਸੁਨੀਲ ਪਾਠਕ, ਕਮਲ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ, ਸੁੱਚਾ ਸਿੰਘ ਪਾਠਕ, ਵਿਨੋਦਪੁਰੀ, ਅਨਾਰਕਲੀ ਬਾਜ਼ਾਰ, ਜਗਰਾਓਂ ਤੋਂ, ਮੰਡੀ, ਹਰਜੀ ਰਾਮ, ਮਲੋਟ ਤੋਂ, ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਤੇ ਇਹਨਾਂ ਦਾ ਪੂਰਾ ਪਰਿਵਾਰ। ਗੀਤ ਜੈਲੀ ਦੀ ਆਵਾਜ਼ 'ਚ।

0: ਤੇ
1: ਹਾਂਜੀ ਹਾਂਜੀ
0: ਗੀਤ ਜ਼ਰੂਰ ਸੁਣਾਵਾਂਗੇ ਜੀ ਫੋਨ ਕਰਨ ਲਈ ਸ਼ੁਕਰੀਆ ਜੀ।
1: ਓਕੇ ਓਕੇ ਜੀ।
0: ਕੁਝ ਦੋਸਤਾਂ ਦੇ ਸੁਨੇਹੇ ਵੀ ਸ਼ਾਮਿਲ ਕਰਦੇ ਹਾਂ ਜੀ, ਉਹਨਾਂ ਨੇ ਵੀ ਇਸੇ ਉਮੀਦ 'ਚ ਸੁਨੇਹੇ ਭੇਜੇ ਕਿ ਸਾਡਾ ਨਾਮ ਵੀ ਸ਼ਾਮਿਲ ਹੋਏਗਾ ਜੀ। ਅਗਲਾ ਸੁਨੇਹਾ ਜੀ ਸੁਸ਼ੀਲ ਕੁਮਾਰ ਚਿਲਾਨਾ, ਪੱਪੀ ਪਰੀਸ਼ਾ ਚਿਲਾਨਾ, ਇਹ ਹੈ ਜੀ ਪਿੰਡ ਅਤੇ ਡਾਕਖਾਨਾ ਰੋੜਾ ਵਾਲੀ ਹਨੂੰਮਾਨਗੜ੍ਹ ਤੋਂ ਜੀ। ਅਗਲਾ ਸੁਨੇਹਾ ਜੀ ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ, ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਅਤੇ ਸੀ ਟੀ ਦੀਵਾਨਾ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰੀਤਿਸ਼ਾ ਸੰਧੂ ਅਤੇ ਮੈਕਸ, ਇਹ ਸਾਰੇ ਦੋਸਤ ਹੈ ਜੀ ਕੂਲਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ, ਅਤੇ ਇਹਨਾਂ ਦੇ ਨਾਲ ਹੈ ਸੁਰਿੰਦਰ ਸੰਧੂ। ਪਟੇਲ ਨਗਰ ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜੂ ਜਾਜੋਰੀਆ ਅਤੇ ਗੁੱਡੂ। ਗੀਤ ਲਾਲਚੰਦ ਯਮਲਾ ਜੜ ਦੀ ਆਵਾਜ਼ 'ਚ।

0: ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ ਜੀ।
0: ਤੇ ਕਿਹੋ ਜਿਹਾ ਬੀਤਿਆ ਜੀ ਅੱਜ ਦਾ ਦਿਨ?
1: ਬਸ ਠੀਕ, ਗਰਮੀ ਤੇ ਹੈ ਹੀ ਹੈ।
0: ਮਤਲਬ ਇਹ ਵੀ ਪੰਜਾਬ ਚ ਤਾਂ ਮੌਸਮ ਠੰਡਾ ਮਿੱਠਾ ਹੋ ਗਿਆ, ਦਿੱਲੀ ਚ ਹਾਲੇ ਪੂਰੀ ਗਰਮੀ ਪੈ ਰਹੀ ਹੈ।
1: ਮੈਂ ਤੇ ਹੁਣ ਵੀ ਏਸੀ ਚਲਾਇਆ, ਬਹੁਤ ਗਰਮੀ ਲੱਗਦੀ ਮੈਨੂੰ ਤੇ।
0: ਤੇ ਗੀਤ ਦਾ ਦੱਸ ਦਿਓ ਜੀ, ਸਾਰੇ ਦੋਸਤ ਜਦੋਂ ਤੁਹਾਡੀ ਫਰਮਾਇਸ਼ ਦਾ ਸੁਣਨਗੇ ਤੇ ਗਰਮੀ ਵੱਲ ਧਿਆਨ ਨਹੀਂ ਜਾਏਗਾ।
1: ਠੀਕ ਹੈ, ਰਣਜੀਤ ਬਾਵਾ ਦਾ ਗੀਤ ਸੁਣਾ ਦਿਓ।
0: ਰਣਜੀਤ ਬਾਵਾ ਦੀ ਆਵਾਜ਼ ਚ ਸੁਣਾਉਂਦੇ ਆ ਤੁਹਾਨੂੰ ਗੀਤ ਡਾਲਰ ਵਰਸਿਸ ਰੋਟੀ ਜੀ।
1: ਠੀਕ ਹੈ ਜੀ,
0: ਫੋਨ ਕਰਨ ਲਈ ਸ਼ੁਕਰੀਆ ਜੀ।
1: ਥੈਂਕ ਯੂ, ਧੰਨਵਾਦ।
0: ਇੱਕ ਸੁਨੇਹਾ ਵੀ ਆਇਆ ਜੀ, ਇਕਬਾਲ ਸਿੰਘ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ, ਪਿੰਡ ਹਠੂਰ, ਜ਼ਿਲ੍ਹਾ ਲੁਧਿਆਣਾ ਤੋਂ। ਤੇ ਗੀਤ ਇਸ ਵੇਲੇ ਚੱਲੇਗਾ ਜੀ ਰਣਜੀਤ ਬਾਵਾ ਦਾ, ਤੇ ਇਸ ਤੋਂ ਬਾਅਦ ਹਠੂਰ ਵਾਲਿਆਂ ਦੀ ਫਰਮਾਇਸ਼ 'ਤੇ ਸੁਣਾਵਾਂਗੇ ਨੁਸਰਤ ਜੀ ਦੀ ਆਵਾਜ਼ 'ਚ ਗੀਤ ਜੋ ਉਹਨਾਂ ਨੇ ਫਰਮਾਇਸ਼ ਕੀਤੀ ਹੈ ਜੀ।

0: ਹੈਲੋ
1: ਹੈਲੋ ਅਸ਼ਵਨੀ ਸਰ ਜੀ ਨਮਸਕਾਰ
0: ਨਮਸਕਾਰ ਜੀ ਤੇ ਆਪਣੇ ਬਾਰੇ ਦੱਸ ਦਿਓ ਜੀ ਕੌਣ ਤੇ ਕਿੱਥੋਂ ਜੀ
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਿਹਾ ਸਰ
0: ਤੇ ਆਪਣੀ ਫਰਮਾਇਸ਼ ਵੀ ਦੱਸ ਦਿਓ ਜੀ
1: ਨਛੱਤਰ ਗਿੱਲ ਦੀ ਆਵਾਜ਼ ਸੁਣਾ ਰਹੇ ਹੋ ਸਰ ਜੀ ਵਾਅਦਿਆਂ ਤੋਂ ਮੁਕਰੀ ਇਰਾਦਿਆਂ ਤੋਂ ਮੁਕਰੀ
0: ਫੋਨ ਕਰਨ ਲਈ ਸ਼ੁਕਰੀਆ ਜੀ

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਦਦੁਆ ਨਾ ਦੇ, ਸਾਰੇ ਕਿਤੇ ਤੇਰੇ ਵਰਗੇ ਹੋ ਗਏ।

0: ਗਿਆਨ ਪ੍ਰਗਟ ਹੁੰਦਾ ਹੈ, ਨਾਮ ਧੰਨ ਦੀ ਪ੍ਰਾਪਤੀ ਹੁੰਦੀ ਹੈ। ਬੇਚੈਨ ਮਨ ਪ੍ਰਫੁੱਲਤ ਹੋ ਜਾਂਦਾ ਹੈ, ਮਨ ਦੇ ਪੰਜ ਦੁਸ਼ਮਣ ਵਸ ਵਿੱਚ ਆ ਜਾਂਦੇ ਹਨ ਅਤੇ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸੰਤ ਸੰਗ ਦੁਆਰਾ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ, ਵੈਰ ਵਿਰੋਧ ਮਿੱਟ ਜਾਂਦੇ ਹਨ, ਹਉਮੈ ਦਾ ਦੀਰਘ ਰੋਗ ਖਤਮ ਹੋ ਜਾਂਦਾ ਹੈ, ਮਨ ਇੱਛਿਤ ਫਲ ਮਿਲਦੇ ਹਨ ਅਤੇ ਲੋਕ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ। ਸੰਤ ਸੰਗ ਵੱਡਿਆਂ ਭਾਗਾਂ ਨਾਲ ਅਤੇ ਪ੍ਰਭੂ ਦੀ ਅਪਾਰ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇੱਥੇ ਸਵਾਸ ਸਵਾਸ ਨਾਮ ਸਿਮਰਨ ਕਰਨ ਨਾਲ ਪਰਮੇਸ਼ਰ ਦੇ ਸਫਲ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ। ਇਲਾਹੀ ਧੁਨਾਂ ਗੂੰਜਦੀਆਂ ਹਨ, ਅਨਹਦ ਨਾਦ ਵੱਜਦੇ ਹਨ, ਵਿਸਮਾਧੀ ਵਾਤਾਵਰਣ ਨਿਰੂਪਿਤ ਹੁੰਦਾ ਹੈ ਅਤੇ ਜੀ ਪ੍ਰਭੂ ਦੇ ਰੰਗ ਵਿੱਚ ਹੀ ਰੰਗਿਆ ਜਾਂਦਾ ਹੈ। ਪ੍ਰਭੂ ਬੇਅੰਤ ਹੈ ਅਤੇ ਉਸਦੀ ਮਹਿਮਾ ਵੀ ਅਗਾਧ ਬੋਧ ਅਤੇ ਅਕਥ ਹੈ। ਉਹ ਸਦਾ ਹੀ ਸੰਤ ਜਨਾਂ ਦੇ ਅੰਗ ਸੰਗ ਰਹਿੰਦਾ ਹੈ ਅਤੇ ਉਹ ਭਗਤ ਵਸ਼ਲ ਹੈ। ਸੰਤ ਜਨ ਵੀ ਸਦਾ ਹੀ ਪਰਮਾਤਮਾ ਦੀ ਓਟ ਵਿੱਚ ਰਹਿੰਦੇ ਹੋਏ ਹਰੀ ਨਾਮ ਵਿੱਚ ਰੰਗੇ ਰਹਿੰਦੇ ਹਨ ਅਤੇ ਉਹਨਾਂ ਦੀ ਸ਼ਰਨ ਵਿੱਚ ਆਉਣ ਵਾਲੇ ਵੀ ਆਪਣਾ ਜੀਵਨ ਸੰਵਾਰ ਲੈਂਦੇ ਹਨ। ਪ੍ਰਭੂ ਦੇ ਪ੍ਰੇਮ ਵਿੱਚ ਰੰਗ ਰਤਲੇ ਸੰਤ ਜਨ ਪ੍ਰਭੂ ਕਿਰਪਾ ਦੇ ਪਾਤਰ ਹੁੰਦਿਆਂ ਹੋਇਆਂ ਸੰਗੀਆਂ ਸਾਥੀਆਂ ਨੂੰ ਪਰਮੇਸ਼ਰ ਨਾਲ ਜੋੜਨ ਦੀ ਪੂਰਨ ਸਮਰੱਥਾ ਰੱਖਦੇ ਹਨ। ਪੰਚਮ ਦਤਾਰ ਜੀ ਦਾ ਰਾਗ ਗੌੜੀ ਵਿੱਚ ਬਚਨ ਹੈ, ਤੁਮ ਹਰ ਸੇਤੀ ਰਾਤੇ ਸੰਤੋ ਨਿਭਾਏ ਲਿਹੋ ਮੋਕੋ ਪੁਰਖ ਵਿਧਾਤੇ ਓੜ ਪਹੁੰਚਾਵੋ ਦਾਤੇ। ਸੰਤ ਸੰਗ ਰੂਹਾਨੀ ਦਾ ਉਹ ਕੇਂਦਰ ਹੈ ਜਿੱਥੇ ਕੇਵਲ ਪ੍ਰਭੂ ਪ੍ਰੀਤ ਹੀ ਸਿਖਾਈ ਜਾਂਦੀ ਹੈ, ਜਿੱਥੇ ਕੇਵਲ ਨਾਮ ਦੇ ਵਪਾਰ ਦਾ ਹੀ ਬੋਲਬਾਲਾ ਹੈ, ਜਿੱਥੇ ਪੂਰਬਲੇ ਕਰਮਾਂ ਦੇ ਸ਼ੁੱਭ ਸੰਯੋਗ ਮਿਲਦੇ ਹਨ ਅਤੇ ਜਿੱਥੇ ਨਾਮ ਦੀ ਰੰਗਣ ਨਾਲ ਪ੍ਰਭੂ ਦਰ 'ਤੇ ਸਿੱਧਰਿਆਂ ਕਰਨ ਦੇ ਅਵਸਰ ਮਿਲਦੇ ਹਨ। ਗੁਰਮਤਿ ਦੀ ਰੋਸ਼ਨੀ ਵਿੱਚ ਸੰਤ ਸੰਗ ਦੀ ਪ੍ਰਜਵਲਿਤ ਆਭਾ ਗਿਆਨ ਅੰਜਨ ਅਤੇ ਨਾਮ ਦੀ ਦਾਤ ਦੇ ਕੇ ਜੀਵ ਨੂੰ ਧੰਨਤਾ ਦੇ ਯੋਗ ਬਣਾ ਦਿੰਦੀ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ।
1: ਸੰਤ ਸੰਗ ਅੰਤਰ ਪ੍ਰਭ ਡੀਠਾ, ਇਹ ਵਾਰਤਾ ਸੁਣਾ ਰਹੇ ਸਨ ਜੋਗਿੰਦਰ ਸਿੰਘ ਕੰਗ। ਸਤਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਇਸ ਫਰਮਾਨ ਮੁਤਾਬਕ ਸਾਧੂ ਸੰਗ ਹੀ ਐਸੀ ਪਾਠਸ਼ਾਲਾ ਹੈ ਜਿੱਥੇ ਪ੍ਰਭੂ ਦੇ ਗੁਣ ਗਾਇਨ ਕਰਨ ਦੀ ਜਾਚ ਆਉਂਦੀ ਹੈ। ਅੰਮ੍ਰਿਤ ਨਾਮ ਜੋ ਇੱਛਾ ਪੂਰਕ ਹੈ, ਕਲਿਆਣਕਾਰੀ ਹੈ, ਪ੍ਰਾਪਤ ਹੋ ਜਾਂਦਾ ਹੈ, ਮਨ ਰੌਸ਼ਨ ਹੋ ਜਾਂਦਾ ਹੈ। ਰਾਗ ਆਸਾ ਵਿੱਚ ਦੋ ਪਦਿਆਂ ਵਾਲੀ ਰਚਨਾ ਭਾਵ ਦੁਪਦੇ ਵਿੱਚ ਸਾਧ ਸੰਗਤ ਦੀ ਮਹਿਮਾ ਬਿਆਨ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਗੁਰੂ ਆਪਣੀ ਸੰਗਤ ਵਿੱਚ ਰੱਖ ਕੇ ਪ੍ਰਭੂ ਨਾਮ ਸਿਮਰਨਾ ਸਿਖਾਉਂਦਾ ਹੈ, ਉਹਨਾਂ ਦੇ ਸਗਲੇ ਮਨੋਰਥ ਪੂਰੇ ਹੁੰਦੇ ਨੇ, ਤ੍ਰਿਸ਼ਨਾ ਅਗਨੀ ਮਿੱਟ ਜਾਂਦੀ ਹੈ, ਗਫਲਤ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਉਸ ਜੀਵ ਦੇ ਮਨ ਅੰਤਰ ਵਿੱਚ ਜਿਵੇਂ ਚੰਨ ਚੜ੍ਹ ਪੈਂਦਾ ਹੈ। ਗੁਰੂ ਸ਼ਬਦ ਆਤਮਿਕ ਜੀਵਨ ਪ੍ਰਦਾਨ ਕਰਨ ਵਾਲਾ ਨਾਮ ਜਲ ਹੈ। ਜਿਹੜਾ ਵੀ ਇਸ ਨਾਮ ਜਲ ਦਾ ਪਾਨ ਕਰਦਾ, ਮਾਨੋ ਪਰਮ ਪਦਵੀ ਅਰਥਾਤ ਉੱਚੀ ਆਤਮਿਕ ਅਵਸਥਾ ਦਾ ਧਾਰਨੀ ਹੋ ਜਾਂਦਾ ਹੈ। ਕਰਨ ਕਰਾਵਨ ਸਰਨ ਪਰਿਆ, ਗੁਰਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਸਰਵਣ ਕਰਦੇ ਹਾਂ ਭਾਈ ਜਗਤਾਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।
2: ਚੰਨ

ਹੁਣੇ ਤੁਸੀਂ ਭਗਤੀ ਰਚਨਾਵਾਂ ਸਰਵਣ ਕਰ ਰਹੇ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਬਣੀਏ ਜੇ ਸੱਚ ਤੇਰੇ ਪਿਆਰ ਨਾ ਸੁਣ ਰਸੀਏ ਤਾਂ ਪਾਏ ਮੁਕਤ ਵਾਰ ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣਾ ਜੀਓ ਤਰਤਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਬੇ ਸਬਦੰ ਬ੍ਰਾਹਮਣ ਹੈ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪ੍ਰਾਕ੍ਰਿਤ ਹੈ ਸਰਬ ਸਬਦੰ ਇੱਕ ਸਬਦੰ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ
0: ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤੇ ਆਤਮਾ ਆਤਮਾ ਬਸ ਦੇਵਸ ਜੇ ਕੋ ਜਾਣੈ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ
1: ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਬਦਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ।

ਸਤ ਗੁਰ ਪਰਸਾਦ ਕਾਚੀ ਦੇ ਮੋਹਨ ਬਾਂਦੀ ਸੱਠ ਕ

यह मीठी जी माहे हिताने बाल बंत छप कर तो पावा पेखत सुनत

ਅਲਪ ਸੁਖ ਬੰਧਨ, ਕੋਟ ਜਨਮ ਕਹਾ ਦੁੱਖ ਪਾਉ, ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤ

ਸਾਜਨ ਸੈਨ ਮਿਥੁਤ ਪਾਈ ਤਾਹੂ ਤੇ ਲੈ ਰਖੀ ਨਿਰਾਰੇ ਤਾਵਨ ਪਾਵਨ ਪੂਰਕ ਮਾਵਨ ਇਹ ਵਿਦ ਕਰਤ ਔਤਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਧਾਰੀ ਪਸ ਪੰਖੇ ਬਿਰਖ ਸਥਾਵਰ ਬਹੁ ਬਿਰਜੋ।

ਭਗਤ ਉਦਰੇ ਸੇ ਨਾਨਕ ਕਰ ਕਿਰਪਾ।

0: ਸਰੀਰ ਨਾ ਸਾਕਸ ਬੋਰ ਚਲੇ ਹਰ ਪੰਥ ਪੱਗ ਨਾਨਕ ਰੋਗ ਦੋਖ ਅੱਗ ਮੋਹ ਛਿਦੇ ਹਰ ਨਾਮ ਖੱਗ।
1: ਉਦਮ ਕਰ ਲੱਗੇ ਬਹੁ ਭਾਤੀ ਵਿਚਰੇ ਅਨਕ ਸ਼ਾਸਤਰ ਬਹੁ ਖਟੁਆ ਪੂਜਾ ਚੱਕਰ ਕਰਤ ਪਸਮ ਲਗਾਏ ਤੀਰਥ ਬਹੁ ਪਰਮਤੇ ਸੂਖਮ ਦੇਹ ਬੰਧੇ ਬਹੁ ਜਟੁਆ ਬਿਨ ਹਰ ਭਜਨ

0: ਪ੍ਰਭ ਦਾਤਾ ਉਦਾਤਾਰ ਪਰਿਉ ਜਾਚਕ ਇੱਕ ਸਰਨਾ ਮਿਲੇ ਦਾਨ ਸੰਤ ਰੇਣ ਜਿਹ ਲਗ ਭਉ ਜਲ ਤਰਨਾ ਬਿੰਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹੁ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਬਲਿਓ ਚਿਰਾਗ ਹਿੰਦਿਆਰ ਮੈਂ ਸਭ ਗਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਗੁਰੂ ਨਾਨਕ ਗੁਰਪਾਰ ਬ੍ਰਹਮ
1: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰੇ

ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰਿਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ

ਜਿਸ ਮਨੁੱਖ ਪਹਿ ਕਰੋ ਬੇਨਤੀ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਵਤੀ ਸਿਮਰਕੈ।